ਸਤਨਾਮ ਵਾਹਿਗੁਰੂ ਸਾਹਿਬ ਜੀ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ,
जाम गुरु हुए वाल शब्द साखी सो सच्चह कर जो गुरु गुरु एनस जपै दास भट बेनत कह जो गुरु नाम रिद में धरै सो जन्म मरण दो थे रह

ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਪੂਰਨ ਪੈਜ ਰਖਾਇ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਠੰਡਾ ਹੁੰਦਾ ਅੱਛਾ ਨਾ ਸੇਮ ਹੁੰਦਾ ਸੱਚ ਖੰਡ ਵਿੱਚ ਨਾ

Stranger.

Board. I don't know.

对对。

अमरजीत अमरजीत

ਲਾਓ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸੱਚੇ ਨਾਮ ਕੀ ਲਾਗੈ ਭੂਖ ਹੈ, ਉਤ ਭੁੱਖ ਹੈ ਖਾਏ ਚਲੀਐ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚਾ ਨਾਇ ਰਹਾਉ, ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੀ, ਵੱਡਾ ਨਾ ਹੋਵੇ ਘੱਟ ਨਾ ਜਾਏ, ਨਾ ਉਹ ਮਰਾਏ ਨਾ ਹੋਵੇ ਸੋਗ। ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਸਾਡਹ ਤੇ ਕਮਜਾਤੇ, ਨਾਨਕ ਨਾ ਵੈ ਬਾਜ ਸਨਾਤ, ਰਾਗੂ ਜਰੀ ਮਹੱਲਾ ਚੌਥਾ। ਹਰ ਕੇ ਜਾਣ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ ਹਮਕੀਰੇ ਕਿਰਮ, ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ, ਮੇਰੀ ਮੀਤ ਗੁਰਦੇਵ ਮੌਕੋ ਰਾਮ ਨਾਮ ਪ੍ਰਗਾਸੇ। ਗੁਰਮਤ ਨਾਮ ਮੇਰਾ ਪ੍ਰਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਅਰਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਸ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰਜੀ ਉਪਰਿਆ, ਸਹਿਲ ਪੱਥਰ ਮਹਿ ਜੰਤ ਉਪਾਈ, ਤਾਂ ਕਰ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਾਨਨ ਪਿਤਾ ਲੋਕ ਸੁਤ ਬਣਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਉਡੇ ਉਡਿਆ ਵੈਸਾ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾਂ ਨਾਨਕ ਤੈਨੂੰ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਯੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ

ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਬੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਈ ਕਾ ਜਾਂਡੋਈ ਆਸਾ ਮਹੱਲਾ ਚੌਥਾ

ਹੋਈ ਹਮ ਪਾਈ ਰਹਾਉ ਸਭ ਤੇ ਜੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇ ਰਾਖੇ ਲੋ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ

ਮਹੱਲਾ ਪਹਿਲਾ ਤਿਤ ਸਰਵਰਡਾਈ ਭਈ ਲਿਨ ਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਅਲੇ ਮਾਨਵ ਏਕ ਨ ਚਿਤ ਸਮੂਣ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ ਪ੍ਰਣਵਤ ਨਾਨਕ ਤਿੰਨ ਕੀ ਸਰੜਾਓ ਜਿੰਤੂ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾਂ।

ਦਸ ਜਾਨ ਮੋਹਿ ਲੇਹੁ ਬਾੜੇ ਕਬੀ ਉਬਾਦ ਚੋ ਬੇਨਤੀ ਚੌਪਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਇੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣ ਥਿਆਉਂ ਜੋ ਵਰਚਾ ਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਅਬਰਿਆਈ ਮਰਨ ਕਾਲ ਕਾ ਤ੍ਰਾਸ ਨ ਬਰਿਆ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰੇ ਹੋ ਰੱਛਾ ਰੱਖਦੇ ਹੋ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮ ਅਵਤਰਾਉ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਣ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਮਣ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜੱਛਣ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪਸ ਬਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣਾਏ ਘਟ ਘਟ ਕੇ ਪਟ ਪਟ ਕੀ ਜਾਣਾਏ ਜਬਦ ਕਰ ਕਰਾ ਕਰਤਾ ਰਾ ਪ੍ਰਜਾ ਤਰ ਤਪ ਦੇਹ ਪਾਰਾ ਜਬਿਆ ਕਰ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤਨ ਰਾਲੇ ਬਹੁ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭਉ ਤਾਂ ਕਾ ਮੂੜ ਉਚਾਰਦ ਭੇਦਾ ਜਾਕੂ ਭੇਵਨ ਪਾਪਦ ਬੇਦਾ ਤਾ ਕੋ ਕਰ ਪਹਨ ਅਨਮਾਨਤ ਮਹ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜਿਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾਉ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜਿਰਜ ਸੇ ਤਜ ਕਿਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹ ਫੂਲ ਰਾਜਾ ਹਾਂ ਬੈਠਾ ਕਹ ਸਿਮਟ ਭਲ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸੁਜੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ
ਅੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਤਰਾਂ ਤਤਕਾਲਾਉ ਕਿਰਪਾ ਦ੍ਰਿਸ਼ਟ ਤਰ ਜਾਹਿ ਨਿਹਰ ਹੋ ਤਾ ਕੀ ਤਾਪ ਤਨਕ ਮੈਂ ਹਰਿ ਹੋ ਰਿਧ ਸਿਧ ਕਰਮ ਸਭ ਹੋਈ ਦੁਠ ਛਾ ਛਿਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸਤੇ ਤਾਹੂ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਠ ਦੁਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੱਥ ਦੈ ਲਿਹੋ ਬਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛਾਇ ਕਰਤਾ ਸ੍ਰੀ ਅਸ ਧੋਜੋ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸੈ ਬਿਆਪਤ ਕੋਈ ਅੜਿਲ ਸੁਣੇ ਗੋ

ਪਰਾਮਾ ਆ ਨਿੰਦਵਾਰ ਤੋਹੇ ਆਪਣਾ ਜਾਨ ਕਰੂ ਪ੍ਰਤਪਾਰਾਓ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਂ ਤੂੰ ਬਾਰੂ ਹਮੜੀ ਸਭ ਬੈਰੀਅਨ ਸੰਘਾਰੂ ਪ੍ਰਥਮ ਧਰੂ ਭਗਵਤ ਕੋ ਤਿਹਨਾ ਬਹੁਰ ਕਰੂੰ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਾਤੋ ਚਰਿੱਤਰ ਚਾਰੂ ਚੂਕ ਹੋਈ ਕਵਲਿਓ ਸੁਧਾਰੂ ਕਵਿਉ ਬਾਚੋ ਦੋਹਰਾ ਜੋ ਨਿਜ ਭ੍ਰਮ ਸੋ ਕਹਾ ਸੋ ਕਹੂ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਇੱਕ ਹੈ ਬੇਬ ਵਿਚਾਰ ਕਠ ਨਾਹੀ ਜਲ ਤੇ ਉਪਤਰੰਗ ਜੋ ਜਲ ਹੀ ਬਿਖੈ ਸਮਾਜ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਈ ਕਬਾ ਚੋ ਦੋਹਰਾ ਠਾੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰਨਿਆਈ ਪੰਥ ਚਲੈ ਤਬ ਜਗਤ ਮਾਈ ਜਬ ਤੁਮ ਕਰੋ ਸਹਾਈ ਦੋਹਰਾ।

ਆਓ ਸਤਿਗੁਰ ਸਿੱਤੀ ਰੱਥਿਆ ਨਿਰਗੈ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇਈ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾੜੇ ਨਉ ਗੁਰ ਕੀ ਪੈਰੀ ਪਾਏ ਕਾਜਿਸ ਬਾੜੇ ਨਉ

ਜਨਮ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

Namah Prasad.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ ਠਾਕੁਰ ਤੁਮ ਭੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ।

ਨਾਨਕ ਦਾਸ ਸਦਾ ਕੁਰਮ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਹਾ ਕੁਰਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਗੁਰੂ ਸਤਿਗੁਰੂ ਸਤਿਗੁਰੂ ਜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇਕ ਨਾ ਜਾਪਣ ਕਰ ਤਮਾ ਜੀਆਂ ਅੰਦਰ ਜੀਉ ਸਭ ਕੇ ਜਾਣ ਲਾ ਸਭ ਕੇ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਾਰ ਮਾਣ ਮਹੱਤਾ ਤੇਜ ਆਪਣਾ ਆਪ ਚਰ ਸਰਬ ਕਲਾ ਭਰਪੂਰ ਦੱਸਿਆ ਜਤ ਕਥਾ ਨਾਨਕ ਦਾਸਨ ਦਾਸ ਤੁਧ ਅੱਗੇ ਬਿਨ ਬਤਾ ਤੁਧੇ ਅੱਗੇ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤਿੰਨੇ ਤਾਪ ਨਵਾਰ ਨਹਾਰਾ ਦੁਖੰਤਾ ਸੁਖਰਾਸ ਤੱਕ ਵਿਘਨ ਨਾ ਕਹੋ ਲੱਗ ਗਿਆ ਜਾਕੀ ਭਰਾਵਾ ਗਿਰਦਾਸ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿੰਘ ਕਹਿ ਗੁਰੂ ਨਾਨਕ ਰਾਈ ਤੇ ਆਏ ਫਿਰ ਅੰਗਦ ਗੁਰ ਤੇ ਅਮਦਾਸ ਰਾਮਦਾਸ ਹਈ ਸਾਹਿਬ ਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਦੇ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆਂ ਕਾ ਨੌਨ ਦਾਵੇ ਧਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਟੁੱਟੀ ਗੰਢ ਹਾਰ ਫੌਜਾਂ ਵਾਜਾਂ ਵਾਲੇ ਸਤਿਗੁਰੂ ਅਮਰ ਦੇ ਦਾਤੇ ਧਰਮ ਦੇ ਪਿਤਾ ਸਭ ਥਾਈਂ ਹੋਏ ਸਹਾਏ ਹਲਤ ਪਾਲਤ ਹੋਏ ਜੀ ਸਹਾਏ ਦਸਾਂ ਪਾਤਸ਼ਾਹ ਜਗ ਜੋਤ ਸਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਜ਼ਰਾ ਸੁਜਾਰਾ ਜੁਰਪਤ ਤੱਕ ਸਤਿਗੁਰ ਕਾਰਨ ਹਰ ਦੇਨ ਦਿਆ ਸੰਤਾਨ ਸੁੱਖਾਂ ਦਾਤੇ ਪੂਰਨ ਪੁਰਖ ਵਧਾਤੇ ਸਰਵ ਕਲਾ ਭਰਪੂਰ ਸਰਵ ਕਲਾ ਸਮਰੱਥ ਸਦ ਬਖਸ਼ਣ ਸਦ ਮਿਹਰਬਾਨ ਕਿਰਪਾਲੂ ਦਿਆਲੂ ਪਰਪਕਾਰੀ ਪਤਤ ਪਾਵਨ ਹਜ਼ੂਰ ਪਾਤਸ਼ਾਹ ਦੀ ਮਹਿਮਾ ਕਹੀ ਨਾ ਜਾਏ ਆਪਦੀ ਸਭ ਥਾਈਂ ਹੋਏ ਸਾਹਿਬ ਦੇ ਪਿੱਤਰ ਪਾਠ ਦਰਸ਼ਨਾਂ ਧਿਆਨ ਤਰਕੇ ਬੋਲੋ ਜੀ ਹਜ਼ੂਰ ਪਾਤਸ਼ਾਹ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਾਂ ਨਾਮ ਜੱਪਿਆ ਵੰਡ ਛਕਿਆ ਦੇਹ ਚੜਾਈ ਤੇ ਵਾਹੀ ਦੇਖ ਕੇ ਡਿੱਟ ਕੀਤਾ ਹਜ਼ਾਰ ਨੂੰ ਜ਼ਰਿਆ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲਹਾਈਆਂ ਚਰਖੜੀਆਂ ਚੜਿਆਰਿਆਂ ਨਾਲ ਚੀਰ ਆਏ ਗਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਖੇ ਸੰਸਵਾਸਾਂ ਨੂੰ ਇਤਨਾ ਪੁਰਾਤਨ ਅਤੇ ਵਰਤਮਾਨ ਗੁਰਸਿੱਖਾਂ ਦੀ ਅਤਕੜੀ ਘਾਲ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਨਾਮ ਚਿਤਾਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਦਰਸ਼ਿਆ ਰਿਹਾ ਦੇਵ ਤੇ ਫਤਿਹ ਵਿਧ ਕੀ ਪੈ ਪੰਥ ਕੀ ਜੀਤ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਪਰੋਸਾਹ ਦਾਨ ਦਾਨਾ ਸਿਧਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਸੁਣਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੋ ਗਟਾਲ ਧਰਮ ਕਾ ਜੈਕਾਰ ਬੋਲੋ ਜੀ ਹੇਨ ਮਾਣੇ ਮਾਣ ਤਾਣੇ ਤਾਣ ਨਿਉਟਿਆਂ ਦੀ ਓਰ ਨਿਗਤਿਆਂ ਦੀ ਗਤ ਨਿਗਤਿਆਂ ਦੀ ਪਤਨ ਤੇ ਰਹਿ ਤੈਰਨੇ ਆਸਰੇ ਸੱਚੇ ਆਸਰੇ ਤਨ ਤਨ ਤਨ ਤਨ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲੀਏ ਕੁਲ ਕਾਇਨਾਤ ਧੰਨ ਧੰਨ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਗੁਰਪੁਰਬ ਮਨਾਉਂਦੇ ਹਾਂ ਸੈਟਲ ਦੀਆਂ ਸੰਗਤਾਂ ਅਖੰਡ ਕੀਰਤਨ ਜਥੇ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੇ ਹਰ ਜਸ ਗਾਏ ਗਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜਸ ਕਰਦਿਆਂ ਆਪਦੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਨੇਕ ਪਰਦਿਆਂ ਭੁਲਾਂਖੇ ਮਨ ਕਰਮੀ ਕਾਂ ਵਾਸਤੇ ਸੋਝੀ ਸਮੱਤ ਬਖਸ਼ਣੀ ਸਭ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਾਰਿਆਂ ਨੂੰ ਦਰੋਂ ਕਰੋ ਸਿੱਖੀਆਂ ਦਾਤਾਂ ਬਖਸ਼ਣੀਆਂ ਮਹਾਰਾਜ ਸੱਚੇ ਪਾਤਸ਼ਾਹ ਪੁਰਾਤਨ ਗੁਰਸਿੱਖਾਂ ਵਾਲੀ ਰਹਿਣੀ ਸਹਿਣੀ ਕਰਨੀ ਕਥਨੀ ਬਖਸ਼ਿਸ਼ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਜੀਵਨ ਬਖਸ਼ਣੀ ਸੱਚੇ ਪਾਤਸ਼ਾਹ ਜੀ ਪੁਰਾਤਨ ਸੱਚੇ ਪਾਤਸ਼ਾਹ ਲੜੀ ਦਾ ਸੂਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਪੰਥ ਵਿੱਚ ਆਪ ਪ੍ਰਗਟ ਕਰੋ ਸੱਚੇ ਪਾਤਸ਼ਾਹ ਜੀ ਜੋ ਅਲੋਪ ਹੋ ਰਹੇ ਹਨ ਸੱਚੇ ਪਾਤਸ਼ਾਹ ਆਪ ਸਰਵ ਕਲਾ ਸਮਰੱਥ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਰੇ ਸੰਸਾਰ 'ਤੇ ਪੁਰਾਤਨ ਸੱਚੇ ਪਾਤਸ਼ਾਹ ਰਾਹ ਰੀਤਾਂ ਪੁਰਾਤਨ ਸੱਚੇ ਪਾਤਸ਼ਾਹ ਜੀ ਰਹਿਤਾਂ ਕੇਸਕੀ ਦੀ ਰਹਿਤ ਬੀਬੀਆਂ ਆਪਣੀਆਂ ਬੱਚੀਆਂ ਨੂੰ ਬਖਸ਼ੋ ਸੱਚੇ ਪਾਤਸ਼ਾਹ ਸਰਵ ਲੋਹ ਦੀ ਰੋਹ ਰਹਿਤ ਆਪਣੇ ਖਾਲਸਾ ਪੰਥ ਨੂੰ ਬਖਸ਼ੋ ਸੱਚੇ ਪਾਤਸ਼ਾਹ ਆਪ ਸਰਵ ਕਲਾ ਸਮਰੱਥ ਸੱਚੇ ਪਾਤਸ਼ਾਹ ਆਪਣੇ ਬਲ ਨਾਲ ਸੱਚੇ ਪਾਤਸ਼ਾਹ ਸਭ ਪੰਥ ਦਾ ਸੁਧਾਰ ਕਰੋ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਪੰਥ ਦਾ ਜੈਕਾਰ ਸਾਰੇ ਸੰਸਾਰ 'ਤੇ ਕਰਾਉਣ ਦੀ ਕਿਰਪਾਲਤਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਗੁਰਦੁਆਰਿਆਂ ਸੱਚੇ ਪਾਤਸ਼ਾਹ ਜੀ ਉਹ ਪੰਥ ਤੋਂ ਵੱਖ ਕੀਤਾ ਗਿਆ ਹੈ ਸੱਚੇ ਪਾਤਸ਼ਾਹ ਜਿੱਥੇ ਸੱਚੇ ਪਾਤਸ਼ਾਹ ਜੀ ਉਹ ਪੂਰਨ ਰਹਿਤ ਨਹੀਂ ਰੱਖੀ ਜਾਂਦੀ ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਦੇ ਨਾਮ ਬਾਣੀ ਵਾਲੇ ਗੁਰਸਿੱਖਾਂ ਨੂੰ ਉਹ ਸੇਵਾਵਾਂ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਜੀ
ਮਹਾਰਾਜ ਦਾ ਆਪ ਸਰਵ ਕਲਾ ਸਮਰੱਥ ਹੋ, ਕਰਨ ਕਾਰਨ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਰੇ ਸੰਸਾਰ 'ਤੇ ਸਿੱਖੀ ਦੇ ਬੋਲ ਵਾਲੇ ਰਹਿਤ ਬਾਣ ਦੀ ਬਾਣ ਜੀਵਨ ਬਖਸ਼ਿਸ਼ ਕਰਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸਦਾ ਸਦਾ ਆਪਣੀ ਸ਼ਾਨ ਵਿੱਚ ਰੱਖਣਾ ਸੱਚੇ ਪਾਤਸ਼ਾਹ, ਖਾਲਸਾ ਪੰਥ ਨੂੰ ਆਪਣਾ ਰਾਜ ਭਾਗ ਬਖਸ਼ਣ ਦੀ ਕਿਰਪਾਲਤਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ, ਜੋ ਜੋ ਜੂਝ ਰਹੇ ਹਨ ਤਿੰਨਾਂ ਦੀ ਸੱਚੇ ਪਾਤਸ਼ਾਹ ਰੱਖਿਆ ਕਰਨੀ, ਜੋ ਜੋ ਸੱਚੇ ਪਾਤਸ਼ਾਹ ਗੁਰਸਿੱਖ ਜੇਲ੍ਹਾਂ ਵਿੱਚ ਹਨ ਸੱਚੇ ਪਾਤਸ਼ਾਹ, ਤਿੰਨਾਂ ਦੀ ਰਿਹਾਈ ਬਖਸ਼ਣ ਦੀ ਕਿਰਪਾਲਤਾ ਕਰਨੀ ਸੱਚੇ ਪਾਤਸ਼ਾਹ, ਪੰਥ ਨੂੰ ਸੱਚੇ ਪਾਤਸ਼ਾਹ ਜੀ ਆਪ ਦੀ ਖੇਤੀ ਸੱਚੇ ਪਾਤਸ਼ਾਹ ਆਪ ਸੰਭਾਲ ਕਰਨੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸਾਰਿਆਂ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸਦਾ ਆਪਣੀ ਸ਼ਾਨ ਵਿੱਚ ਪੱਕ ਰੱਖਣਾ, ਇਹਨਾਂ ਖੁਸ਼ੀਆਂ ਨੂੰ ਲੈ ਕੇ ਪੰਜ ਅਕੜਾ ਪਾਤਸ਼ਾਹ ਦੇਵ ਸੱਜ ਕੇ ਹਾਜ਼ਰ ਹੋਈ, ਦੇਖ ਸਜਾਉਂਦੀਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਨੂੰ ਖਿਮਾ ਕਰਦੇ ਹੋਏ, ਕਰੀ ਪਾਕ ਸਾਹਿਬ ਸੋਚ ਪੁੱਤਰਾ ਹੁਣ ਲਾਵੋ ਭੋਗ, ਹਰ ਇਸ 'ਚ ਪਾਤਸ਼ਾਹ ਭੋਗ ਲੱਗੇ, ਸੀਤ ਪ੍ਰਸ਼ਾਦ ਸੰਗਤਾਂ 'ਚ ਟੁੱਟ ਵਰਤੇ, ਜੋ ਆਪ ਜੀ ਦਾ ਪ੍ਰਸ਼ਾਸਕ ਏ ਸੋਈ ਆਪ ਜੀ ਦਾ ਨਾਮ ਜਪੇ, ਸੁਵਾਸ ਸੁਵਾਸ ਦਿਨ ਰਾਤ ਜਪੇ, ਸੁਪਰੰਤ ਸੱਚੇ ਪਾਤਸ਼ਾਹ ਆਪਣੀ ਅਸੀਸਾਂ ਆਪਣੇ ਹੁਕਮ ਬਖਸ਼ੇ ਨਿਹਾਲ ਕਰੋ ਸੱਚੇ ਪਾਤਸ਼ਾਹ ਜੀ, ਸਹੀ ਪਿਆਰੇ ਮਿਲੋ ਜਿਹਨਾਂ ਵਾਲਾ ਆਪਦਾ ਪਵਿੱਤਰ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਜੀ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ, ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋ, ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ, ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ।

0: परमित तुल्ये सतदारासु
1: देह में लक्ष्मी का मित्रास मिटाई।

नानक साजन काओ बल जाइए साच मिले घर आए।

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿੱਥੇ ਸਾਧ ਗੁਰਮੁਖ ਖਜਾਏ ਤੇ ਇੱਕ ਵਾਰ ਸੁਣਿਆ ਤਾਂ ਨਾਮ ਵਧੀ ਜਾਵੇ ਤਾਂ ਇਹ ਸਭ ਥਾਈ ਹੋਏ ਸਾਈਂ ਪਾਸ਼ਾ Thank you.

सेवा करने

Thank you.

Thank you.

Çok memnun oldum. Çok memnun oldum.

0: ਲੇਕਿਨ ਉਹ ਸਾਈਡ ਵਾਲੇ ਲੱਗ ਗਏ ਮੜੇ ਕਰਦੀ ਕਾਹਨੂੰ ਕਰਦੀ ਹੈ
1: ਘਰੇ
2: ਹੀ ਆ ਕੋਈ ਆ

0: 여기? 뒤지 마세요. 머리가 그래요.
1: 아, 네. 날이 부담스러워.

ये जो है ये और बड़े भी तो है ये भी

ਆਹ ਨਾਲ ਪੜ੍ਹਦਾ ਜੀ ਮੇਰੇ ਆ ਜਾਓ ਜੀ।

그래서 아이가 보면은

0: ਖਾਲਸਾ ਵਾਹਿਗੁਰੂ ਜੀ ਕੀ
1: ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕਟੈ ਸਭ ਤੇਰੇ ਗੁਰ ਨੈਣ ਬੈਨ ਗੁਰ ਗੁਰ ਕਰੋ ਗੁਰੂ ਸਤ ਤਵ ਹਲ ਕਹੈ ਜਿਨ ਗੁਰੂ ਨ ਦੇਖੀਓ ਨੋਹ ਕੀਓ ਤੇ ਅਖੇਤ ਸੰਸਾਰ ਮੈਂ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੋ ਕਹੁ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸੋ ਲੈ ਸਿੱਖ ਸਿੱਖ ਸਾਨੂੰ ਦੀ ਮੋਰਿਆ ਸਹੁ ਪੁਰ ਸਹੁ ਚੱਟੀਐ ਸੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ

ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਜਿਉ ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸਚ ਸੋਈ ਗੁਰਮੁਖ ਏਕੋ ਜਾੜਿਆ ਧਰ ਪਿਰ ਮਿਲਾਵਾ ਹੋਵਾ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਾਵੈ ਸੋਈ ਰਾਮ ਸਦਾ ਹੋਵੈ ਸੁਹਾਗਣੀ ਫਿਰ ਮੈਲਾ ਵੇਸ ਨ ਹੋਈ ਰਾਮ ਫਿਰ ਮੈਲਾ ਵੇਸ ਨ ਹੋਈ ਗੁਰਮੁਖ ਬੂਝੈ ਕੋਈ ਹੋਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਵਾ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚ ਸੀਗਾਰ ਬਣਾਇਆ

ਮਲਕ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कोई नहीं, सारे कदम जुड़ गए।

ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ

ਨਾਲ ਥੋੜ੍ਹੀ ਬਣਾ ਲਓ, ਥੋੜ੍ਹੀ ਬਣਾ ਲਓ, ਥੋੜ੍ਹੀ ਬਣਾ ਲਓ।

se Vaheguruji. Vaheguruji. Vaheguruji. ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇਰ ਹਲ ਵਿਤਾਰ ਭੁੱਖਿਆ ਭੁੱਖ ਨਾ ਉਤਰੀਜੇ ਬਿਨਾਂ ਪੁਰੀਆਂ ਭਾਰ ਸਹਿਸ ਸਿਆਣ ਪਾਲਾ ਖੋ ਹੀ ਤੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁੱਝੈ ਤੋਂ ਹੁਮ ਕਹਿ ਨ ਕੋਈ ਗਾਵੈ ਕੋ ਤਾੜ ਹੋਵੈ ਕਿਸੈ ਤਾੜੂ ਗਾਵੈ ਕੋ ਦਾਤ ਜੜਾ ਨਿਸਾੜ ਗਾਵੈ ਕੋ ਗੁੜਬੜਿਆਈ ਆਚਾਰ ਗਾਵੈ ਕੋ ਵਿਦਿਆ ਵਿਖਵੀ ਚਾਰ ਗਾਵੈ ਕੋ ਸਾਜ ਕਰੀ ਤਨ ਖੇਹ ਗਾਵੈ ਕੋ ਜੀ ਲੈ ਪ੍ਰਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟੈ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਸਾਹਿਬ ਪ੍ਰਵਾਹੁ ਸਾਚਾ ਸਾਹਿਬ ਸਚ ਨਾਹੀ ਪਾਖੇ ਆਪਹੁ ਪਾਰ ਆਖ ਹੈ ਮੰਗੈ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀ ਆ ਜਿਤ ਸਦਰ ਬਾਦ ਮਾਹੋ ਕੇ ਬੋਲਣ ਬੋਲੀਆ ਜਿਸੋ ਤ੍ਰਿਪਿਆ ਅੰਮ੍ਰਿਤ ਵੇਲਾ ਸੱਚ ਨਾ ਉਬੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦੀ ਮੋਖ ਦਵਾਰ ਨਾਨਕ ਏਵੈ ਜਾੜੀਐ ਸਵਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਖ ਦਾਤਾ ਸੋ ਮੈਂ ਤਰਨਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਪਾਣੀ ਕੀ ਨਾਈ ਕਰੀ ਜੇ ਤਿਸ ਤਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਬਾਣਕ ਜੇ ਕੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਪਚਾਰੀ ਯਾਰ ਜਾ ਹੋਰ ਦੇ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾਵ ਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਵਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹਾ ਕੋਈ ਨ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਸਕ ਅਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਕਾਤ ਕਹੀ ਨਾ ਜਾਏ ਜੀ ਕੁ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਆ ਮਨ ਬੁੱਧ ਦਉ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੈ ਬਾਰ ਠਾਕ ਨ ਪਾਏ ਮੰਨੈ ਪਤਸ ਨੂੰ ਪ੍ਰਗਟ ਜਾਏ
ਮਨੈ ਮਗਨ ਚੱਲੈ ਪੰਥ, ਮਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ, ਮਨੈ ਪਾਵੈ ਮੁਖ ਦੁਆਰ, ਮਨੈ ਪਰਿਵਾਰ ਸਾਧ ਹਰ, ਮਨੈ ਤਰਾ ਤਾਰ ਗੁਰ ਸਿੱਖ, ਮਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ, ਪੰਚ ਪਰਿਵਾਰਨ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ, ਪੰਚੇ ਸੋਹ ਦਰਰਾ ਜਾਨ, ਪੰਚਾ ਕਾ ਗੁਰ ਇੱਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸੰਭਾਰ, ਧੌਲ ਧਰਮ ਦਇਆ ਕਾ ਭੂਤਉ, ਸੰਤੋਖ ਤਾਪ ਕਿਆ ਜਿਨ ਸੂਤਉ, ਜੇ ਕੋ ਬੁੱਝਿਆ ਹੋਵੈ ਸਟਿਆਰ, ਤਬਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ ਦਿਸਦੇ ਭਾਰਤ ਲੈ ਕਮਜ਼ੋਰ, ਜੇ ਅਜਾਤ ਰੰਗਾ ਕੇ ਨਾਵ, ਸੁਪਨਾ ਲਿਖਿਆ ਬੜੀ ਕਲਾਵੇ, ਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ, ਹਰੂਪ ਕੇਤੀ ਦਾਤ ਜਾਣਾ ਕੌਣ ਕੂਤਉ, ਕੀਤਾ ਪਸਾਵੇ ਕੋ ਕੁਆਉ, ਤਿਸਤੇ ਹੋਏ ਲਖ ਦਰਿਆਉ, ਕੁਦਰਤ ਕਵਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਰ, ਤੁਸਦਾ ਸਲਾਮਤ ਨਿਰੰਕਾਰੂ, ਅਸੰਖ ਜਾਪੁ, ਅਸੰਖ ਭਾਵ, ਸੰਖ ਪੂਜਾ, ਸੰਖ ਤਪਤਾ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਸੰਖ ਜੋਗ ਮਰਾੜਾ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮਹ ਭਗਸਾਰ, ਅਸੰਖ ਮੌਲ ਬਲਾਇ ਤਾਰੂ, ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰੂ, ਜੋ ਤੁਧ ਭਾਵੈ ਸਾਈ ਭਲੀ ਕਰ, ਤੁਸਦਾ ਸਲਾਮ ਨਿਰੰਕਾਰ, ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਕੋਰ, ਅਸੰਖ ਅਮਰ ਕਰ ਜਾਹੇ ਜੋਰ, ਸੰਖ ਗੜਬੜ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜੇ ਅਰ ਕੂੜੇ ਪਰਾਹੇ, ਸੰਖ ਮਲੇਸ਼ ਮਲ ਪਾਖਾਏ, ਅਸੰਖ ਨਿੰਦਕ ਸਿਰ ਕਰਹਿ ਭਾਰੂ, ਨਾਨਕ ਨੀਚ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰੂ, ਜੋ ਤੁਧ ਭਾਵੈ ਸਾਈ ਭਲੀ ਕਰ, ਤੁਸਦਾ ਸਲਾਮ ਨਿਰੰਕਾਰੂ, ਅਸੰਖ ਨਾਵ, ਅਸੰਖ ਥਾਵ, ਅਗਮ ਅਗਮ, ਸੰਖ ਲੋ ਸੰਕਾਹ, ਹਸਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰਸਨ ਯੋਗ ਵਿਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਪਰਮਾਹੇ ਤਿਵ ਤੇ ਪਾਹੇ, ਜੀਤਾ ਕੀਤਾ ਤੀਤਾ ਨਾਉ, ਵਿਣਾਵੈ ਨਾਹੀ ਕੋ ਥਾਉ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰੂ, ਅਸੰਖ ਨਾਵ, ਅਸੰਖ ਥਾਵ, ਅਗਮ ਅਗਮ, ਸੰਖ ਲੋ ਅਸੰਕਾਹ, ਹਸਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾੜ, ਅਖਰਾ ਸਿਰਸਨ ਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ, ਜੇ ਫਰਮਾਏ ਤੇ ਪਾਹੀ, ਜੀਤਾ ਕੀਤਾ ਤੀਤਾ ਨਾਉ, ਨਾਵੈ ਨਾਹੀ ਕੋ ਥਾਉ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾ, ਤੁਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਖੇ, ਹੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ, ਭਰੀਐ ਮਤ ਪਾਪੰਕ ਸੰਗ, ਉਹ ਧੋਪੈ ਨਵਕ ਰੰਗ, ਪੁੰਨੀ ਪਾਪੀ ਆਖਣ ਨਾਹ, ਕਰਕਾ ਕਰੁਣਾ ਲਿਖਲਾ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਓ, ਤੀਰ ਤਪ ਦਇਆ ਦਾਦਾ ਡੋ, ਜੇ ਕੋ ਪਾਵੈ ਤਿਲਕਾ ਬਾੜ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ, ਕੋਈ ਵਣਗੁਣ ਕੀਤੇ ਭਗਤ ਨਾ ਹੋਏ, ਸਵਾਸਤਾਦ ਬਾਣੀ ਬਰਮਾਓ, ਸਤ ਸੁਹਾਣਤ ਦਾ ਮਨਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੈ ਰੁਤੀ ਮਾਹੋ, ਕਵਣ ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ ਜੀ ਹੋਵੈ, ਲੇਖ ਪੁਰਾਣ ਵਕਤ ਨਾ ਪਾਇਓ, ਕਾਦੀਆ ਜੇ ਲਿਖਣ ਲੇ ਕੁਰਾਣ, ਥਿਤ ਵਾਰ ਨਾ ਜੋਗੀ ਜਾਣਾ, ਰੁਤ ਮਾਹ ਨ ਕੋਈ, ਜਾ ਕਰਤਾ ਸਿੱਟੇ ਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰਿਆ ਖਾ ਕੁਸਾ ਲਾਹੀ, ਕਿ ਵਰਣੀ ਕਿਵ ਜਾਣਾ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੈ ਨਾਨਕ, ਜੇ ਕੋ ਆਪੋ ਜਾਣਾ ਹੈ, ਅਗਾ ਗਿਆ ਨਾ ਸੋ ਹੈ, ਪਾ ਤਲ ਪਾ ਤਲ ਲੱਖ, ਆਗਸ ਆਗਸ ਓੜਕ ਓੜਕ ਭਾਲ, ਥੱਕੇ ਵੇਦ ਕਹਿਣ ਕਬਾਤ, ਸਾਹਸ ਅਠਾਰਾਂ ਕਹਿਣ ਤੇ ਬਾਸਲੂ, ਇੱਕ ਧਾਤ ਲੇਖਾ ਹੋਈ ਤਾਂ ਲਿਖਿਆ ਲੇਖਾ ਹੋ, ਵਿਨਾਸ਼ ਨਾਨਕ ਵੱਡਾ ਕੇ ਆਪੇ ਜਾਣਾ ਆਪ, ਸਾਲਾਹੀ ਸਾਲਾਹੀ ਏਤੀ ਸੁਰਤ ਨ ਪਾਈਆ ਨਦੀਆਂ, ਅਤੈ ਵਾਹ ਪਵਹ ਸਮੁੰਦ ਨਾ ਜਾਣੀਆਂ ਹੈ, ਸਮੁੰਦ ਸਾਹ ਸੁਲਤਾਨ ਗ੍ਰਹਿ ਸਿੱਤੀ ਮਾਲ, ਧਨ ਕੀੜੀ ਤੁਲ ਨਾ ਹੋਵਣੀ, ਜੇ ਤਿਸ ਸਿਮਰਹ ਨਾ ਵਿਚਰੈ, ਅੰਤ ਨਾ ਸਿਪਤੀ ਕਹਿਣ ਨਾਨਤ, ਅੰਤ ਨਾ ਕਰਣਾ ਦੇਣ ਨਾਨਤ, ਅੰਤ ਨਾ ਵੇਖਣ ਸੁਣਨ ਨਾਨਤ, ਅੰਤ ਨਾ ਜਾਪੈ ਕੈਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੀ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਏ, ਵੰਤ ਨਾ ਜਾਣਾ ਕੋਈ, ਬਹੁਤਾ ਕਹੀਆ ਬਹੁਤਾ ਵੱਡਾ ਸਾ, ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਈ, ਤੇ ਸੁੱਚੇ ਕੋ ਜਾਣਾ ਸੋਏ,
ਜਿਬੜੇ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਤਮਾਏ ਕਿਤੇ ਮੰਗਾ ਹੈ ਜੋਤ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਖਾਹੇ ਕਿਤੇ ਅਦੁੱਖ ਭੋਗ ਸਦ ਮਾਰ ਇਹ ਵੇਦਾ ਤੇਰੀ ਦਾਤਾਰ ਬੰਦ ਕਲਾਸੀ ਪਹਾੜਾ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣ ਜੀਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਸੇ ਪਿਹ ਕੇ ਜਿਸ ਨੂੰ ਬਖ ਸੇ ਸਿਪਤ ਸਾਰਾ ਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੁੱਲ ਗੁੜ ਮੁਲਵਾ ਪਾਰ ਮੁਲਵਾ ਪਾਰੀ ਮੁੱਲ ਭੰਡਾਰ ਮੁੱਲਿਆ ਵਹਿ ਮੁੱਲਾ ਜਾਹੇ ਮੁੱਲ ਭਾ ਮੁੱਲਾ ਸਮਾਹੇ ਮੁੱਲ ਧਰ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀ ਸਮਰਣੀ ਸਾਣ ਮੁੱਲ ਕਰ ਮੁੱਲ ਪ੍ਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੈ ਬਖਿਆੜੂ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀਤਾ ਗੋਵਿੰਦ ਆਖੇ ਈਸਰੇ ਆਖੇ ਸਿੱਧੂ ਆਖੇ ਕਿਤੇ ਕਿਤੇ ਬੁੱਧ ਆਖੇ ਹਦਾਨ ਆਖੇ ਦੇਵ ਆਖੇ ਸੋਰ ਨਰ ਮੁੰਡਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਾਹੇ ਕਾਹੇ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਇ ਆਖ ਨਸ ਕਹਿ ਕੇ ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣ ਸੱਤ ਸੋਏ ਜੇ ਕੋ ਆਖੇ ਬੁਰ ਵਿਗਾੜੂ ਤਲ ਕੇ ਅਸਰ ਗਵਾਰ ਆਗਾ ਵਾਰ ਸੋ ਦਰ ਕੇ ਹਸੋ ਕਰਕੇ ਹਾਜਤ ਵੈ ਸਰਬ ਸੰਭਾਲੇ ਬਾਜੀ ਨਾਦ ਅਨੇਕ ਸੰਖਾ ਕੀਤੀ ਬਾਬਣ ਹਾਰੀ ਕੀਤੀ ਰਾਗ ਭਰੀ ਸਿਉ ਕਹਿਨ ਕੀਤੀ ਗਾਬਣ ਹਾਰੇ ਗਾਵੈ ਹੈ ਤੋਹ ਨੋ ਪਾਵਨ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦਵਾਰੀ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਦਸ ਬੈਠੇ ਦੇਵਤੇ ਆਦਰ ਨਾਲੇ ਗਾਵੈ ਹੈ ਸਿੱਧ ਸਮਾਧੀ ਇੰਦਰ ਗਾਵੜ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀ ਕਰਾਰੇ ਗਾਵਨ ਪੰਡਿਤ ਪੜ ਰੱਖੀ ਸਿਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤ ਨੂੰ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਹੈ ਖੰਡ ਮੰਡਲ ਬਰਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋਂ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਿਆ ਬੋਲ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤਝੌਲੀ ਧਿਆਨ ਕੀ ਕਰਹਿ ਬੇਭੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਰਵ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੋਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਹਿਨਾਦ ਆਪਣਾਤਨਾ ਤੀ ਸਮਝਾ ਕੀਰੇ ਦਿਸ ਦਬਰਾ ਸਾਧ ਸੰਜੋਗ ਵਿਜੋਗ ਦੁਇ ਕਰ ਚਲਾ ਵੈ ਲਿਖਿਆ ਮੈਂ ਭਾਗ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸਿ ਕਮਾਈ ਜੁਪਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਆਸਨ ਲੋਏ ਲੋਏ ਭੰਡਾਰ ਜੋ ਪਿੱਛ ਪਾਇਆ ਸੋਇਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋਲਖ ਹੋਏ ਲੱਖ ਵਹਿ ਲੱਖ ਵੀਸ ਲੱਖ ਲੱਖ ਗਿੜਾਇਆ ਕੀ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪੌੜੀਆ ਚੜੀਆ ਹੋਇਆ ਕੀ ਸੋ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਹੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਬਾਲ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਂ ਪ੍ਰਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਹਨ ਪੰਜ ਪਰਵਾਰ ਨਦਰੀ ਕਰਮ ਪਵੈ ਨਿਸਾਰਨ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਪ ਜਾਏ ਧਰਮ ਖੰਡ ਕਾਏ ਹੋ ਧਰਮ ਹੋ ਗਿਆਨ ਖੰਡ ਕਾਏ ਆਖ ਹੋ ਕਰਮ ਕੀਤੇ ਪਾਵਣ ਪਾਣੀ ਵੈਸਨਤਰ ਕੀਤੇ ਕਾਨ ਮਹੇਸ ਕੀਤੇ ਬ੍ਰਹਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਨ ਭੂਮੀ ਮੈਂ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦਰ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਿਰੰਦੋ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਂਤ ਗਿਆਨ ਕਰਨ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਕਣ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤਾਂ ਨੂੰ ਪਾ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛੇ ਪਛਤਾਈ ਤਿਥੈ ਘੜੀਏ ਸੁਰਤ ਮਤ ਮਨ ਬੁੱਧੋ ਤਿਥੈ ਘੜੀਏ ਸਰਸਦਾ ਕੀ ਸਵਦੋ ਕਰਮ ਕਣ ਕੀ ਬਾਣੀ ਜੋਰ ਤਿਥੈ ਹੋਰ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾਂ ਮਾਹੇ ਤਾਗੇ ਰੂਪ ਨਕਸ਼ ਨ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨਕਾ ਰਾਮ ਸਹਿਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਨਾ ਸਹਿਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਕੈ ਨਦ ਨਿਹਾਲ ਤਿੱਥੈ ਖੰਡ ਮਲ ਭਾਂਡ ਜੀ ਕੋ ਕਥਾ ਤੈ ਅੰਤ ਨ ਅੰਤ ਤਿੱਥੈ ਲੋ ਅਲੋ ਆਕਾਰੂ ਜਿਵ ਜਿ ਹੁਕਮ ਤਵਿਤ ਵਿਕਾਰੂ ਵਿਖੈ ਵਿਖਸੈ ਕਰ ਵਿਚਾਰੂ ਨਾਨਕ ਕਥ ਨਾ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆਰੂ ਆਹਰਣ ਮਤ ਵੇਦ ਹਥਿਆਰ ਭਾਉ ਖਲਾ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਆ ਸਬਦ ਸੱਚੀ ਟਕਸਾਲ ਜਿਨ ਕੋ ਨਦ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਣ ਜਿਹੇ ਰੂਪ ਰੰਗ ਰਲੇ ਭੇਖ ਕੋ ਕਹਿ ਨਾ ਸਕਤ ਕਿਹਾ ਚੱਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿ ਜਾਏ ਕੋਟ ਇੰਦਰਨ ਦਰਨ ਸਾਹਿ ਸਾਹਣ ਗਣ ਜਾਏ ਤ੍ਰਿਭਾਵਨ ਮਹੇਪ ਸੁਰ ਨਰ ਅਸੁਰ ਨੇਤ ਨੇਤ ਬਣ ਦਰਨ ਕਹਿ ਤੋ ਤਪ ਸਰਮ ਨਾਮ ਕਥਾ ਕੰਮ ਨੂੰ ਕਰਮ ਨੰਬਰਨ ਸੁਮਤ ਭੁਜੰ ਪ੍ਰਿਆ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੇਖੈ ਨਮਸਤੰਗ ਨੀਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਦਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤੰਗ ਤ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਬੇ ਨਮਸਤੇ ਦੇਸ਼ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਤਾਪੇ ਨਮੋ ਸਰਵਕਾਲੇ ਨਮ ਸਰਵ ਪਾਲੇ ਨਮਸਤੇ ਦੇਵੈ ਨਮਸਤੰਗ ਭੇਵੈ ਨਮਸਤੰਗ

ਹੈ ਭੂ ਹੈ ਲੇਖ ਹੈ ਭੇਖਾ ਨਾਮ ਹੈ ਕੰਮ ਹੈ ਤੇ ਹੈ ਭੇ ਹੈ ਜੀਤਾ ਪੀਤਾ ਹੈ ਤ੍ਰਿਮਾਨ ਹੈ ਨਿਧਾਨ ਹੈ ਗੰਜ ਹੈ ਪੰਜ ਨਿਰਬੂ ਝੂਜੇ ਝਾਂਜਿਆ ਮੀ ਕਰ ਪੀਕਿਆ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਹਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿਣ ਸ੍ਰੀ ਕਹਿਣ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਨੇਕ ਹੈ ਫਿਰ ਏਕ ਹੈ ਭੁਜੰ ਪ੍ਰਿਆ ਛੰਦ ਨਮੋ ਸਰਮਾਨਿ ਸਮਸਤਿ ਨਿਧਾਨੇ ਨਮੋ ਦੇਵ ਦੇਵੇ ਪੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੇ ਨਮੋ ਸਰਪ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥਨ ਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਬੇਪੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਯੋਗ ਯੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੇ ਭਰਮੇ ਭੋਗੇ ਭੁਗਤੇ ਨਮੋ ਜੋਗ ਜੋਗੇ ਸੁਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਦੇ ਵਿਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਖ ਸਾਖ ਨਮੋ ਭੂ ਭੂਪੇ ਨਮੋ ਦਾਨ ਦਾਨੀ ਨਮੋ ਮਾਨ ਮਾਨੀ ਨਮੋ ਰੋਗ ਰੋਗੀ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾਨੰਦ ਸਰਬੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਆਦੋ ਉਰਧ ਅਰਧੰਗ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰ ਪਰੋਸ ਬਾਲੰਗ ਸਦਾ ਸਰਬਦਾ ਸਿਧਾਤਾ ਦਯਾਲੰਗ ਛੇਦੀ ਭੇਦੀ ਨਾਮ ਕਾਮ ਸਮਾ ਸੁਪਰਾਜੀ ਸਮਾ ਸਸਤਾਮ ਤੇਰਾ ਜੋ ਚਾਤਰੀ ਛੰਦ ਜਲੇ ਹੈ ਥਲੇ ਹੈ ਪੀਤੇ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮਸਰ ਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਸਤੰਗ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿਦ ਸਿਧੰਗ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਰ ਜੋਗੀ ਅਚਲ ਭੋਗੀ ਅਚਲ ਰਾਜੇ ਅਟਲ ਸਾਜੇ ਅਖਰ ਤ੍ਰਮੰਗ ਅਲਾਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂ ਆਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੁਰਤ ਜੋਨ ਪੁਰਖ ਪਾਰ ਸਰਬ ਮਾਨ ਤ੍ਰਿਮਾਨ ਦੇਵ ਭੇਵਾਦ ਉਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲੂ ਜਤਰ ਤਤਰ ਬਿਰਾਜਹੀ ਅਬਦੂਤ ਰੂਪ ਲਸਾਲੂ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਰੂਪ ਰੰਗ ਨ ਰੇਖ ਆਦਿ ਪੁਰਖ ਆਧਾਰ ਮੁਰਤਾ ਜੋਨ ਆਦਿ ਸੇਖ ਦੇਸ ਔਰ ਨ ਭੇਹ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਔਰ ਰਾਗ ਨਾਮ ਕਾਮ ਬਿਹੀਨ ਭੇਖ ਧਮ ਨ ਹਜਾਏ ਸਰਮਾਨ ਸਰਵਤਨ ਮਾਨਸ ਦਾ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕਿਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਪੇ ਏਕ ਦੇ ਭੇਵ ਨ ਜਾਣੀ ਜੇ ਬੇਦ ਔਰ ਕੁਤੇਬ ਰੂਪ ਰੰਗ ਨਾ ਜਾਤ ਪੋਸੋ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਹੀ ਪੁਰਤੀਨੋ ਲੋਕ ਚਾਹੁੰਦਾ ਕਿ ਬਿਖਾਏ ਜਗ ਜਾਪੇ ਜਿਹ ਜਾਪ ਆਦ ਦੇਵ ਅਨਾਦ ਮੂਰਥਾ ਪਿਉ ਸਭੈ ਜੀ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਰ ਸਰਬ ਸਿਵਰਤਿਉ ਸਿਯਮ ਭਵ ਗਣ ਭੰਜਨ ਹਾਰੁ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ

ਰਮਣਾ ਤੇ ਭੂਤੈ ਲਖ ਪੀਸੁ ਅੰਗ ਰਾਗ ਰੰਗ ਜਾ ਕੇ ਜਾਤ ਪਾਤਨ ਦਾ ਨਾਮ ਗਰਭ ਗੰਜਨ ਦੁਸ਼ਟ ਮੰਜਨ ਮੁਕਤ ਦਾ ਕੰਮ ਆਪ ਰੂਪ ਅਮੀਕ ਅਨੁਸਤਿ ਪ੍ਰਕਭ ਦੂਤ ਗਰਭ ਗੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੁਪਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿਆਨ ਭੇਖ ਸਰਬ ਸਾਸਨਾ ਜਾਣੀ ਜਿਹ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੀਤ ਭਗਤ ਨਿਤੋ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵੀ ਬਹੁ ਚਿਤੋ ਮਦ ਭਾਰ ਸ਼ਾਂਤ ਪ੍ਰਸਾਦ ਗੁਣ ਗਨੁਦਾਰ ਮਹਿਮਾ ਪਾਰਾਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸਤਨ ਨਾਸ ਆਜਨ ਬਾਹੂ ਸਾਹੁਨ ਸਾਹੁ ਰਾਜਨ ਰਾਜ ਭਾ ਨਨ ਭਾਨ ਦੇਵਨ ਦੇ ਉਪਮਾ ਮਹਾਨ ਇੰਦਰ ਅਨਿੰਦਰ ਬਾਲਨ ਬਾਲ ਰੰਕਾਰ ਰੰਕ ਕਾਲ ਅੰਕਾਰ ਭੂਤਿਆਂਗਾ ਭੰਗਤ ਮਿਤ ਉਪਾਰ ਗੁਣ ਗਰਮਦਾਰ ਮੋਨ ਗਨ ਮੋਨ ਗਰ ਪ੍ਰਣਾਮ ਨਿਰਭੈ ਨਿਕਾਮ ਆਚਦਿਤ ਪ੍ਰਚੰਡ ਮਿਤ ਗਦ ਅਖੰਡ ਆਲਿਸਾ ਕਰਮ ਆਦਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਤੀ ਛੰਦ ਤਪ੍ਰਸਾਦ ਗੋਬਿੰਦ ਮਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾ ਮੇ ਕਾਮੇ ਏ ਕਛਰੀ ਛਜਹਨ ਪ੍ਰਯਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੀ ਚਤਰ ਚੱਕਰ ਕਾਲੀ ਚਤਰ ਚੱਕਰ ਪਾਸੀ ਚਤਰ ਚੱਕਰ ਵਾਸੀ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰ ਨ ਮਿੱਤਰ ਨ ਪਰਮੰਗ ਨ ਪਿਤਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨਾ ਚਿਤ੍ਰੈ ਨ ਮਿੱਤ੍ਰੈ ਪਰਿਆ ਪਵਿੱਤ੍ਰੈ ਪ੍ਰਤਿਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਤੇ ਕੇ ਅਛਜ ਦਿਸੈ ਕੇ ਅਭਿਜ ਭੇਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਖੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਤ੍ਰਭੰਗ ਤੋ ਜੈ ਕੇ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤੰ ਕ੍ਰਿਤੀਆਂ ਕੇ ਚਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪ ਹੈ ਕੇ ਅਨੁਪਹ ਅਨੂਪ ਹੈ ਕੇ ਆਦਿ ਅਦੇਵੇ ਕੇ ਆਪ ਭੇਵੇ ਕੇ ਚਤਰੰਗ ਬਹੀਨਾ ਕੇ ਇੱਕ ਅਧੀਨ ਹੈ ਕੇ ਰੋਜੀ ਰਜਾ ਕਹਿ ਰਹੀਮਾ ਰਿਹਾ ਕਹਿ ਕੇ ਪਾਕ ਬਿਆਵੇ ਕੇ ਗੈਬਲ ਗੈਬਿਆ ਕੇ ਅਫਲ ਗੁਨਾਹੀ ਕੇ ਸਾਹਨ ਸਾਹੇ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦਿਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆਏ ਕੇ ਸਰਬਤਰ ਦਾਨਿਆਏ ਕੇ ਸਰਬਤਰ ਗੌਣਾਏ ਕੇ ਸਰਬਤਰ ਭੌਣਾਏ ਕੇ ਸਰਬਤਰ ਦੇਸਾਏ ਕੇ ਸਰਬਤਰ ਭੇਸਾਏ ਕੇ ਸਰਬਤਰ ਰਾਜਾਏ ਕੇ ਸਰਬਤਰ ਸਾਜਾਏ ਕੇ ਸਰਬਤਰ ਦੀਨਾਏ ਕੇ ਸਰਬਤਰ ਲੀਨਾਏ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦਿਸੈ ਕੇ ਸਰਬਤਰ ਪਿਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦਿਸੈ ਕੇ ਸਰਬਤਰ ਪਿਸੈ ਕੇ ਸਰਬਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰਗ ਅਪੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੁਸਨਲ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀ ਖਤ ਬਦਾਮੈ ਗਰਨੀ ਮੁਰ ਸਕਸਤੈ ਗਰੀਬਲ ਪ੍ਰਸਤੈ ਬਿਲੰਦਲ ਮਕਾਨ ਜਿਮਲ ਜਮਾਨੈ ਤਮਜਲ ਤਮਾਵੈ ਰੁਜਲ ਨਦਾਨੈ ਹਰੀ ਫੁੱਲ ਜਿਮਰ ਜਾ ਕੇ ਜਕੀਨੈ ਅਨੇਕ ਕੁਲ ਤਰੰਗੈ ਭੇਦੈ ਭਾਂਗੈ ਜੀ ਜਲ ਨਵਾਜੈ ਗਰੀਮੁਰ ਕਰਾਜੈ ਨਿਰੁਕਤ ਸਰੂਪੈ ਤ੍ਰਿਮੁਕਤੈ ਭੂਤੈ ਪ੍ਰਭੁਗਤ ਪ੍ਰਭੈ ਸੰਯੁਗਤ ਸੁਦੈ ਸਦੈਵ ਸਰੂਪੈ ਭੇਦੀ ਅਨੂਪੈ ਸਮਤੋ ਪ੍ਰਾਜੈ ਸਦਾ ਸਰਬਸਾਜੈ ਸਮਸਤ ਸਦਾਵ ਸਦੈਵ ਕਾਮ ਹੈ ਨਿਰਬਾਧ ਸਰੂਪੈ ਗਾਧ ਅਨੂਪੈ ਓ ਅੰਗ ਆਦਿ ਰੂਪੈ ਨਾ ਸਰੂਪੈ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸ੍ਰਿਭਾਗੇ ਸੁ ਸਰਬਾ ਅਰੜਾਗੇ ਤ੍ਰਿਭੁਗ ਸਰੂਪ ਹੈ ਛਿਜ ਹੈ ਚੂਤੈ ਕੇ ਨਰਕ ਪ੍ਰਣਾਸ ਹੈ ਪ੍ਰਿਥਿਲ ਪ੍ਰਵਾਸੇ ਨਿਰੁਕਤ ਪ੍ਰਭਾਸ ਦੈਵਕ ਸਦਾਹ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾਹ ਵਿਭੁਗਤ ਪ੍ਰਭਾਹ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮੈ ਕਰਮੈ ਨਾਦ ਜੁਗਾਦ ਹੈ ਅਜੈ ਹੈ ਬਹਿ ਹੈ ਭੂਤਿਆਂ ਧੂਤਿਆਂ ਨਾਸੇ ਦਾਸਿਆਂ ਧੰਦ ਹੈ ਬੰਧ ਹੈ ਭਗਤ ਹੈ ਬਰਕਤ ਹੈ ਨਾਸੇ ਪ੍ਰਕਾਸ਼ ਹੈ ਨਚਿੰਤੈ ਸੁਨੰਤੈ ਲੇਖਿਆ ਦੇਖਿਆ ਲੇਖਿਆ ਭੇਖਾ ਟਾਹ ਗਾਹ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਤਾ ਪ੍ਰਸਾਦ।
सर्वंघंता सर्वंगंता सर्वंख्याता सर्वंज्ञाता सर्वंकर्ता सर्वंकर्ता सर्वंप्राण सर्वंत्राण सर्वंकर्म सर्वंतर्म सर्वंमुक्ता सर्वंमुक्ता ऋषावल छंद प्रसाद नमो नरकनाशे सदैव स्वरूपे प्रकाशे नमो नरकनाशे सदैव प्रकाशे अनंगं स्वरूपे अपंगं विभूते परमात्म परमाते सदा सर्वसाथे अगाध स्वरूपे सदा सर्वसाथे अगाध स्वरूपे निर्बाध विभूते अनंगी अनामेत्र पंगी त्रिकामेत्र निरपंगी स्वरूपे सर्वंगी अनुपेना पोत्र न पुत्र न सत्र न मित्र न तात न मात न जात न पात निरसाक सरीक मितोमिक सदैव प्रभ जय जाह भगवती छंद त्व प्रसाद के जा हरज हूर है के हाजर हजूर है मैं सुर सलाम है समस्त कलाम है के साहिब दिमाग है के उसन त्रागे के कामल करी मैं के राज करी मैं के रोजी देहंद है के राज करहिंद है करी मुल्क माले कृष्ण जमाले गरी मुल्क राजे गरीब नवाजे हरिफल सकान है रास रिपकान है कलंक प्रणास है समस्त निवास है अगंजल गरी मैं रजाय करी मैं समस्त जवाह के साहिब कराए के नरक प्रणास है बहस्त निवास है के सरबल गवान है वे सर रवान है तम मुल तजी मैं समस्त जी जहां परम परमी समस्त दिस है कदेशल लेख है मेसल पेखा जिन जमा है अमिकल उमा है करिमल कुमाल है के ज्वर जमाल है के अचरंग प्रकाश है के मित्तो सुभाष है के अजब स्वरूप है के मित्तो विभूत है के मित्तो पसा है के आत्म प्रभा है के अचरंग अनंग है के मित्तो भंग है मद पार छंद त्व प्रसाद मौन मन प्रणाम गुण गर्म दाम हर नर खंड अर नर अर बर अगंज हर नर पंज अनगन प्रणाम मुन मन सलाम हर नर खंड बर नर मंड अनुपनास मुन मन प्रकाश गुण गन प्रणाम जल थल मदाम अन छिज अंगासन भंग पार गत मित उदार जल थल मंड दिस विस पंड जल थल महंत दिस विस बेंत अन पहुनास त्रित तर त्रास आजन बाहो एक दाहो ओंकार आदि कथनीय नाद खालखंड ख्याल गुरबर अकाल कर कर प्रणाम चित चर नाम अन छिज गात अजिज न बात अन झंझ गात अरण बात अन टुट पंडहर ठट उपार आडीट धर्म आत टीट कर्म अन ब्रण अनंत दाता महंत हर बोल मना छंद त्व प्रसाद करणालय है अरकालय है खल खंडन है महमंडन है जगतेश्वर है परमेश्वर है कल कारण है सर्व वारण है त्रित के तरण है जाके कारण है मन मान है जग जान है सर्वं पर है सर्वं कर है सर्वपास सर्वनास है करणा कर है बेस्वंबर है सर्वेश्वर है जगतेश्वर है ब्रह्मंड से खलखंड से पर ते पर है करणा कर है अजपा जप है थपा थप है कृता कृता अमृत अमृत है अमृता अमृता करुणा कृता है कृता कृता तरणी त्रित अमृतेश्वर है परमेश्वर है कृता कृता अमृता अमृत अज बकृत है अमृता अमृत है नर नायक है खलकायक है बेस्वंबर है करुणालय है नृपनायक है सरपायक है भवपंजर है अरगंजन है रुपतापन है जप जापन है अकलंकृत है सर्वकृत है कर्ता कर है हरता हर है परमात्म है सर्व आत्म है आत्म बस है जस के जस है पुजहं प्रयात छंद नमो सूरज सूरज नमो चंद्र चंद्रे नमो राज राज नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग शांत रूपे नमो परम तत्ंग तत्व स्वरूपे नमो योग योगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह करता नमो सत रूपे नमो इंद्र इंद्र नादंग बेपूते कलंकर रूपे अलंकर अलंके नमो आसासी नमो बांक बंके भंगी स्वरूपे अनंगी नामे त्रिभंगी त्रिकाली अनंगी कामे एक अक्षरी छंद
ਅਜਾਇ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਗੰਜ ਭੰਜ ਲੱਖ ਪੱਖ ਕਾਲ ਦਿਆਲ ਅਲੇਖ ਭੇਖੋ ਨਾਮ ਅਕੰਮ ਅਕਾਲ ਦਿਆਲ ਅਲੇਖ ਭੇਖ ਨਾਮ ਕੰਮ ਗਾਹ ਢਾਹ ਅਨਾਥੀ ਪਰਮਾਥੀ।

ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਿਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਤਾਇਓ ਕੋਰ ਕਿਰਿਆ ਉਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੋਰ ਕਿਰਿਆ ਉਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬੀਰ ਬਾਅਦ ਚ ਬੇਨਤੀ ਚੌਪਾਈ ਹਮਰੀ ਕਰੋ ਹਾ ਦਿਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈਤ ਮੁਕਾਬੋ ਹੋ ਆਪ ਹਾ ਦੈ ਮੋਹ ਬਚਾਓ ਸੁਖੀ ਵਸੈ ਮੋਰੂ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਛਾਨਜ ਕਰਦਿਆ ਕਰੀਐ ਈਸਾ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਔਰ ਨ ਧਿਆਉਂ ਜੋ ਉਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸੁਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਬਰੀਐ ਮਰਨ ਕਾਲ ਕਾ ਤ੍ਰਾਤ ਮਰੀਐ ਹੂ ਜੋਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੀ ਕਰਿ ਹੋ ਰਿਛਾ ਰਾਖ ਲੇ ਹੋ ਮਹਿ ਰੱਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਾਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਮਪਤਰਾਂ ਕਾਲ ਪਾਏ ਸ਼ਿਵ ਜੂ ਅਵਤਰਾਂ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀ ਓ ਬੇਜਰਾਜ ਬ੍ਰਹਮਾ ਜੂ ਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹਮਾਰਾ ਜਪਣ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿੱਖੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤੋ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲ ਦੇਹ ਧਰ ਸਭ ਹੋ ਜਿਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ

0: ਕਾ ਮੂੜ ਉਚਾਰਨ ਭੇਦਾ ਜਾਂ ਕੋ ਭੇਵ ਨ ਪਾਵਨ ਬੇਦਾ
1: ਤਾਕੋ ਕਰ ਪਾਹਨ ਅਨਮਨਤ ਮਹ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਜੀਨਤ ਨਹਿ ਭੇਵ ਆਪ ਆਪਣੀ ਬੁੱਧ ਜੀਤੀ ਬਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕੇਹ ਬਿਦ ਸਜਾਉ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਇਓ ਰਾਮ ਕਹਿ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੋ ਫੂਲ ਰਾਜਾ ਬੈਠਾ ਕਹੋ ਸਿਮਟ ਭਇਓ ਸ਼ੰਕਰ ਕੈਠਾ ਸਿਗਰੀ ਸਿਰਠ ਦਿਖਾਈ ਅਚੰਪਵ ਆਦਿ ਜੁਗਾਦ ਸਰੂਪ ਸਜਿਅਮ ਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਠ ਦੁਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰਚਾ ਹੋਈ ਤਾਹਿ ਸਭ ਕਾਲਾ ਦੁਸ਼ਟ ਅਰਹਟਰ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮੋ ਸਭ ਹੋਈ ਦੁਠ ਚਾ ਚਿਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਵਾਰ ਅਕਾਲ ਫਾਸਤੇ ਤਾਹੁ ਬਾਰਾਉ ਜਿਨ ਨਰ ਨਾਮ ਤੇ ਹਾਰੂ ਕਹਾ ਦਾਲ ਦੁੜ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਦੈ ਲਿਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁੜ ਦੁਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਜੋਖੀਨ ਕੋ ਛੈ ਕਰਤਾ ਸ੍ਰੀ ਅਸਤੋਜੋ ਪਹਿ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵਾਂਛਿਤ ਫਲ ਪਾਵੈ ਸੋਈ ਦੁਖ ਨਥ ਸਹਿਬੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਰ ਨਰ ਕੇ ਰਹੈ ਹੋ ਜੋ ਜਾ ਕੇ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਾਸ ਪੁਣਿਜੈ ਅਰਧ ਸਾਸ ਪੁਣ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਮਨ ਤੀਰਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਰਵਜੀਆ ਵਾਦਹੀਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵੜਿਆਈਆ।

ਸਦਾ ਰਹੋ ਹਰਨਾਲੇ। ਸਾਚੀ ਸਾਹਿਬਾ ਕਿਆ ਨਾਹੀ ਘਰ ਤੀਰਾ ਏ, ਘਰ ਤਾਂ ਤੀਰਾ ਸਭ ਕਿਛ ਹੈ ਜਿਸ ਦੇ ਸੁਪਾਵੇ। ਸਦਾ ਸਿਫਤ ਸਲਾਹਾ ਤੇਰੀ, ਨਾ ਮਨ ਮਸਾਵੇ ਨਾ ਮਨ ਕੈ ਮਨ ਮਸਿਆ ਬਾਜੀ ਸ਼ਬਦ ਘਨੇਰੀ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁੱਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਨੋ ਕੀਤਾ ਗੁਰੂ ਬਿੱਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ। ਕਲਾ ਜਿਤ ਕਰ ਧਾਰੀਆ, ਪੰਜ ਦੋ ਤਦਵਾਸ ਕੀਤੇ, ਕਾਲ ਕੰਟਕ ਮਾਰਿਆ। ਤੁਰਕਨ ਪਾਇਆ ਤੂੰ ਜਿਨ ਕਾ ਉਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹਨ ਮਰਣੀ, ਦੇਹਨ ਮਰਣੀ ਲਵੈ ਬੱਜ ਹੋ, ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨੂੰ ਹੁਰ ਥਾ ਉਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬੱਜ ਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਤਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਪ੍ਰਹਦਾਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਪਾਣਾ ਪਾਵੇ। ਕਹਿ ਨਾਨਕ ਜਿਸ ਦੇ ਪਿਆਰੇ ਸੋਏ ਜਨ ਪਾਵੇ, ਆਪ ਉਹ ਸੰਤ ਪਿਆਰੇ। ਉਹ ਅਕਥ ਕੀ ਕਰਾ ਕਹਾਣੀ, ਕਰਾ ਕਹਾਣੀ ਅਕਥ ਕੇਰੀ, ਕਿਤ ਦਵਾ ਡੈ ਪਾਈਐ। ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਕੇ ਰਾਗਾ, ਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥੀ ਉਹ ਅਕਥ ਕਹਾਣੀ। ਇਹ ਮਨ

ਏਜੰਟ ਹਗੌਲੀ ਪਾਈਆ ਕੁਰਬਾਨ ਕੀਤਾ ਤੇ ਸਭ ਢਹੋ ਜਰਮ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਿਤਰਾਈ ਖਿਰਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲ ਨਾਹੀਂ ਤੇਰਾ ਨਾਲੇ ਸਾਥ ਤੇਰੇ ਚੱਲ ਨਾਹੀਂ ਤਿਸ ਨਾਲ।

ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਾਉ ਤੂੰ ਚਲਾਹਿਤ ਵਿਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਾ, ਜਿਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਹੇ, ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ। ਇਹੋ ਸੋਹੇ ਲਾਗ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹੇ ਲਾਗ, ਸਤਿਗੁਰੂ ਸੁਣਾਇਆ। ਇਹੋ ਤਿਨਕਾ ਮਨ ਵਸਿਆ, ਜਿਨ ਧਰੋਹੋ ਲਿਖਿਆ ਆਇਆ। ਇੱਕ ਫਿਰਾ ਕਨੇਰੇ ਕਰਹਿ ਗੱਲਾਂ, ਗੱਲੀ ਕਿਨ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹੇ ਲਾਗ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨੰਗ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉਂ, ਪਵਿੱਤ ਸੰਗਤ ਸਭਾਈਆ। ਕਹਿੰਦੇ ਪੁਵਿੱਤ, ਸੁਣਦੇ ਪੁਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪ ਜਾਏ, ਵਣ ਸਾਜਾ ਸਹਸਾ ਨਾ ਜਾਏ। ਨਾ ਜਾਏ ਸਾ ਸਖਤ ਸੰਜਮੋ, ਰਹ ਕਰਮ ਕਮਾਏ। ਸਹਸਾ ਜੀਵ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗ ਹੋ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਸਾ ਉਪਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ। ਤਿੰਨ ਜਨਮ ਜੂਵੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨੋਂ ਵੀ ਸਾਰਿਆ, ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣਹਿ ਨਾਹੀ। ਫਿਰਨ ਜੋ ਬੇਤਾ ਲਿਆ, ਕਹਿ ਨਾਨਕ ਜਿਨ ਸੱਚ ਜਿਆ। ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚਾ ਨਾਹੀ। ਮਨਸਾ ਸਤ ਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇ ਬਣ ਜਾਣੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ। ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਰ ਫਰਣੈ, ਗੁਰਬਿਨ ਅਵਰਣ ਜਾਣ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਬਬੇ ਕੀ ਆ ਜਾਏ। ਅਨੇਕ ਜੋਨੀ ਪਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ, ਹਿਰਦਾ ਤਨ ਸਮਾਣੀ। ਪੀਬਹੁ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪੇ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ,

0: ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰ ਜਿਤ ਜੜਾਵੋ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ
1: ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋਵੇ ਇੱਕ ਸਿਉਂ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਿਪਾਲ ਕਰੇ ਸੋ ਕਿਉਂ ਮਨੋ ਕਿਉਂ ਵਿਸਾਰੀਏ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਕਿਸੇ ਵਿਟਹੋ ਮੁੱਲ ਨਾ ਪਾਇਆ ਜਾਏ ਕਿਸੇ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿੱਤ ਜਪਿਓ ਜੀਆਹੋ ਲਾਹਾ ਖੱਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨੇ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਸ ਰਹੀ ਤੇਰੀ ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਬਹੁੜ ਨ ਤ੍ਰਿਸ਼ਨਾ ਲੱਗ ਆਈ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੈ ਜਾਂ ਹਰ ਵਸੇ ਮਨ ਆਏ ਇਹ ਸਰੀਰਾ ਮੇਰੇ ਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤਨ ਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ। ਅਨਹਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕੀ ਕਰਮ ਕਮਾਇਆ ਤੁਧ ਸਰੀਰਾ ਜਾਨ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨਿਤ ਰਹੋ ਮੇਰ ਹਰ ਤੂੰ ਮੈਂ ਜੋਤ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ। ਕਹੇ ਨਾਨਕ ਇਹ ਨੇਤਰ ਆਂਦ ਸੇ ਸਤਿਗੁਰ ਮਿਲਿਐ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰ ਹੋ ਸੱਚੈ ਸੁਣਨੈ ਨੋ ਪਠਾਏ ਸੱਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ। ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣਨੈ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰਿ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਇਹੋ ਸਾਚਾ ਸੋਹੇਲਾ ਸੱਚੈ ਘਰ ਗਾਵੋ ਗਾਵਹੁ ਤਾਂ ਸੋਹਿਲਾ ਘਰ ਸੱਚੈ ਜਿੱਥੇ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾਂ ਤੁਧ ਭਾਵਹਿ ਗੁਰਮੁਖ ਜਿਨ੍ਹਾਂ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ। ਕਹੇ ਨਾਨਕ ਸੱਚ ਸੋਹੇਲਾ ਸੱਚੇ ਘਰ ਗਾਵੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਥਵਰ ਲਖਨ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

0: ਕਟਾਵਟ ਤਗ ਅਵਰਾ ਘੱਤਾ ਲੈ ਪਹਾੜ ਕਰੇ ਵਿਆਹੋ ਕਟਕਾ ਗਲ ਦਸੈ ਰਾਹੋ।
1: ਸੁਣ ਵੇਖੋ ਲੋਕਾਂ ਨੂੰ ਵਡਾਣ ਮਨ ਅੰਦਾ ਨਾ ਸੁਜਾਣ ਪੌੜੀ ਸਾਹਿਬ ਹੋਏ ਦਇਆ।

ਪੌੜੀ ਸਤਿਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲਿਤਾਂ ਨਦਰੀਆਂ ਆਈਆਂ, ਜਾਤ ਭਾਣਤਾ ਮਰਮ ਸਾਈਆਂ, ਕਰ ਹੁਕਮ ਅਸਤਗਾ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੈ ਨਾਉ ਨਿਧ ਪਾਈਆਂ, ਸਹਿ ਤੁੱਠੈ ਨਾਉ ਨਿਧ

0: ਦੁਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵੱਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਹਿਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਪਾਹਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜੈ ਦਿਨ ਸੁਰਾਤ ਅਰਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਮਤ ਸੁਮਤ ਤੇਰਾ ਵਸ ਸੁਆਮੀ ਹਮ ਜਨਤਾ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬਰ

ਬਲਵਾਨ ਜੀਵਾਂ ਨੂੰ ਕਮਜ਼ੋਰ ਜੀਵਾਂ ਦੇ ਅਧੀਨ ਕਰ ਦਿੰਦਾ ਹੈ। ਉਹ ਸਰਬ ਕਲਾ ਸਮਰੱਥ ਆ ਸੱਚੇ ਪਾਤਸ਼ਾਹ, ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਵਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਉ। ਰਹਾਉ ਵਾਲੀਆਂ ਤੁਕਾਂ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਹੇ ਕਿਰਪਾ ਦੇ ਨਿਧਾਨ, ਕਿਰਪਾ ਦੇ ਖਜ਼ਾਨੇ, ਦਇਆ ਦੇ ਘਰ ਵਾਹਿਗੁਰੂ, ਮੇਰੇ ਪਿਆਰੇ ਵਾਹਿਗੁਰੂ, ਪ੍ਰੀਤਮ ਪ੍ਰਭ ਮੇਰੇ, ਹੇ ਮੇਰੇ ਪਿਆਰੇ ਪ੍ਰਭੂ, ਵਰਨ ਨਾ ਸਾਕੋ ਬਹੁ ਗੁਣ ਤੇਰੇ, ਤੇਰੇ ਬਹੁਤ ਗੁਣ ਨੇ, ਤੇਰੇ ਵਿੱਚ ਬੜੇ ਪਰਪਕਾਰ ਨੇ, ਉਹ ਮੈਂ ਬਿਆਨ ਨਹੀਂ ਕਰ ਸਕਦਾ ਹਾਂ ਪੂਰਨ ਤੌਰ 'ਤੇ। ਕੁਝ ਕਹਿੰਦਾ ਵਾਂ, ਜੇ ਤੇਰੀ ਕਿਰਪਾ ਹੋ ਜਾਵੇ ਤਾਂ ਜੱਗੋਂ ਤੇਰਵੀਆਂ ਵੀ ਹੋ ਜਾਂਦੀਆਂ ਨੇ। ਪਹਿਲਾ ਭਾਵ ਜਿਹੜਾ ਏ, ਸਾਖੀਕਾਰਾਂ ਸਾਖੀਆਂ ਵੀ ਦਿੱਤੀਆਂ ਨੇ ਧਰਮ ਗ੍ਰੰਥਾਂ ਮੁਤਾਬਕ। ਪਹਿਲਾ ਆਖਰੀ ਅਰਥ ਵਿਵਹਾਰਕ ਬਾਹਰਲਾ ਹੀ ਕਰਾਂਗੇ ਆਪਾਂ, ਜਿਹੜਾ ਬੰਦਗੀ ਕਰਨ ਵਾਲਿਆਂ ਨੇ ਵੀ ਕਰਾਇਆ ਹੈ। ਦੂਜਾ ਭਾਵ ਅਰਥ ਹੈ ਅੰਦਰ ਦਾ, ਮਨ ਦਾ, ਹਿਰਦੇ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਵਾਹਿਗੁਰੂ ਦੀ ਪ੍ਰਤੱਖ ਕਲਾ ਹੈ, ਸ਼ਕਤੀ ਹੈ, ਜਦੋਂ ਵਰਤਦੀ ਹੈ ਫਿਰ ਕੀ ਹੁੰਦਾ, ਰਾਮ ਕਲੀ ਮਹੱਲਾ ਪੰਜਵਾ, ਗਊ ਕਉ ਚਾਰੇ ਸਾਰ ਦੂਲ। ਗਊ ਬਹੁਤ ਕਮਜ਼ੋਰ ਸੀਲ ਜਾਨਵਰ ਆ, ਅਤੇ ਸਾਰਦੂਲ ਹੁੰਦਾ ਬੱਬਰ ਸ਼ੇਰ। ਚਾਰ ਤਰ੍ਹਾਂ ਦੇ ਸ਼ੇਰਾਂ ਵਿੱਚੋਂ ਸਾਰਦੂਲ ਬੱਬਰ ਸ਼ੇਰ ਮੰਨ ਤਾਮਸੀ ਜੂਨੀ ਹੈ, ਜਿਹੜਾ ਕਿਸੇ 'ਤੇ ਵੀ ਦਇਆ ਨਹੀਂ ਕਰਦਾ ਹੈ। ਗਊ ਉਹਦਾ ਖਾਜਾ ਹੈ, ਉਹਦੀ ਖੁਰਾਕ ਹੈ। ਗਊ ਕਉ ਚਾਰੇ ਸਾਰਦੂਲ, ਮਹਾਰਾਜ ਜੀ ਕਹਿੰਦੇ ਉਹਦੇ ਗੁਣ ਇੰਨੇ ਆ, ਵਾਹਿਗੁਰੂ ਚਾਹਵੇ ਅਤੇ ਗਊ ਨੂੰ, ਕਮਜ਼ੋਰ ਨੂੰ, ਜਾਨਵਰ ਨੂੰ ਘਾਹ ਚਰਾਉਣ ਲੱਗ ਪੈਂਦਾ ਚਾਰ ਦਾ ਸਾਰਦੂਲ। ਸੋ ਇਸ ਤਰੀਕੇ ਨਾਲ ਸਾਖੀਆਂ ਵੀ ਆਉਂਦੀਆਂ ਨੇ, ਬਹੁਲਾ ਗਊ ਇੱਕ ਸਾਖੀਕਾਰਾਂ ਲਿਖਿਆ ਇੱਥੇ, ਬਹੁਲਾ ਨਾਮ ਦੀ ਗਊ। ਇੱਕ ਵੱਗ ਗਊਆਂ ਨੂੰ ਗਵਾਲਾ ਚਾਰਦਾ ਹੁੰਦਾ ਸੀ, ਜੰਗਲ ਵਿੱਚ ਲਿਜਾਂਦਾ ਹੁੰਦਾ ਸੀ। ਇੱਕ ਗਊ ਸੀ ਜਿਹਨੇ ਵੱਛੇ ਨੂੰ ਜਨਮ ਦਿੱਤਾ ਸੀ, ਨਵਾਂ ਨਵਾਂ ਵੱਛਾ, ਉਹ ਵੀ ਗਊਆਂ ਦੇ ਵੱਗ ਨਾਲ ਚਰਨ ਗਈ ਅਤੇ ਉਹ ਥੋੜ੍ਹਾ ਜਿਹਾ ਲੰਘਾ ਕੇ ਵੀ ਤੁਰਦੀ ਸੀ ਗਊ। ਵੱਗ ਜਦੋਂ ਆ ਗਿਆ ਅਤੇ ਉੱਥੇ ਵਾਪਸ ਉਹ ਗਊ ਤੋਂ ਆਇਆ ਨਾ ਗਿਆ, ਉਹ ਲੰਘੀ ਸੀ ਅਤੇ ਉਹ ਉੱਥੇ ਹੀ ਰਹਿ ਗਈ ਜੰਗਲ ਵਿੱਚ। ਇੰਨੇ ਸਮੇਂ ਨੂੰ ਬੱਬਰ ਸ਼ੇਰ ਨਿਕਲਿਆ, ਉਹਨੇ ਭਬਕ ਮਾਰੀ ਗਊ ਨੂੰ, ਵੇਖਿਆ ਉਹਨੂੰ ਖਾਣ ਲੱਗਾ ਗਊ ਨੇ। ਵੀ ਕਹਿੰਦੇ ਸਤਿਯੁਗ ਦੀ ਇਹ ਸਾਖੀ ਹੈ, ਉਦੋਂ ਜਾਨਵਰ ਵੀ ਜਾਨਵਰਾਂ ਦੀ ਭਾਸ਼ਾ ਸਮਝਦੇ ਸੀ, ਬੋਲ ਪੈਂਦੇ ਸੀ। ਉਹਨੇ ਕਿਹਾ ਖਾਣ ਲੱਗਾ, ਉਹਨੇ ਕਿਹਾ ਮੇਰਾ ਬੱਚਾ ਹੈ, ਮਾਂ ਦਾ ਪੁੱਤ ਨਾਲ ਕਿੰਨਾ ਪਿਆਰ ਹੁੰਦਾ, ਕਿੰਨੀ ਮਮਤਾ, ਜਾਨਵਰਾਂ ਵਿੱਚ ਵੀ ਮੋਹ ਹੈ ਥਾਂ ਦਾ। ਉਹਨੇ ਕਿਹਾ ਮੈਨੂੰ ਨਾ ਖਾਓ, ਮੈਂ ਤੇਰਾ ਖਾਜਾ ਠੀਕ ਹੈ, ਪਰ ਮੈਂ ਤੈਨੂੰ ਬਚਨ ਦੇਣੀ ਧਰਮ ਨਹੀਂ ਹਾਰਾਂਗੀ, ਮੇਰਾ ਬੱਚਾ ਭੁੱਖਾ ਵਾ, ਮੈਂ ਉਹਨੂੰ ਦੁੱਧ ਚੁੰਘਾ, ਨਵਾਂ ਨਵਾਂ ਬੱਚਾ ਹੈ, ਮੈਂ ਵਾਪਸ ਤੇਰੇ ਕੋਲ ਆ ਜਾਵਾਂਗੀ, ਮੈਂ ਆਪਣਾ ਪ੍ਰਣ ਜਿਹੜਾ ਪਾਲਾਂਗੀ, ਨਿਭਾਵਾਂਗੀ ਧਰਮ, ਤੂੰ ਮੈਨੂੰ ਖਾ ਜਾਵੀਂ, ਹੁਣ ਮੈਨੂੰ ਛੱਡ ਦੇ, ਮੈਂ ਰਹਿ ਗਈ ਹਾਂ ਇੱਥੇ। ਸ਼ੇਰ ਨੇ, ਬੱਬਰ ਸ਼ੇਰ ਨੇ ਕਿਹਾ ਇਹ ਕਿਵੇਂ ਹੋ ਸਕਦਾ ਵਾ, ਤੂੰ ਮੁੜ ਕੇ ਆਵੇਂ। ਉਹਨੇ ਕਿਹਾ ਨਹੀਂ, ਮੈਂ ਆਪਣੇ ਬੱਚੇ ਨੂੰ ਸੌ ਕਿਸੇ ਦੂਜੇ ਗਊ ਦੇ ਹਵਾਲੇ ਕਰਕੇ ਆਵਾਂਗੀ, ਹੁਣ ਦੁੱਧ ਚੁਗਾ ਕੇ ਮੁੜਿਆ, ਉਹਦਾ ਦੁੱਖ ਨਹੀਂ ਮੈਂ ਸਹਾਰ ਸਕਦਾ। ਉਹਨੇ ਕਿਹਾ ਜਾ, ਗਈ ਗਊ, ਉਹਨੇ ਦੁੱਧ ਚੁਗਾਇਆ, ਦੂਜੀਆਂ ਗਊਆਂ ਦੇ ਹਵਾਲੇ ਕੀਤਾ, ਵਾਪਸ ਆ ਗਈ। ਜਦੋਂ ਆਈ ਸ਼ੇਰ ਬੜਾ ਖੁਸ਼, ਪਰ ਉਹਨੇ ਕਿਹਾ ਜੇ ਤੈਨੂੰ ਇੰਨਾ ਆਪਣੇ ਬੱਚੇ ਨਾਲ ਪਿਆਰ ਹੈ, ਤੇਰੀ ਮਮਤਾ ਤੋਂ ਮੈਂ ਖੁਸ਼ ਹਾਂ, ਮੈਂ ਵੀ ਤੇਰਾ ਬੱਚਾ ਹੋਇਆ, ਤੂੰ ਮੇਰੀ ਮਾਂ ਹੋਈ, ਮੈਂ ਤੈਨੂੰ ਨਹੀਂ ਖਾਵਾਂਗਾ, ਪਰ ਜੋ ਤੂੰ ਕਵੇਂ ਮੈਂ ਤੈਨੂੰ ਉਸੇ ਤਰ੍ਹਾਂ ਹੀ। ਇੱਥੇ

ਸਾਂਭ ਸਾਂਭ ਰੱਖਾਂਗਾ। ਉਹ ਸ਼ੇਰ ਜਿਹੜਾ ਸੀ ਗਊ ਨੂੰ ਚਾਰਦਾ ਹੁੰਦਾ ਸੀ, ਉਹਦੀ ਰਖਵਾਲੀ ਕਰਦਾ ਹੁੰਦਾ ਸੀ ਖਾਣ ਦੀ ਬਜਾਏ। ਬੌਲਾ ਨਾਮ ਦੀ ਗਊ, ਉਹਦਾ ਨਾਮ ਹੀ ਦਿੱਤਾ ਗਊ ਦਾ। ਔਰ ਇਹ ਵੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਮਹਾਂਪੁਰਸ਼ ਨੇ ਜੋ ਚੋਣ ਹੋ ਜਾਂਦਾ ਵਾ, ਜਦੋਂ ਆਪਾਂ ਕੀਰਤਪੁਰ ਸਾਹਿਬ ਜਾਂਦੇ ਹਾਂ ਉਦੋਂ ਬਾਬੇ ਬੁੱਢਣ ਸ਼ਾਹ ਦੀ ਜਿੱਥੇ ਉਹਦੀ ਪਹਾੜ 'ਤੇ ਕਬਰ ਬਣੀ ਹੋਈ ਆ, ਉੱਥੇ ਬੱਕਰੀਆਂ ਬਣਾਈਆਂ, ਸ਼ੇਰ ਬਣਾਇਆ ਹੋਇਆ, ਉਹਦੇ ਬਾਰੇ ਵੀ ਇਹ ਲੋਕ ਵੇਖਦੇ ਸੀ। ਉਹਨੇ ਸ਼ੇਰ ਪਾਲਿਆ ਸੀ ਛੋਟਾ ਜਿਹਾ, ਸ਼ੇਰ ਦਾ ਬੱਚਾ ਲੈ, ਅਤੇ ਉਹ ਉਹਨਾਂ ਦੀਆਂ ਬੱਕਰੀਆਂ ਚਾਰ ਕੇ ਲਿਆਉਂਦਾ ਹੁੰਦਾ ਸੀ ਬਾਬੇ ਬੁੱਢਣ ਸ਼ਾਹ ਜੀ। ਸੋ ਇਸ ਤਰੀਕੇ ਨਾਲ ਹੋ ਜਾਂਦਾ ਜੇ ਸਾਧੂ ਚੌਣ ਤਾਂ ਇਕੱਠੇ ਰੱਖ ਦਿੰਦੇ ਨੇ ਇਹਨਾਂ। 1947 ਤੋਂ ਪਹਿਲਾਂ ਦੀ ਗੱਲ ਆ, ਬੰਬੇ ਦੇ ਵਿੱਚ ਇੱਕ ਸਾਡੇ ਲਾਗੇ ਦੌਦਰ ਪਿੰਡ ਆ ਮੋਗੇ ਦੇ, ਉਹ ਦੌਦਰ ਦੇ ਰਹਿਣ ਵਾਲਾ ਸਾਧੂ ਸੀ, ਰਿਧੀਆਂ ਸਿੱਧੀਆਂ ਦਾ ਮਾਲਕ ਸੀ, ਅਤੇ ਉਹ ਬੰਬੇ ਰਹਿੰਦਾ ਹੁੰਦਾ ਸੀ ਇਕਾਂਤ ਜਗ੍ਹਾ 'ਤੇ। ਰਿਧੀਆਂ ਸਿੱਧੀਆਂ ਬੜੀਆਂ ਸੀ, ਉਹਨੇ ਉੱਥੇ ਸ਼ੇਰ ਸੀ ਅਤੇ ਸ਼ੇਰ ਨੂੰ ਵੱਸ ਕਰ ਲਿਆ, ਅਤੇ ਗਊਆਂ ਰੱਖੀਆਂ ਸੀ ਕੋਲ ਉਹਦੇ ਸ਼ੇਰ ਦੇ। ਉਹ ਸ਼ੇਰ ਉਹ ਗਊਆਂ ਚਰਾਉਂਦਾ, ਇਕੱਠੇ ਰਹਿੰਦੇ। ਪਟਿਆਲੇ ਵਾਲੀ ਰਾਣੀ ਜਿਹੜੀ, ਉਹਨੂੰ ਜਦੋਂ ਪਤਾ ਲੱਗਾ ਤਾਂ ਉਹ ਉੱਥੇ ਗਈ, ਉਹਨੇ ਕਿਹਾ ਵੀ ਇਹ ਤੂੰ ਇਹ ਤਾਂ ਪਾਲਿਆ ਹੋਣਾ ਤੂੰ ਛੋਟਾ ਹੁੰਦਾ ਸ਼ੇਰ, ਕੀ ਸ਼ਕਤੀ ਹੈ ਤੇਰੇ 'ਚ? ਚਲੋ ਉਸ ਦਾ ਮੈਂ ਸ਼ੇਰ ਲਿਆਉਣੀ, ਉਹ ਰੱਖ ਕੇ ਵਿਖਾਈ ਗਊਆਂ ਦੇ ਕੋਲ, ਆਪਦੀ ਗਊ ਦੇ ਕੋਲ। ਉਹਨੇ ਸ਼ੇਰ ਜਿਹੜਾ ਸੀ ਹੋਰ ਲਿਆਂਦਾ ਸਰਕਸ ਵਾਲਿਆਂ ਤੋਂ, ਉਹ ਸ਼ੇਰ ਰੱਖਿਆ ਅਤੇ ਉਹ ਵੀ ਚੁੱਪ ਕਰਕੇ ਅਤੇ ਉੱਥੇ ਸਹਿ ਕੇ ਬਹਿ ਗਿਆ ਗਊਆਂ ਦੇ ਕੋਲ। ਜਦੋਂ ਨਿਗਾਹ ਮਾਰੀ, ਐਸਾ ਰੱਬ ਦੇ ਪਿਆਰਿਆਂ ਸ਼ਕਤੀ ਹੁੰਦੀ ਜੇ ਚਾਹੁਣ ਤਾਂ। ਗੁਰਮੁਖ ਜਿਹੜੇ ਨੇ ਉਹ ਇਹਨਾਂ ਰਿਧੀਆਂ ਸਿਧੀਆਂ ਵਿੱਚ ਕਰਾਮਾਤਾਂ ਵਿੱਚ ਨਹੀਂ ਪੈਂਦੇ, ਉਹ ਬੰਦਗੀ ਕਰਦੇ ਨੇ। ਆਰਾਮ ਜਿਹੜੇ ਸਾਧ ਨੇ ਉਹ ਪੈ ਜਾਂਦੇ ਆ ਆਪਣੀ ਕਰਾ ਵਿਖਾਉਣ ਲੱਗ ਪੈਂਦੇ ਲੋਕਾਂ ਤੋਂ ਮੰਨਤਾ ਕਰਾਉਣ ਵਾਸਤੇ। ਇਸ ਤਰ੍ਹਾਂ ਬੰਬੇ ਦੇ ਵਿੱਚ ਵੀ ਇੱਕ ਹੁੰਦਾ ਸੀ, 1947 ਤੋਂ ਪਹਿਲਾਂ ਦੀ ਜਗ੍ਹਾ ਤਾਂ ਦੌਦਰ ਪਿੰਡ ਦਾ। ਸੋ ਗਊ ਕੋ ਚਾਰੇ ਸਾਰਦੂਲ, ਮਹਾਰਾਜ ਕਹਿੰਦੇ ਆ ਗਊ ਬੱਬਰ ਸ਼ੇਰ ਚਾਰਦਾ, ਉਲਟੀ ਬਿਰਤੀ ਹੋ ਜਾਂਦੀ। ਕੌਡੀ ਕਾ ਲੱਖ ਹੂਆ ਮੂਲ, ਕੌਡੀ ਜੀ ਨੂੰ ਕੋਈ ਨਹੀਂ ਪਛਾਣਦਾ ਹੁੰਦਾ, ਕੌਡੀ ਉਹਦਾ ਲੱਖਾਂ ਰੁਪਈਏ ਮੁੱਲ ਹੋ ਜਾਂਦਾ ਪੈ ਜਾਂਦਾ ਕਈ ਵਾਰ, ਜਿਹਨੂੰ ਕੋਈ ਨਹੀਂ ਕਹਿੰਦਾ ਵੀ ਇਹ ਕੀ ਆ। ਕੌਡੀਆਂ ਦਾ ਵੀ ਲੱਖਾਂ ਰੁਪਈਏ ਮੁੱਲ ਪੈ ਜਾਂਦਾ ਹੈ। ਕੌਡੀ ਕਾ ਲੱਖ ਹੂਆ ਮੂਲ, ਜਿਹਨੂੰ ਕੌਡੀ ਦਾ ਕਹਿੰਦੇ ਨੇ ਲੋਕ, ਇਹ ਕੀ ਹੈ? ਵਾਹਿਗੁਰੂ ਦਾ ਨਾਮ, ਵਾਹਿਗੁਰੂ ਗੁਣ ਦੇਵੇ ਕਿਰਪਾ ਕਰ ਦੇਵੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਕਿਰਪਾ ਦਾ ਖਜ਼ਾਨਾ ਜੇ ਉਹ ਆਪਣੀ ਕਿਣਕਾ ਮਾਤਰ ਕਿਰਪਾ ਕਰ ਦੇਵੇ, ਜਿਸ ਨੀਚ ਕੋ ਕੋਈ ਨਾ ਜਾਣਾ, ਨਾਮ ਜਪ ਤੋਂ ਚਹੁੰ ਕੁੰਟ ਮਾਨਾ, ਉਹ ਨਾਮ ਜਪਦਿਆਂ ਹੋਇਆਂ ਚਾਰਾਂ ਕੁੰਟਾਂ ਵਿੱਚ ਮੰਨਿਆ ਜਾਂਦਾ ਹੈ। ਲੱਖਾਂ ਲੋਕ ਉਹਦੇ ਮਗਰ ਫਿਰਦੇ ਨੇ, ਭੇਟਾਵਾਂ ਚਾੜਦੇ ਨੇ ਲੱਖਾਂ ਰੁਪਈਏ। ਸੋ ਐਸੇ ਭਗਤ ਜਨ ਸਾਰੇ ਗਰੀਬ ਘਰਾਣਿਆਂ ਵਿੱਚੋਂ ਸੀ, ਇਹ ਹੀ ਕਹਿੰਦੇ ਸੀ ਇਹ ਕੀ ਹੈ ਪੰਡਤ ਉੱਚੀ ਕੁੱਲ ਦੇ ਜਾਤ ਬਿਮਾਨੀ ਲੋਕ ਕਹਿੰਦੇ ਸੀ। ਅੱਧੀ ਕੌਡੀ ਦਾ ਛੀਮਾ ਛੀਂਬਾ ਜਿਹੜਾ ਨਾਮ ਦੇਵ ਆ। ਸੋ ਮਹਾਰਾਜ ਸੱਚੇ ਪਾਤਸ਼ਾਹ, ਕੌਡੀ ਕਾ ਲੱਖ ਹੂਆ ਮੂਲ, ਕੌਡੀ ਦਾ ਲੱਖਾਂ ਰੁਪਈਏ ਮੁੱਲ ਪੈ ਜਾਂਦਾ ਵਾ। ਬੱਕਰੀ ਕੋ ਹਸਤੀ ਪ੍ਰਤ ਪਾਲੇ, ਬੱਕਰੀ ਨੂੰ ਕਮਜ਼ੋਰ ਜਾਨਵਰ ਆ ਬੱਕਰੀ ਵੀ, ਉਹਨੂੰ ਹਸਤੀ ਪ੍ਰਤ ਪਾਲਦਾ, ਹਾਥੀ ਉਹਨੂੰ ਸਾਂਭਦਾ ਹੈ। ਜੇ ਵਾਹਿਗੁਰੂ ਕਿਰਪਾ ਕਰ ਦੇਵੇ, ਇਹ ਵੀ ਸਾਖੀ ਇਸੇ ਤਰ੍ਹਾਂ ਦੀ ਜੰਗਲ ਦੀ ਆਉਂਦੀ ਹੈ ਕਿ ਬੱਕਰੀਆਂ ਚਾਰਨ ਵਾਲਾ ਆਲੀ ਸੀ, ਇੱਕ ਬਿਰਧ ਬਜ਼ੁਰਗ ਬੱਕਰੀ ਸੀ, ਉਹ ਪਿੱਛੇ ਰਹਿ ਗਈ ਜੰਗਲ ਵਿੱਚ। ਰਾਤ ਪੈ ਗਈ, ਮੀਂਹ ਹਨੇਰੀ ਠੱਕਾ ਵਗੇ ਅਤੇ ਬੱਕਰੀ ਜਿਹੜੀ ਸੀ ਠੰਡ ਲੱਗਣ ਲੱਗ ਪਈ। ਉਹਨੇ ਉੱਥੇ ਵੇਖਿਆ ਸ਼ੇਰ ਦਾ ਘੁਰਨਾ, ਬੱਬਰ ਸ਼ੇਰ ਠੰਡ ਤੋਂ ਬਚਣ ਵਾਸਤੇ ਘੁਰਨੇ ਦੇ ਵਿੱਚ ਹੀ ਬਹਿ ਗਈ। ਇਹਨੇ ਸਮੇਂ ਨੂੰ ਰੱਜਿਆ, ਸ਼ੇਰ ਆਇਆ ਚਕਾਰ ਕਰਕੇ ਆਪਣਾ, ਉਹਨੇ ਵੇਖਿਆ ਮੇਰੇ ਘੁਰਨੇ ਵਿੱਚ ਕੋਈ ਮਹਿਮਾਨ ਆਇਆ, ਜੇ ਮੈਂ ਚਲਾ ਗਿਆ ਠੀਕ ਨਹੀਂ, ਇਹ ਭਾਜੂ ਡਰਜੂ, ਮੇਰਾ ਕੰਮ ਹੈ ਉਹਦੀ ਰੱਖਿਆ ਕਰਨ।
ਉਹ ਬੱਬਰ ਸ਼ੇਰ ਜਿਹੜਾ ਪਾਸੇ ਬੈਠਾ ਰਿਹਾ ਸਾਰੀ ਰਾਤ ਬਾਹਰ ਹੀ। ਸਵੇਰ ਹੋਈ, ਬੱਕਰੀ ਡਰੀ, ਜਦੋਂ ਬਾਹਰ ਨਿਕਲੀ ਦਿਨ ਚੜ੍ਹੇ, ਕਿਹਾ ਡਰਨਾ ਕੋਈ ਗੱਲ ਨਹੀਂ। ਸੋ ਮੈਂ ਤੇਰੀ ਰੱਖਿਆ ਕਰਾਂਗਾ। ਉਹਨੇ ਕਿਹਾ ਮੇਥੋਂ ਤਾਂ ਮੈਂ ਕਮਜ਼ੋਰ ਸੀ, ਮੈਂ ਠੰਡ ਨਹੀਂ ਝੱਲ ਸਕਦਾ, ਮੇਥੋਂ ਇੱਕ ਤਾਂ ਕਰੜਾ ਘਾਹ ਨਹੀਂ ਖਾਧਾ ਜਾਂਦਾ ਵਡੇਰੀ ਉਮਰ ਹੋਣ ਕਾ, ਇਹ ਗੰਧਲਾ ਪਾਣੀ ਜਿਹੜਾ ਕਿਨਾਰਿਆਂ ਤੋਂ ਜਾ ਕੇ ਨਹੀਂ ਪੀਤਾ ਜਾਂਦਾ। ਉਹਦੀ ਸ਼ੇਰ ਨੇ ਰੱਖਿਆ ਕੀਤੀ, ਉਹ ਡੂੰਘੇ ਪਾਣੀ ਵੀ ਜਿੱਥੇ ਹਾਥੀ ਨਹਾਉਂਦੇ ਸੀ ਉੱਥੇ ਲੈ ਗਿਆ। ਹਾਥੀਆਂ ਨੂੰ ਬੱਬਰ ਸ਼ੇਰ ਨੇ ਕਿਹਾ ਵੀ ਤੁਸੀਂ ਇਹ ਬੱਕਰੀ ਮੈਂ ਰੱਖੀ ਹੋਈ ਹੈ, ਇਹਨੂੰ ਇੱਕ ਤਾਂ ਪਾਣੀ ਪਿਆਉਣਾ ਵਿਚਕਾਰੋਂ ਨਦੀ ਦਿਓ, ਇੱਕ ਤੁਸੀਂ ਇਹਨੂੰ ਕੁਰਮਲਾਂ ਜਿਹੜੀਆਂ ਨੇ ਸੋਹਣੀਆਂ ਸੋਹਣੀਆਂ ਟਹਿਣੀਆਂ ਦੀ ਆਪਣੇ ਉੱਤੇ ਚੜ੍ਹਾ ਕੇ ਬਿਠਾ ਕੇ ਹਾਥੀਆਂ ਨੂੰ ਕਿਹਾ ਇਹਨੂੰ ਛਕਾਉਣੀਆਂ ਇਹਦੀ ਖੁਰਾਕ, ਇਹਤੋਂ ਘਾਹ ਨਹੀਂ ਚਰਿਆ ਜਾਂਦਾ। ਸੋ ਹਾਥੀ ਜਿਹੜਾ ਸੀ ਬੱਕਰੀ ਨੂੰ ਆਪਣੇ ਉੱਪਰ ਲੈ ਕੇ ਅਤੇ ਕੁਰਮਲਾਂ ਸੋਹਣੀਆਂ ਸੋਹਣੀਆਂ ਟਹਿਣੀਆਂ ਜਿਹੜੀਆਂ ਉਹ ਬੱਕਰੀ ਨੂੰ ਚਾਰਦਾ ਸੀ, ਪ੍ਰਤ ਪਾਲਦਾ ਸੀ। ਬੱਕਰੀ ਕਉ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਜ਼ਰ ਨਿਹਾਲੇ। ਹਾਥੀ ਵੀ ਬਲਵਾਨ ਆ, ਬੱਬਰ ਸ਼ੇਰ ਵੀ ਬਲਵਾਨ ਆ, ਵਾਹਿਗੁਰੂ ਚਾਹਵੇ ਤੇ ਵੱਸ ਕਰ ਦਿੰਦਾ। ਸੱਚੇ ਪਾਤਸ਼ਾਹ ਆਪਣਾ ਪ੍ਰਭ ਨਜ਼ਰ ਨਿਹਾਲੇ, ਆਪਣਾ ਪ੍ਰਭੂ ਜਦੋਂ ਮਿਹਰ ਦੀ ਨਿਗਾਹ ਕਰ ਦੇਵੇ ਫਿਰ ਜੀਵਾਂ ਦੇ ਸੁਭਾਅ ਵੀ ਬਦਲ ਦਿੰਦਾ ਹੈ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਹੇ ਕਿਰਪਾ ਦੇ ਖਜ਼ਾਨੇ ਮੇਰੇ ਪਿਆਰੇ ਪ੍ਰਭੂ, ਵਰਨ ਨਾ ਸਾਕੋ ਬਹੁ ਗੁਣ ਤੇਰੇ, ਤੇਰੇ ਗੁਣ ਬਹੁਤ ਨੇ ਇਹ ਬਿਆਨ ਨਹੀਂ ਕਰ ਸਕਦੇ। ਆਪਣਾ ਪ੍ਰਭ ਨਜ਼ਰ ਨਿਹਾਲੇ ਤਾਂ ਉਸ ਵੇਲੇ ਰਹਾਉ ਦੀਸਤ ਮਾਸ ਨਾ ਖਾਏ ਬਿਲਾਈ, ਬਿਲਾਈ ਬਿੱਲੀ ਮਾਂ ਸਾਹਮਣੇ ਵੇਖ ਕੇ ਚੂਹੇ ਆਪਣੇ ਸ਼ਿਕਾਰ ਨੂੰ ਨਹੀਂ ਖਾਂਦੀ ਹੈ। ਕਲਕੱਤੇ ਦੀ ਇਹ ਵੀ ਵਾਰਤਾ ਹੈ, ਮਹਾਂਪੁਰਸ਼ ਜਥਾ ਜਾਂਦਾ ਸੀ ਉੱਥੇ, ਕਿਸੇ ਨੇ ਆ ਕੇ ਦੱਸਿਆ ਜੀ ਇੱਥੇ ਇਸ ਤਰ੍ਹਾਂ ਬਿੱਲੀਆਂ ਰੱਖੀਆਂ ਅਤੇ ਉਹ ਮਾਸ ਹੀ ਨਹੀਂ ਖਾਂਦੀਆਂ। ਮਹਾਂਪੁਰਸ਼ਾਂ ਦੇ ਕੀ ਹਾਲ, ਕਹਿੰਦੇ ਚੌਲ ਖਾਂਦੀਆਂ ਨੇ ਬਿੱਲੀਆਂ, ਮਾਸ ਨਹੀਂ ਖਾਂਦੀ ਬਿੱਲੀ। ਇਸ ਤਰ੍ਹਾਂ ਦੀ ਦੀਸਤ ਮਾਸ ਨਾ ਖਾ, ਸਾਹਮਣੇ ਵੇਖ ਕੇ ਵੀ ਨਹੀਂ ਖਾਂਦੀ। ਮਹਾਕਸਾਬ ਛੁਰੀ ਸੱਟ ਪਾਈ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਕਿਣਕਾ। ਮਹਾਕਸਾਬ ਤੋਂ ਭਾਵ ਕਸਾਈ, ਵੱਡਾ ਕਸਾਈ ਜਿਹੜਾ ਮੁਸਲਮਾਨ ਸਦਨਾ, ਸੱਚੇ ਪਾਤਸ਼ਾਹ ਜਿਹੜਾ ਜੀਵਾਂ ਨੂੰ ਵੱਢ ਵੱਢ ਕੇ ਕੋਹ ਕੋਹ ਕੇ ਜਿਹਦਾ ਰਿਜਕ ਕੰਮ ਸੀ ਮਾਸ ਵੇਚਦਾ ਸੀ। ਮਹਾਕਸਾਬ ਛੁਰੀ ਸੱਟ ਪਾਈ, ਐਸਾ ਬੈਰਾਗ ਆਇਆ ਵੀ ਛੁਰੀ ਸੁੱਟ ਕੇ ਪਰੇ ਸੁੱਟ ਦਿੱਤੀ, ਪਰੇ ਸੁੱਟ ਪਾਈ, ਭਗਤ ਬਣ ਗਿਆ, ਵਾਹਿਗੁਰੂ ਦੀ ਬੰਦਗੀ ਕਰਨ ਲੱਗ ਪਿਆ ਭਗਤ ਸਦਨਾ। ਜਦੋਂ ਆਵਾਜ਼ ਆਈ ਸੀ, ਜਦੋਂ ਕਿਸੇ ਦੇ ਕਰਮ ਜਾਗਦੇ ਨੇ ਸੱਚੇ ਪਾਤਸ਼ਾਹ ਕੰਧਾਂ ਤੋਂ ਵੀ ਉਪਦੇਸ਼ ਦਵਾ ਦਿੰਦੇ ਨੇ। ਮਾਸ ਕੱਟਣ ਲੱਗਾ ਸੀ ਨਵਾਂ ਹੀ, ਨਵੇਂ ਤਰੀਕੇ ਨਾਲ ਥੋੜ੍ਹਾ ਮਾਸ ਮੰਗਿਆ ਉਹਨੇ, ਇੱਕ ਹਿੱਸਾ ਸਰੀਰ ਦਾ ਬੱਕਰੇ ਦਾ ਕੱਟ ਕੇ ਦੇਣ ਲੱਗਾ। ਉਹ ਹੜਹੜਾ ਕੇ 80 ਬੱਕਰੀ, ਇਹ ਨਵਾਂ ਕੰਮ ਨਵੀਂ ਭਾਜੀ ਚਾੜਨ ਲੱਗਾ। ਕਈ ਵਾਰ ਤੂੰ ਕਸਾਈ ਬਣਿਆ ਮੈਨੂੰ ਕੋਇਆ, ਕਈ ਵਾਰ ਇਹ ਬਦਲੇ ਵਜੋਂ ਮੈਂ ਵੀ ਕਸਾਈ ਬਣ ਕੇ ਤੈਨੂੰ ਕੋਇਆ ਵਾ, ਪਰ ਹੁਣ ਆਹ ਨਵਾਂ ਕੰਮ ਸ਼ੁਰੂ ਕੀਤਾ, ਆਹ ਨਹੀਂ ਹੋਇਆ ਸੀ ਪਹਿਲਾਂ। ਇਹ ਜਦੋਂ ਆਵਾਜ਼ ਆਈ ਤਾਂ ਹੈਰਾਨ ਹੋ ਗਿਆ, ਕੰਬ ਗਿਆ ਸਦਨਾ, ਉੱਥੇ ਸੁੱਟ ਦਿੱਤੀ ਛੁਰੀ ਅਤੇ ਭਗਤੀ ਕਰਨ ਲੱਗ ਪਿਆ। ਸਰਹੰਦ ਆ ਕੇ ਇਹਦਾ ਮਕ, ਇਹਨੇ ਸਰੀਰ ਛੱਡਿਆ ਇਹ ਭਗਤ ਸਦਨੇ ਪੰਜਾਬ ਦੇ ਵਿੱਚ। ਪਾਵਨ ਬਾਣੀ ਵਿੱਚ ਸ਼ਬਦ ਨੇ, ਸੱਚੇ ਪਾਤਸ਼ਾਹ ਸਭ ਕੁਝ ਤੂੰ ਕਰਨ ਵਾਲਾ, ਤੂੰ ਚਾਹਵੇ ਕੀ ਨਹੀਂ ਹੁੰਦਾ, ਮੈਂ ਨਾ ਹੀ ਕਿਛ ਹਾਉ ਨਹੀਂ, ਕਛਾਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ, ਸਾਡੇ ਬਸ ਕੁਝ ਨਹੀਂ ਹੈ। ਮਹਾਕਸਾਬ ਛੁਰੀ ਸੱਟ ਪਾਈ, ਕਿਣਕਾ ਉਹਦੀ ਕਿਰਪਾ ਹੋ ਜਾਵੇ। ਵੱਡਾ ਕਸਾਈ ਸੀ ਸਦਨਾ, ਛੁਰੀ ਸੱਟ ਪਾਈ, ਛੁਰੀ ਜਦੋਂ ਉਹਦੀ ਨਿਗਾਹ ਪਈ ਆਵਾਜ਼ ਆਈ, ਹੈਰਾਨ ਹੋ ਗਿਆ, ਬੱਕਰਾ ਹੀ ਬੋਲ ਪਿਆ ਸੀ, ਉਹਨੂੰ ਮਾਰਨ ਲੱਗਾ ਸੀ, ਛੁਰੀ ਸੁੱਟ ਦਿੱਤੀ ਸੀ, ਕ
ਕਰਨਹਾਰ ਪ੍ਰਭ ਹਿਰਦੈ ਬੂਠਾ। ਕਰਨਹਾਰ ਹਿਰਦੇ ਵਿੱਚ ਵਸ ਗਿਆ ਪ੍ਰਭੂ ਅਕਾਲ ਪੁਰਖ। ਸੱਚੇ ਪਾਤਸ਼ਾਹ ਦਾ ਭੈ ਆਇਆ, ਜਦੋਂ ਭੈ ਆਉਂਦਾ ਉਹਦਾ ਡਰ ਆਉਂਦਾ ਉਦੋਂ ਹੀ ਹਿਰਦੇ ਵਿੱਚ ਵੱਸਦਾ ਵਾ। ਕਰਨਹਾਰ ਪ੍ਰਭ ਹਿਰਦੈ ਬੂਠਾ, ਹਿਰਦੇ ਵਿੱਚ ਵੱਸ ਗਿਆ ਉਹਦਾ ਭੈ ਡਰ ਅਤੇ ਬੰਦਗੀ ਵਿੱਚ। ਫਾਥੀ ਮਛਲੀ ਕਾ ਜਾਲਾ ਟੂਟਾ ਦਾ ਭਾਵ ਆਉਂਦਾ, ਭਾਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਨੇ। ਆਪ ਜੀ ਬਹੁਤ ਦੂਰ ਤੱਕ ਜਪਾਨ ਤੱਕ ਗਏ ਨੇ। ਉੱਥੇ ਮਛਲੀ ਬੰਦਰਗਾਹ 'ਚ ਜੋ ਸਤਿਗੁਰੂ ਪਹੁੰਚੇ ਨੇ, ਜਾਲ ਵਿੱਚ ਮੱਛੀਆਂ ਪਾਈਆਂ ਹੋਈਆਂ। ਸਤਿਗੁਰੂ ਨੇ ਮਿਹਰ ਦੀ ਨਿਗਾਹ ਕੀਤੀ, ਉਹਨਾਂ ਦਾ ਜਾਲ ਹੀ ਟੁੱਟ ਗਿਆ ਸੀ। ਸਾਖੀਕਾਰਾਂ ਤਾਂ ਇਹ ਵੀ ਲਿਖਿਆ ਕਿ ਉਹ ਉਹਨਾਂ ਦਾ ਉਧਾਰ ਹੋ ਗਿਆ ਉਸ ਵੇਲੇ ਮਹਾਰਾਜ ਦੀ ਨਿਗਾਹ ਪੈਣ ਨਾਲ, ਕਿਰਪਾ ਹੋਣ ਨਾਲ ਸਵਰਗਾਂ ਨੂੰ ਚਲੀਆਂ ਗਈਆਂ ਮੱਛੀਆਂ। ਫਾਥੀ ਮਛਲੀ ਕਾ ਜਾਲਾ ਟੂਟਾ, ਫਸੀਆਂ ਹੋਈਆਂ ਮੱਛੀਆਂ ਦਾ ਜਾਲ ਟੁੱਟ ਗਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਬਖਸ਼ਿਸ਼ ਕੀਤੀ ਸੀ। ਕਰਨਹਾਰ ਪ੍ਰਭ ਹਿਰਦੈ ਬੂਠਾ, ਜਦੋਂ ਵਾਹਿਗੁਰੂ ਕਿਰਪਾ ਦਾ ਖਜ਼ਾਨਾ ਹਿਰਦੇ ਵਿੱਚ ਵੱਸ ਗਿਆ ਸਦਨੇ ਦੇ, ਕਰਨ ਫਾਛੀ ਮਥਲੀ ਕਾ ਜਾਲਾ, ਜਿਹੜਾ ਭੈੜੇ ਕਰਮਾਂ ਵਿੱਚ, ਕਰਮਾਂ ਦਾ ਜਾਲ ਬੜਾ ਭਿਆਨਕ ਹੈ, ਪ੍ਰਬਲ ਨੇ ਕਰਮ, ਮਾੜੇ ਕਰਮਾਂ ਦਾ ਜਿਹੜਾ ਜਾਲ ਆਉਂਦਾ ਸੀ। ਕਈ ਵਾਰ ਸਦਨਾ ਕਸਾਈ ਬਣਿਆ, ਕਈ ਵਾਰ ਉਹੀ ਬੱਕਰਾ ਬਣਿਆ ਜਿਹਨੂੰ ਮਾਰਦਾ ਸੀ ਬੱਕਰ, ਸਿਲਸਿਲਾ ਚੱਲੀ ਆਉਂਦਾ ਸੀ। ਜਿੰਦ ਫਸੀ ਹੋਈ ਸੀ ਜੀਵ ਆਤਮਾ, ਜਿੰਦ ਉਹਦੀ ਫਸੀ ਹੋਈ ਮਾੜੇ ਕਰਮਾਂ ਵਿੱਚ, ਉਹਨਾਂ ਜਾਲ ਮਾੜੇ ਕਰਮਾਂ ਦਾ ਜਾਲਾ ਟੁੱਟ ਗਿਆ, ਜਾਲ ਲੈ ਗਿਆ, ਬੰਦਗੀ ਕਰਨ ਵਿੱਚ ਲੱਗ ਗਿਆ। ਵਾਹਿਗੁਰੂ ਦੀ ਦਇਆ ਹੋ ਗਈ, ਮਹਾਕਸਾਬ ਛੁਰੀ ਸੱਟ ਪਾਈ, ਕਰਨਹਾਰ ਪ੍ਰਭ ਹਿਰਦੈ ਬੂਠ, ਫਾਥੀ ਮਛਲੀ ਕਾ ਜਾਲਾ ਟੂਟਾ। ਜੀਵ ਆਤਮਾ ਜਿਹੜੀ ਫਸੀ ਆਉਂਦੀ ਸੀ ਕਰਮਾਂ ਵਿੱਚ, ਕਰਮਾਂ ਦੇ ਫਲਾਂ ਨੂੰ ਭੋਗਦੀ ਹੋਈ ਜਨਮਾਂ ਵਿੱਚ ਪਈ ਹੋਈ ਸੀ, ਕਰਮ ਜਾਲ ਟੁੱਟ ਗਿਆ। ਸੂਕੇ ਕਾਸ਼ਟ ਹਰੇ ਚਲੂਲ, ਸੱਚੇ ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰਦੇ ਨੇ। ਉੱਚਾ ਥਲ ਫੂਲੇ ਕਮਲ ਅਨੂਪ, ਸੁੱਕੇ ਹੋਏ ਲੱਕੜਾਂ ਜਿਹੜੀਆਂ ਹਰੇ ਚਲੂਲ ਹੋ ਗਏ, ਟਹਿਕਣ ਲੱਗ ਗਈਆਂ ਲੱਕੜਾਂ ਹਰੀਆਂ। ਸੂਕੇ ਕਾਸ਼ਟ, ਸੂਕੇ ਅਤੇ ਹਰਿਆ ਥੀ ਆ ਮਹਾਰਾਜ ਸੱਚੇ ਪਾਤਸ਼ਾਹ। ਐਸਾ ਹੁੰਦਾ ਰੱਬ ਦੇ ਪਿਆਰੇ, ਬਾਬਾ ਬਿਧੀ ਚੰਦ ਜੀ ਭਾਈ ਸਾਹਿਬ ਜੋ ਗਏ ਯੂਪੀ ਵਿੱਚ ਦਿਓ ਨਗਰ ਵਿੱਚ, ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜਿਆ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੀਰਤਪੁਰ ਸਾਹਿਬ ਤੋਂ, ਆਪ ਜੀ ਦੀ ਡਿਊਟੀ ਲਾਈ ਸੀ ਸੰਗਤਾਂ ਦੀ ਬੇਨਤੀ ਕਰਨ 'ਤੇ। ਜਦੋਂ ਉੱਥੇ ਗਏ, ਸੁੱਕਾ ਹੋਇਆ ਰੁੱਖ ਸੀ ਇਮਲੀ ਦਾ, ਜਦੋਂ ਬਾਬਾ ਬਿਧੀ ਚੰਦ ਜੀ ਉੱਥੇ ਬੈਠੇ ਹਰਿਆ ਭਰਿਆ ਹੋ, ਐਸੀ ਬਖਸ਼ਿਸ਼। ਸੂਕੇ ਕਾਸ਼ਟ ਹਰੇ ਚਲੂਲ, ਇਹ ਵੇਖ ਕੇ ਹੀ ਸੁੰਦਰ ਸ਼ਾਹ ਜਿਹੜਾ ਸੀ, ਜਿਹਦੀ ਬੜੀ ਮਾਨਤਾ ਰਿਧੀਆਂ ਸਿੱਧੀਆਂ ਦਾ ਮਾਲਕ ਸੀ, ਫਕੀਰ ਉੱਥੇ ਰਹਿੰਦਾ ਦਿਓ ਨਗਰ ਵਿੱਚ, ਸੁੰਦਰ ਸ਼ਾਹ ਸੰਗਤਾਂ ਕੋਲ ਆ ਗਈਆਂ ਵੀ ਬੜਾ ਕਰਨੀ ਵਾਲਾ ਸਿੱਖ ਆ, ਮਹਾਰਾਜ ਨੇ ਭੇਜਿਆ ਵਾ, ਰੁੱਖ ਹਰਾ ਭਰਿਆ ਹੋ ਗਿਆ। ਤਾਂ ਉਸ ਵੇਲੇ ਇਹਨੂੰ ਬੜੀ ਈਰਖਾ ਹੋਈ ਵੀ ਮੇਰੀ ਮਹਿਮਾ ਘੱਟ ਜਾਣੀ ਹੁਣ ਇੱਥੇ, ਇਹ ਕਿੱਥੋਂ ਆ ਗਿਆ। ਉਹਨੇ ਉਹਦੇ ਕੋਲ ਕਰਾਮਾਤਾ ਸੀ ਬੜੀਆਂ, ਸ਼ੇਰ ਵੱਸ ਕੀਤਾ, ਸ਼ੇਰ ਨੂੰ ਪਾ ਕੇ ਨਾਥੋਂ ਨੇ ਸਵਾਰੀ ਕਰਦਾ ਸੀ ਸ਼ੇਰ ਦੀ, ਸ਼ੇਰ 'ਤੇ ਸਵਾਰ ਹੋ ਕੇ ਆਇਆ ਬੱਬਰ ਸ਼ੇਰ 'ਤੇ, ਕਹਿਣ ਲੱਗਾ ਨਾ ਤੂੰ ਮੈਂ ਹੁਣੇ ਭਜਾ ਦਿੰਦਾ ਵਾਂ, ਸ਼ੇਰ ਤੋਂ ਹੀ ਡਰਾ ਕੇ। ਜਦੋਂ ਆਇਆ ਸਾਹਮਣੇ ਬਾਬੇ ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਨੂੰ ਧਿਆ ਕੇ ਅਤੇ ਨਿਗਾਹ ਮਾਰੀ, ਸ਼ੇਰ ਜਿਹੜਾ ਸ਼ਹਿ ਕੇ ਥੱਲੇ ਡਿੱਗ ਪਿਆ ਬਿੱਲੀ ਵਾਂਗ, ਅਤੇ ਉਸੇ ਵੇਲੇ ਚੜ੍ਹਾਈ ਕਰ ਗਿਆ। ਫਿਰ ਸੁੰਦਰ ਸ਼ਾਹ ਆਉਣੀ ਉਤਰ ਕੇ ਚਰਨਾਂ 'ਤੇ ਢਹਿ ਪਏ। ਸੋ ਐਸੀ ਬਖਸ਼ਿਸ਼ ਹੁੰਦੀ, ਸੂਕੇ ਕਾਸ਼ਟ ਹਰੇ ਚਲੂਲ, ਉੱਚਾ ਥਲ ਫੂਲੇ ਕਮਲਾਂ ਨੂੰ, ਉੱਚੇ ਥਾਵਾਂ 'ਤੇ ਕਮਲ ਦੇ ਫੁੱਲ ਜਿਹੜੇ ਨੇ, ਪਾਣੀ ਦੇ ਟੋਭੇ ਵਿੱਚ ਸਰੋਵਰ ਵਿੱਚ ਉੱਗਦਾ ਵਾ, ਸੂਰਜ ਨੂੰ ਵੇਖ ਕੇ ਖਿਲਦਾ ਵਾ, ਪਰ ਟੋਭੇ ਨੂੰ ਛੱਡ ਕੇ ਪਾਣੀ ਵਿੱਚੋਂ ਉੱਚੇ ਥਾਂ ਕੁਝ ਕੁ ਥਾਵਾਂ 'ਤੇ ਤਾਂ ਵੀ ਪੈਦਾ ਹੋ ਜਾਂਦਾ। 18 ਪੁਰਾਣਾਂ ਵਿੱਚੋਂ ਇੱਕ ਵਿਸ਼ਿਸ਼ਟ ਪੁਰਾਣ ਹੈ,
ਵਿਸ਼ਿਸ਼ਟ ਮੁਨੀ ਜੀ ਦਾ ਲਿਖਿਆ। ਵਿਸ਼ਿਸ਼ਟ ਪੁਰਾਣ ਵਿੱਚ ਆਇਆ, ਇਹਨਾਂ ਆਪਣੀਆਂ ਰਿਧੀਆਂ ਸਿਧੀਆਂ ਦੇ ਬਲ ਨਾਲ ਆਕਾਸ਼ ਵਿੱਚ ਕੁਟੀਆ ਬਣਾ ਲਈ ਸੀ। ਕੁਟੀਆ ਦੇ ਕੋਲ ਫੁੱਲਾਂ ਦੀ ਵਾਸ਼ਨਾ ਲੈਣ ਵਾਸਤੇ ਅਤੇ ਫੁੱਲਾਂ ਦੀ ਬਗੀਚੀ, ਕਮਲਾਂ ਦੀ ਬਗੀਚੀ ਵੀ ਰਚ ਲਈ ਸੀ ਆਕਾਸ਼ ਵਿੱਚ ਹੀ। ਉੱਚੇ ਥਲ, ਉੱਚੇ ਥਲ ਫੁੱਲੇ ਕਮਲਾ ਨੂੰ ਉਪਮਾ ਤੋਂ ਰਹਿ ਆਕਾਸ਼ ਵਿੱਚ ਕਮਲ ਉਗਾਉਣ। ਅਗਨ ਨਿਵਾਰੀ ਸਤਿਗੁਰ ਦੇਵ, ਸਤਿਗੁਰੂ ਦੇਵ ਪੂਜ ਦੇਵ ਸੱਚੇ ਪਾਤਸ਼ਾਹ ਜੀ ਨੇ ਤ੍ਰਿਸ਼ਨਾ ਦੀ ਅਗਨ ਪ੍ਰਬਲ ਜਿਹੜੀ ਹੈ ਕਿਣਕਾ ਜੀ 'ਤੇ ਕਿਰਪਾ ਕਰ ਦਿੰਦੇ ਨੇ, ਉਹ ਅਗਨ ਨਾਮ ਜਲ ਦਾ ਛਿੱਟਾ ਦੇ ਕੇ ਅਤੇ ਦੂਰ ਕੀਤਾ, ਬੁਝਾ ਦਿੰਦੇ ਸੱਚੇ ਪਾਤਸ਼ਾਹ। ਸੇਵਕ ਆਪਣੀ ਲਾਇਓ ਸੇਵ, ਸਾਡੇ 'ਤੇ ਕਿਣਕਾ ਕਿਰਪਾ ਕੀਤੀ ਹੈ ਇਹ ਕਿ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਸਰੂਪ, ਉਹਨਾਂ ਨੇ ਮਿਹਰ ਕਰਕੇ ਸਾਰੀ ਤ੍ਰਿਸ਼ਨਾ ਦੀ ਅੱਗ ਜਿਹੜੀ ਨਿਵਾਰ ਦਿੱਤੀ, ਦੂਰ ਕਰ ਦਿੱਤੀ ਅਤੇ ਆਪਣੀ ਸੇਵਾ ਵਿੱਚ ਲਾ ਲਿਆ। ਅਕਿਰਤ ਘਣਾ ਕਾ ਕਰੇ ਉਧਾਰ, ਅਕਿਰਤ ਘਣ ਕੀ ਤੇ ਇਹਨੂੰ ਨਾ ਜਾਣਨ ਵਾਲੇ। ਵਾਹਿਗੁਰੂ ਦੇ ਬੇਅੰਤ ਗੁਣ ਨੇ ਸੱਚੇ ਪਾਤਸ਼ਾਹ ਜੇ ਤਰੁੱਠ ਪਵੇ ਉਹਨਾਂ ਨੂੰ, ਮਹਾਂਪਾਪੀਆਂ ਨੂੰ, ਅਕਿਰਤ ਘਣਾ ਨੂੰ, ਕੀ ਆ ਨਾ ਜਾਣਾ ਅਕਿਰਤ ਘਣ ਫਰ ਜੋੜਨੀ ਜੁੱਤੇ। ਅਕਿਰਤ ਘਣਾ ਕਾ ਕਰੇ ਉਧਾਰ, ਉਹਨਾਂ ਦਾ ਵੀ ਉਧਾਰ ਸੱਚੇ ਪਾਤਸ਼ਾਹ ਕਰ ਦਿੰਦਾ, ਉਹਨਾਂ ਦਾ ਵੀ ਭਲਾ ਹੋ ਜਾਂਦਾ। ਅਕਿਰਤ ਘਣਾ ਕੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦਾ, ਏਡਾ ਵੱਡਾ ਬਖਸ਼ਿੰਦ ਆ, ਉਹਨਾਂ ਨੂੰ ਵੀ ਪਾਲਦਾ ਵਾ ਜਿਹੜੇ ਸਭ ਕੁਝ ਖਾਂਦੇ ਪੀਂਦੇ ਨੇ। ਕਿੰਨੇ ਲੋਕ ਨੇ ਜਿਹੜੇ ਬਿਲਕੁਲ ਨਾਮ ਨਹੀਂ ਜਪਦੇ, ਕਹਿੰਦੇ ਅਸੀਂ ਨਹੀਂ ਰੱਬ ਨੂੰ ਮੰਨਦੇ, ਰੱਬ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ। ਅਕਿਰਤ ਘਣੀ ਨੇ ਨਾ, ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ, ਆਪ ਜੀ ਦੇ ਜੈਸਰੀ ਦੀ ਵਾਰ ਵਿੱਚ ਪਾਵਨ ਬਚਨ ਨੇ। ਅਕਿਰਤ ਘਣਾ ਕੌਣ ਨੇ? ਜਿਨ੍ਹਾਂ ਨੂੰ ਰੱਬ ਭੁੱਲ ਗਿਆ ਹੈ, ਉਹਨਾਂ ਨੂੰ ਦੁਨੀਆਂ ਵਿੱਚ ਫਿਰ ਭਰਮਾਇਆ ਜਾਂਦਾ ਹੈ, ਦੁਨੀਆਂ 'ਚ ਪੈਂਦੇ ਨੇ, ਵਾਸ਼ਨਾ ਦੇ ਅਧੀਨ ਚਲੇ ਜਾਂਦੇ, ਕਰਮਾਂ ਦਾ ਫਲ ਭੁਗਤਣਾ ਪੈਂਦਾ ਵਾ। ਪਰ ਸੱਚੇ ਪਾਤਸ਼ਾਹ ਉਹਨਾਂ ਦਾ ਵੀ ਧਾਰ ਕਰਨ ਦੇ ਸਰਨ ਆ ਜਾਣ, ਲਿਪ ਜਾਣ। ਅਕਿਰਤ ਘਣਾ ਸੋ ਉਹਨਾਂ ਨੂੰ ਵੀ ਪਾਲਦਾ, ਉਪਜੀਵਿਕਾ ਉਹਨਾਂ ਨੂੰ ਵੀ ਦਿੰਦਾ, ਰੋਜੀ ਰੋਟੀ ਨਹੀਂ ਖੁੰਦਾ ਕਿਸੇ ਦੀ, ਮੈਨੂੰ ਨਹੀਂ ਮੰਨਦਾ, ਮੈਨੂੰ ਗਾਲਾਂ ਕੱਢਦਾ। ਇਉਂ ਸੱਚੇ ਪਾਤਸ਼ਾਹ ਬੜਾ ਬੇਅੰਤ ਦਿਆਲੂ ਕਿਰਪਾਲੂ ਹੈ, ਕਿਰਪਾ ਨਿਧਾਨ ਆ ਮੇਰੇ ਪ੍ਰਭੂ ਸੱਚੇ ਪਾਤਸ਼ਾਹ। ਪ੍ਰਭ ਮੇਰਾ ਹੈ ਸਦਾ ਦਿਆਲ, ਅਕਿਰਤ ਘਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਿਆਲ। ਮੇਰਾ ਪ੍ਰਭੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਦਾ ਦਿਆਲੂ ਕਿਰਪਾਲੂ ਹੈ। ਮਹਾਰਾਜ ਜੀ ਨੇ ਜਿਹੜੇ ਮਰਨ ਆਏ ਸੀ ਸੋਟੇ ਲੈ ਕੇ ਅੱਗ ਲਾਉਣ ਤੱਕ, ਉਹਨਾਂ ਦਾ ਵੀ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ, ਗਰੀਬ ਨਿਵਾਜ ਜੀ ਨੇ ਦਇਆ ਦੇ ਘਰ ਹੋ ਕੇ ਵੱਡੇ ਵੱਡੇ ਰਾਕਸ਼ਾਂ ਨੂੰ ਤਾਰਿਆ, ਮਿਹਰ ਕੀਤੀ ਆ ਉਹਨਾਂ 'ਤੇ, ਰੰਜ ਨਹੀਂ ਕੀਤਾ, ਗੁੱਸਾ ਨਹੀਂ ਕੀਤਾ। ਪ੍ਰਭ ਮੇਰਾ ਹੈ ਸਦਾ ਦਿਆਲ, ਮੇਰੇ ਪ੍ਰਭੂ ਸੱਚੇ ਪਾਤਸ਼ਾਹ ਸਦਾ ਦਿਆਲੂ ਕਿਰਪਾਲੂ, ਸੰਤ ਜਨਾਂ ਕਾ ਸਦਾ ਸਹਾਈ। ਸ੍ਰੇਸ਼ਟ ਪੁਰਖ ਜਿਹੜੇ ਸੰਤ ਜਨ ਨੇ, ਮਹਾਂਪੁਰਸ਼ ਨੇ, ਉਹਨਾਂ ਦੀ ਸਵਾਸ ਸਵਾਸ ਰੱਖਿਆ ਕਰਦਾ, ਸਦਾ ਹੀ ਸਹਾਇਤਾ ਕਰਨ ਵਾਲਾ ਹੈ। ਜਹ ਜਹ ਰਾਧਾ ਸੰਤ ਤਹਿ ਤਹਿ ਪ੍ਰਗਟਾਇਆ, ਉੱਥੇ ਉੱਥੇ ਪ੍ਰਗਟ ਹੋਇਆ, ਰੱਖਿਆ ਕੀਤੀ ਆ ਉਹਨੇ ਪ੍ਰਹਲਾਦ ਆਦਿਕ ਦੀ, ਹੋਰ ਬੇਅੰਤ ਮਹਾਂਪੁਰਸ਼ਾਂ ਦੀ। ਚਰਨ ਕਮਲ ਨਾਨਕ ਸਰਣਾਈ, ਅਸੀਂ ਉਹ ਵਾਹਿਗੁਰੂ ਦੇ ਚਰਨ ਕਮਲਾਂ ਦੇ ਸਦਾ ਹੀ ਸਰਣਾਈ, ਸ਼ਰਨ ਪਕੜੀ ਹੈ ਸਾਡੇ ਹਿਰਦੇ ਵਿੱਚ, ਵਾਹਿਗੁਰੂ ਦੇ ਨਾਮ ਦੀ ਓਟ ਹੈ, ਸ਼ਬਦ ਦਾ ਆਸਰਾ ਹੈ, ਅਸੀਂ ਉਹਦੀ ਸ਼ਰਨ ਵਿੱਚ ਹਾਂ। ਚਰਨ ਕਮਲ ਨਾਨਕ ਸਰਣਾਈ, ਜਿਹੜਾ ਐਸਾ ਵਾਹਿਗੁਰੂ ਬੇਅੰਤ ਹੈ, ਸਭ ਜੀਵਾਂ ਨੂੰ ਪ੍ਰੇਰਨ ਵਾਲਾ, ਜੋ ਚਾਹੇ ਹੁੰਦਾ ਹੈ, ਸਰਬੱਗ ਹੈ, ਸਰਬ ਕਲਾ ਸਮਰੱਥ ਹੈ, ਇਹ ਪਹਿਲਾ ਭਾਵ ਹੈ। ਅਤੇ ਦੂਜਾ ਭਾਵ ਜਿਹੜਾ ਹੈ ਭਾਵ ਅਰਥ ਅਧਿਆਤਮਕ ਪੱਖ, ਇਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਇਸੇ ਪਾਵਨ ਸ਼ਬਦ ਦਾ।
ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਅਕਾਲ ਪੁਰਖ ਕੀਤਾ ਲੋੜਨ ਰੱਬ ਦੇ ਪਿਆਰੇ ਵੀ ਉਹਨਾਂ ਨੂੰ ਕੋਈ ਔਖਾ ਨਹੀਂ ਹੁੰਦਾ ਕੀਤਾ ਲੋੜਨ ਸੋਈ ਕਰਾਏਨ ਦਰ ਫੇਰ ਨਾ ਕੋਈ ਪਾਏ ਦਾ ਜੋ ਕੀਤਾ ਲੋੜਨ ਉਹੀ ਕਰਾ ਲੈਂਦੇ ਨੇ ਉਹਨਾਂ ਨੂੰ ਕੋਈ ਮੋੜਾ ਨਹੀਂ ਜੋ ਚਾਮਨ ਹੁੰਦਾ ਹੈ ਸੰਸਾਰ ਵਿੱਚ ਵੱਡੇ ਵੱਡੇ ਸਿੱਧ ਲੋਕ ਰਾਮਾਤੀ ਹੋਏ ਨੇ ਵੱਖਰੀ ਗੱਲ ਹੈ ਗੁਰਮੁਖ ਇਹਨਾਂ ਰਿਧੀਆਂ ਸਿੱਧੀਆਂ ਵਿੱਚ ਨਹੀਂ ਪੈ ਰਿੱਧ ਸਿੱਧ ਬੜਾ ਸਾਧ ਆ ਪੂਰਨਾਂ ਦਾ ਸਵਾਦ ਹੁੰਦਾ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਨਾਮ ਵਾਹਿਗੁਰੂ ਦਾ ਇੱਕ ਰਸ ਨਾਮ ਆ ਕੇ ਨਹੀਂ ਵਸਦਾ ਫਿਰ ਰਿਧੀਆਂ ਸਿੱਧੀਆਂ ਨਾਲ ਹੋ ਬਹੁਤ ਕੁਝ ਜਾਂਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ ਕਿਰਤ ਕਣ

Hegel und mit Wahrheit.

Grupo.

ਮੈਂ

ਵਾਹਿਗੁਰੂ ਜੀ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਮ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ

Ох, груди, ਸਤਨਾਮ ਵਾਹਿਗੁਰੂ ਸਾਹਿਬ ਜੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਵ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਦਰੋਦਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵ ਕਰਾ ਪਤਿਤ ਪਵਿੱਤ ਕਰਾ ਗੁਰਦੇਵ ਆ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰਾ ਸਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕੇ ਕੋ ਰਵਾਇਆ ਰਹਿਆ ਦੂਸਰੋ ਆ ਨ ਹੋਗ ਪੌੜੀ ਓਮ ਸਾਧ ਸਤਿਗੁਰ ਨਮਸਕਾਰ ਆਦ ਮਦ ਅੰਤ ਨਿਰੰਕਾਰ ਆਪੇ ਸੁਨ ਆਪੇ ਸੁਖ ਆਸਨ ਆਪੇ ਸੁਨਤ ਆਪ ਹੀ ਜਾਸਨ ਆਪਣੇ ਆਪੇ ਆਪ ਪਾਇਓ ਆਪੇ ਬਾਪ ਆਪ ਹੀ ਮਾਇਓ ਆਪੇ ਸੂਖਮ ਆਪੇ ਸਥੂਲ ਲਖੀ ਨ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸਲੋਕ ਨਿਰੰਕਾਰ ਅਕਾਰ ਆਪ ਨਿਰਗੁਣ ਸਰਗੁਣ ਏਕ ਏਕ ਏਕ ਬਖਾਨ ਨੋ ਨਾਨਕ ਏਕ ਅਨੇਕ ਪੌੜੀ ਓਮ ਗੁਰਮੁਖੀਓ ਅਕਾਰਾ ਏਕ ਸੂਤ ਪਰੋ ਅਨਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਤਾਰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰ ਭਗਤ ਪਾਂਤ ਕਰੇ ਉਪਾਇਓ ਜਨਮ ਮਰਨ ਮਨ ਮੋਹਿ ਵਢਾਇਓ ਦੂਹ ਭਾਂਤ ਤੇ ਆਪ ਨਿਰਾਰਾ ਨਾਨਕ ਅੰਤਨਾ ਪਾਰਾ ਵਾਰਾ ਸਲੋਕ ਸੇਈ ਸਾ ਭਗਵੰਤ ਸੇ ਸੰਚ ਸੰਪਿਆ ਰਸ ਨਾਨਕ ਸੱਚ ਸੁਚ ਪਾਈ ਹੈ ਤੇ ਸੰਤਨ ਕੈ ਪਾਸ ਪਵੜੀ ਸਤ ਸੱਸਾ ਸਤ ਸਤ ਸਤ ਸੋ ਸਤ ਪੁਰਖ ਤੇ ਭਿੰਨ ਕੋ ਸੋ ਸਰਨ ਪਰਿਆ ਜਿਹ ਪਾਇੰ ਸਿਮਰ ਸਿਮਰ ਗੋਇ ਗਾਇ ਸੁਨਾਇੰ ਸੰਸੈ ਭਰਮ ਨਹੀਂ ਕਿਛ ਵਿਆਪਤ ਪ੍ਰਗਟ ਪ੍ਰਤਾਪ ਤਾਂ ਕੋ ਜਾਪਤ ਸੋ ਸਾਧੂ ਏ ਪੁੰਚਨ ਹਾਰਾ ਨਾਨਕ ਤਾਂ ਕੈ ਸਦਬਲਹਾਰਾ ਸਲੋਕ ਥਨ ਤਨ ਕਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾ ਬਿਆਨੇ ਨਾਨਕਾ ਉਤ ਜਾਤ ਸਭ ਧੂਰ ਪਵੜੀ ਧੱਦਾ ਤੂਰ ਪ੍ਰੀਤ ਤੇਰੇ ਜਨੂਆ ਤਨ ਤੇਉ ਜੇ ਰੁਚ ਐ ਮਨੁਆ ਤਨ ਨਹੀਂ ਬਾਂਛੈ ਸੁਰਗਣ ਆਚੈ ਆਤ ਪ੍ਰੇ ਪ੍ਰੀਤ ਸਾਧ ਰੰਗ ਰਾਜ ਰਾਚੈ ਧੰਦੇ ਕਿਉਂ ਵਿਆਪਿਤਾ ਹੂੰ ਜੋ ਏਕ ਛਾੜ ਅਨਕਤ ਨ ਜਾਹੂ ਜਾ ਕਹੀ ਹੈ ਜੀਉ ਪ੍ਰਭਨਾ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਭੇਖ ਅਰਗਿਆਨ ਧਿਆਨ ਮਨ ਅਠ ਮਿਲਿਓ ਨ ਕੋਏ ਕਉ ਨਾਨਕ ਕਿਰਪਾ ਪਈ ਪਕਨੀਆਂ ਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋਂ ਅਨਕ ਜੁਗਤ ਸ਼ਾਸਤਰ ਕਰ ਭਾਂਤੋਂ ਗਿਆਨੀ ਸੋਏ ਜਾਂ ਕਹਿ ਦ੍ਰਿੜੈ ਸੋਹੂ ਕਹਿਤ ਸੁਣਤ ਕਸ਼ ਜੋਗ ਨਾ ਹੋ ਗਿਆਨੀ ਰਹਿਤ ਆ ਗਿਆ ਦ੍ਰਿੜ ਜਾਂ ਕਹਿ ਉਸਨ ਸੀਸਮ ਸਰ ਸਭ ਤਾਂ ਕਹਿ ਗਿਆਨੀ ਤਤ ਗੁਰਮੁਖ ਵਿਚਾਰੇ ਨਾਨਕ ਜਾਂ ਕੋ ਕਿਰਪਾ ਧਾਰੀ ਸਲੋਕ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਜੇ ਪਸਟੋਰ ਨਾਨਕ ਗੁਰਮੁਖ ਸੋ ਬੂਜੈ ਜਾਂ ਕੇ ਪਾਗ ਮਥੋਰ ਪੌੜੀ ਯਾਂ ਜੁਗ ਮੈਂ ਇੱਕ ਕਉ ਆਇਆ ਜਨਮਤ ਮੋਇਓ ਮੋਹਨੀ ਮਾਇਆ ਗਰਭ ਕੁੰਟ ਮੈਂ ਉਰਦ ਤਪ ਕਰਤੇ ਸਾ ਸਾ ਸਿਮਰਤ ਪਰ ਰਹਿਤੇ ਉਰਜ ਪਰੇ ਜੋ ਛੜ ਛਨਾਨਾ ਦੇਵਨ ਹਾਰ ਮਨੈ ਬਿਸਰਾਨਾ ਧਾਰੈ ਕਿਰਪਾ ਜਿਸੈ ਗੁਸਾਈ ਏ ਤੁਤ ਨਾਨਕ ਤਿਸ ਬਿਸਰੋ ਨਾਇ ਸਲੋਕ ਆਪ ਤੁਕ ਬਿਨਾਸ ਹੁਕਮ ਆਗਿਆ ਭਿੰਨ ਕੋਏ ਆਉਣ ਜਾਣਾ ਤੇ ਮਿਟੈ ਨਾਨਕ ਜੇ ਮਨ ਸੋਏ ਪੌੜੀ ਇਹ ਜੀ ਬਹੁਤ ਗ੍ਰਭ ਵਾਸੇ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਬਸਕੀਨੇ ਆਪੇ ਮੋਹ ਘਟੇ ਘਟਦੀ ਨੇ ਹੇ ਸਾਜਨ ਕਛ ਕਹੋ ਪਾਇਆ ਜਾਂ ਤੇ ਤਰੋਂ ਬਿਖਮ ਏ ਮਾਇਆ ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਾਂ ਕੈ ਨਿਕਨ ਮਾਏ ਸਲੋਕ ਕਿਰਤ ਕਮਾਵਨ ਸੁਭ ਅਸੁਭ ਕੀ ਨਿਤਨ ਪ੍ਰਭ ਆਪ ਪਸ ਆਪਨ ਹੋ ਹੋ ਕਰੇ ਨਾਨਕ ਬਿਨ ਹਰ ਕਾਂ ਕਮਾਤ ਪੌੜੀ ਇਹ ਕਹਿ ਆਪ ਕਰਾਵਨ ਹਾਰਾ ਆਪੇ ਪਾਪੁਨ ਵਿਸਥਾਰਾ ਆ ਜਗ ਜਿਤ ਜਿਤ ਆਪੇ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਉਹਾਂ ਕੰਤ ਨਾ ਜਾਣੇ ਕੋ ਜੋ ਜੋ ਰੇਕ ਜੋ ਜੋ ਕਰੈ ਸੋ ਫੁਨ ਹੋ ਇਹ ਕਹਿ ਤੇ ਸਗਲ ਵਿਸਥਾਰਾ ਨਾਨਕ ਆਪ ਸਵਾਰਨ ਹਾਰਾ ਸਲੋਕ ਰਾਚ ਰਹੇ ਬਣਤਾ ਬਿਨੋਦ ਕੁਸਮ ਰੰਗ ਵਿਖਸੋਰ ਨਾਨਕ ਤੇ ਸਰਨੀ ਪਰੋ ਬਿਨਸ ਜਾਏ ਮੈਂ ਮੋਰ ਪੌੜੀ
ਰੇ ਮਨ ਬਿਨ ਹਰ ਜੈ ਰਚੋ ਤੈ ਤੈ ਬੰਧਨ ਪਾਹੇ ਜੇ ਬਿਦ ਕਤੂ ਨਾ ਛੂਟੀ ਐ ਸਗ ਤੇ ਉਕਮਾਏ ਔ ਕੋ ਕਰਤੇ ਕਰਮ ਰਤ ਤਾਂ ਕੋ ਭਾਰ ਫਾਰ ਪ੍ਰੀਤ ਨੇ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਬਾਂਦੇ ਜਮ ਕੀ ਜੀਵਰੀ ਮਿੱਠੀ ਮਾਇਆ ਰੰਗ ਭ੍ਰਮ ਕੇ ਮੋਹੇ ਨੈ ਬੁਝੈ ਸੋ ਪ੍ਰਭ ਸਦੂ ਸੰਗ ਲੇ ਕੇ ਗਣਤ ਨ ਝੂਟੀਏ ਕਾਚੀ ਪਿਤ ਨ ਸੁਧ ਜਿਸ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੂਟੇ ਬੰਧਨ ਜਾਸ ਕੇ ਹੋ ਅਸਾਧੂ ਸੰਗ ਜੋ ਰਤੇ ਰੰਗ ਏਕ ਹੈ ਨਾਨ ਗੂੜਾ ਰੰਗ ਪੌੜੀ ਰਾਰਾ ਰੰਗੋ ਐਮ ਨੇ ਆਪਣਾ ਹਾਰਾ ਨਾਮ ਜਪੋ ਜਬ ਰਸਨਾ ਰੇਰੇ ਦਰਗਹਿ ਕਹਿ ਨਾ ਕੋ ਆਓ ਬੈਠ ਆਦਰ ਸਭ ਦੇਵ ਉਹ ਮੈਲੀ ਪਾਵੇ ਤੂੰ ਬਾਸਾ ਜਨਮ ਮਰਨ ਨੈ ਮੋਏ ਬਿਨ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਤਰ ਜਾ ਕੇ ਹਰ ਸੰਪੈ ਨਾਨਕ ਕਰਤਾ ਕਹਿ ਸਲੋਕ ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ ਪੌੜੀ ਅੱਲਾ ਲਪਟ ਬਿਖੈ ਰਸਰਾ ਤੇ ਅਹੰ ਬੁੱਧ ਮਾਇਆ ਮਦਮਾ ਤੇ ਇਹਾ ਮਾਇਆ ਮੈਂ ਜਨਮੇ ਮਰਨਾ ਜਿਉ ਜਿਉ ਹੁਕਮ ਤਿਵੇਂ ਤਿਉ ਕਰਨਾ ਕਹੁ ਊ ਨ ਕਹੁ ਪੂਰਾ ਕਹੁ ਸੁਰ ਨ ਕਹੁ ਮੂਰਾ ਜਿਤ ਜਲਾਉ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਪਨਾ ਸਲੋਕ ਲਾਲ ਗੋਪਾਲ ਗੋਬਿੰਦ ਪਰ ਬਗੈਰ ਗਭੀਰੇ ਥਾ ਦੂਸਰ ਨਾਈ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾਂ ਕਹਿਲਾ ਵੈ ਨ ਕੋ ਏਕ ਆਪ ਅਵਰ ਨ ਹੋ ਨਾਰ ਹੋ ਸਦ ਮਾਇਆ ਉਹ ਕੰਤ ਨ ਕਾਹੂ ਪਾਇਆ ਕਾਠ ਹਸਤ ਮੈਂ ਪੁਰਸ ਮਾਨੇ ਪ੍ਰਗਟ ਪੁਰਖ ਸਭ ਠਾਉ ਜਾਨੇ ਜਾਂ ਕੋ ਦੀਨ ਹਰ ਰਸ ਆਪਣਾ ਨਾਨ ਗੁਰਮੁਖ ਹਰ ਹਰ ਤੇ ਜਪਣਾ ਸਲੋਕ ਆਤਮ ਰਸ ਜੇ ਜਾਣਿਆ ਹਰ ਰਸ ਜੇ ਮਾਣ ਨਾਨਕ ਤਨ ਤਨ ਤਨ ਜਾਣਿਆ ਇੱਥੇ ਪ੍ਰਵਾਣ ਪਾਉ ਆਇਆ ਸਭ ਤਾਉ ਕੋ ਗਨੀਐ ਜਾ ਸਰਸਨ ਹਰ ਹਰ ਜਸ ਭਨੀਐ ਆਏ ਬਸੈ ਸਾਧੂ ਕੇ ਸੰਗੇ ਅੰਡੇ ਨਾਮ ਤੇ ਆਉਂ ਰੰਗੇ ਆਵਤ ਜੋ ਜਨ ਜਨ ਮੇਰਾ ਨਾ ਮੇਰਾ ਤਾ ਜਾਂ ਕੋ ਦਇਆ ਮੈਂ ਵਿਧਾਤਾ ਕਹਿਣ ਫਿਰ ਜੋ ਨਾ ਆਇਆ ਨਾਨਕਾ ਕੇ ਦਰਸ ਮਾਇਆ ਸਲੋਕ ਜਾਸ ਜਪਤ ਮਨ ਹੋਏ ਅੰਨ ਬਿਨਸੇ ਦੂਜਾ ਪਾਓ ਦੁਖ ਦਰਦ ਤ੍ਰਿਸ਼ਨਾ ਬੁਝੇ ਨਾਨਕ ਨਾਮ ਸਮਾਓ ਪੌੜੀ ਜੇ ਜਾ ਜਾਰੋ ਦੁਮਦ ਦੋ ਤਿਸੇ ਤਿਆਗ ਸੁਖ ਸਹਿਜੇ ਸੋ ਜੇ ਜਾ ਜਾਏ ਪਰੋ ਸੰਤ ਰਸਨਾ ਜੇ ਜਾ ਜਾਏ ਪਰੋ ਸੰਤ ਸਰਨਾ ਜੇ ਆਸਰ ਐ ਭਵਜਲ ਤਰਨਾ ਜੇ ਜਮ ਆਵੇ ਸੋ ਏਕ ਨਾਮ ਤੇ ਮਨੇ ਪਰੋ ਜੇ ਜਨ ਨ ਹਾਰੀਐ ਗੁਰਪੁਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਜਾ ਕੇ ਹੀਰੈ ਏਕ ਸਲੋਕ ਅੰਤਰ ਮੰਤਨ ਬਸਰੇ ਈਤ ਉਤ ਕੇ ਮੀਤ ਗੁਰਪੁਰੇ ਉਪਦੇਸਿਆ ਨਾਨਕ ਜਪਿਆ ਨੀਤ ਪੌੜੀ ਆਨ ਦਿਨ ਸਿਮਰੋ ਤਾਸ ਕੋ ਜੋ ਅੰਸਾਈ ਹੋਏ ਏਆ ਬਿਖਿਆ ਦਿਨ ਚਾਰ ਛੇ ਛਾੜ ਚਲਿਓ ਸਭ ਕੋਏ ਤਾਂ ਕੋ ਮਾਤ ਪਿਤਾ ਸੁਤੀਆ ਗ੍ਰਹਿ ਬਣਤਾ ਕਰ ਸੰਗ ਨ ਲੀਆ ਐਸੀ ਸੰਚ ਜੋ ਬਿਨਸ ਨਾਹੀ ਪਤ ਸੇਤੀ ਆਪਣੇ ਕਰਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਬੋਰਨ ਆਇਆ ਸਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪੌੜੀ ਗੰਗਾ ਖੱਟ ਸ਼ਾਸਤਰ ਹੋਏ ਗਿਆਤਾ ਪੂਰਕ ਕੁੰਭਕ ਰੇਚਕ ਕਰ ਮਾਤਾ ਗਿਆਨ ਧਿਆਨ ਤਿਰਸ਼ਨਾਨੀ ਸੋਮ ਪਾਕ ਅਪਰ ਸੁਦਿਆਨੀ ਰਾਮ ਨਾਮ ਸੰਗ ਮਨ ਨਹੀਂ ਹੇਤਾ ਜੋ ਕੁਛ ਕੀਨੋ ਸੋ ਅਨੇਤਾ ਉਹਾਂ ਤੇ ਉਤਮ ਗਨੋਕ ਚੰਡਾਲਾ ਨਾਨਕ ਕੇ ਮਨ ਬਸੇ ਗੋਪਾਲਾ ਸਲੋਕ ਚਾਰ ਕੁੰਟ ਦੈ ਦਿਸ ਪ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋ ਨਾਨਕ ਲਿਖਿਓ ਲੇਖ ਪਵੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਟ ਨ ਮਿਟਤ ਕੋ ਨਹੀਂ ਹੋਤ ਕਛ ਦੋ ਬਾਰਾ ਕਰਨੇ ਹਰ ਨ ਭੂਲ ਨ ਹਾਰਾ ਕਾਹੂ ਪੰਧ ਦਿਖਾ ਰਹਿ ਆਪੇ ਕਾਹੂ ਉਦਿਆਨ ਭਰਮਤ ਪਛਤਾਪੈ ਆਪਣ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਛਲਤ ਰਹੇ ਟੂਟ ਨਾ ਜਾਏ ਭੰਡਾਰ ਹਰ ਹਰ ਜਪ ਜਪਤ ਅਨੇਕ ਜਨ ਨਾਨਕ ਨਾ ਸਮਾਰ ਪੌੜੀ ਖੱਖਾ ਖੂਨਾ ਕਿਛ ਨਹੀਂ ਤਿਸ ਸਮਰਥ ਕਹਿ ਪਾਹੇ ਜੋ ਦੇਣਾ ਸੋ ਦੇ ਰਹੇ ਹੋ ਭਾਵੇਂ ਤੇ ਤੇ ਜਾਏ ਖਰਚ ਖਜਾਨਾ ਨਾਮ ਤਨ ਐ ਭਗਤਨ ਕੀ ਰਾਸ ਖੇਮਾ ਗਰੀਬੀ ਅਨੰਦ ਸਹਿਜ ਜਪਤ ਰਹੇ ਗੁਣ ਤਾਸ ਖੇਲੈ ਬਿਕਸੈ ਅਨੰਦ ਸਿਉ ਜਾਂ ਕਹੋਤ ਕਿਰਪਾਲ ਸਦੀਵ ਗਨੀਮ ਸੁਹਾਵਨੇ ਰਾਮ ਨਾਮ ਬਿਕਰੇ ਮਾਲ ਖੇ ਦੰਦੂ ਖੰਡਾਨ ਤੇ ਜਾਂ ਕੋ ਨਦਰ ਕਰੀ ਨਾਨਕ ਜੋ ਪ੍ਰਭਾਣਿਆ ਪੂਰੀ ਤਿਨਾ ਭਰੀ ਸਲੋਕ ਗਨ ਮਿਨ ਦੇਖੇ ਮਨੇ ਮਾਏ ਸਰਪਣ ਚੱਲੋ ਲੋਕ
ਆਸ ਅਨਿਤ ਗੁਰਮੁਖ ਮਿਟੇ ਨਾਨਕ ਨਾਮ ਅਰੋਗ ਪੌੜੀ ਗਗਾ ਗੋਬਿੰਦ ਗੁਣ ਰਵੋ ਸਾਸਾ ਜਪ ਨੀਤ ਕਾ ਵਿਸਾਸਾ ਦੇ ਕਾ ਬਿਲਮ ਨ ਕਰਿਓ ਮੀਤ ਨੈ ਬਾਰਕ ਨੈ ਜੋਬ ਨੈ ਨੈ ਬਿਰਦੀ ਕਸ਼ਬੰਧ ਉਹ ਬੇਰਾ ਨਾ ਬੂਜਿਆ ਜੋ ਆਵ ਪਰੈ ਜਮ ਫੰਦ ਗਿਆਨੀ ਧਿਆਨੀ ਚਤਰ ਪੇ ਕਰੈ ਨਾਏ ਠਾਹੇ ਛਾਟ ਛਾਟ ਸਗਲੀ ਗਈ ਮੂੜਾ ਤਾਂ ਲਪਟਾਏ ਗੁਰ ਪ੍ਰਸਾਦ ਸਿਮਰਤ ਰਹੈ ਜਾਹੂ ਮਸਤਕ ਭਾਗ ਨਾਨਕ ਆਏ ਸਭ ਤੇ ਜਾਂ ਕੋ ਪ੍ਰੈ ਸੁਹਾਗ ਸਲੋਕ ਕੋਕੇ ਸ਼ਾਸਤਰ ਬੇਦ ਸਭ ਆਨਕ ਕਥੋ ਕੋਏ ਆ ਜੁਗਾ ਦੀ ਹੁਣ ਹੋਤ ਨਾਨਕੇ ਕੈ ਸੋਏ ਪੌੜੀ ਘਗਾ ਕਲ ਮਨ ਏ ਬਿਨ ਹਰ ਦੂਸਰ ਨਾਹੀ ਨੈ ਹੋ ਆ ਨੈ ਹੋ ਨਾ ਜਤ ਕਦੋਈ ਸਮਾਹੇ ਘੂਲੈ ਤੋ ਮਨ ਜੋ ਆਵੈ ਸਰਣਾ ਨਾਮ ਤਤਕਾਲ ਮੈਂ ਪੁਨੇ ਚਰਨਾ ਕਾਲ ਕਾਲ ਅਨਕ ਪਛਤਾਵੈ ਬਿਨ ਹਰ ਭਗਤ ਕਾਂ ਤਿਤ ਪਾਵੈ ਕੋਲ ਮਾਰਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰਜਾਂ ਕੋ ਦੀਆ ਸਲੋਕ ਗਣ ਕਾਲੇ ਸਭ ਦਿਵਸ ਸਾਸ ਨੈ ਬਡਨ ਘਟਨ ਤਿਲ ਸਾਰ ਜੀਵਨ ਲੋਰੈ ਪਰਮ ਮੋ ਨਾਨਕ ਤਿਉ ਗਵਾਰ ਪੌੜੀ ਗੰਗਾ ਅੰਗਣਾ ਸਹਿ ਕਾਲ ਤੇ ਜੋ ਸਖ ਪ੍ਰਕੀਨ ਅਨਕ ਜੋਨ ਜਨ ਮੈਂ ਮਰੈ ਆਤਮ ਰਾਮ ਨਚੀਨ ਗਿਆਨ ਧਿਆਨ ਕਾਂ ਕੋ ਆਏ ਕਰ ਕਿਰਪਾ ਜੇ ਆਪ ਦੇਵਾਏ ਗਣਤੀ ਗਣਾ ਨਹੀਂ ਕੋ ਝੂਟੈ ਕਾਚੀ ਗਾਗਰ

छछा छोरे दास तुम्हारे दास दासन के पानी हारे छछा चारो तेरे संता अपनी कृपा करो भगवंता शार स्यान बहु चतुराई संतन की मन टेक टेकाये शार की पुत्री परम गत पाए नानक ताको संसहाय श्लोक जोर जलम फूले कनो काची दे बेकार अंगबद बंधन परे नानक नाम शटार पौड़ी जज्जा जाने हाँ काश हुआ बांधियो जियो नलनी परम सुआ जो जाने हो भक्त ज्ञानी आगे ठाकर तिल नी मानी जो जाने मैं करतनी बा करता व्यापारी बसुदा ज्यो भरत फिरता सा संग जी हो मैं मारी नानक ताको मिले मरारी श्लोक चालांगे उठ नाम जप निस बासरे आराद करा तुझे न व्यापे नानक मिटे उपाद पौड़ी चज्जा चूर मिटे तुम्हारो राम नाम सुकर व्यवहारो चूरत चूरत सा करमु अजा कर दे पाहोत पाओ बिया चरक समल पाप तेरे मनुआ अमृत कथा संत संग सुनुआ चरकाम को क्रोध दृष्टाई नानक जा को कृपा गुसाई श्लोक यतन करो तुम अनक बेद रह न पाओ मीत जीवत रो हर हर पजो नानक नाम प्रीत पवड़ी गंगा गाणो दृढ़ सही बिन जात एहित गणती गणो न गण सको उर्षदा रुकेत न्यो पेखो सो बिन सो तांस्यों करिये संग ज्ञानो या बेद सही चित झूठो माया रंग ज्ञानत सोई संत सोए भ्रम ते की चित भिन्न अंधकूप ते कडो जे हो सो प्रसन्न ਜਾਂ ਕਹਿਤ ਸਮਰੱਥ ਤੇ ਕਾਰਨ ਕਰਨੇ ਯੋਗ ਨਾਨਕ ਤੇ ਉਸਤ ਕਰੋ ਵਾਉ ਕਿਆਨੋ ਸੰਯੋਗ ਸਲੋਕ ਟੂਟੇ ਬੰਧਨ ਜਨਮ ਬਨਸਾ ਸੇਵ ਸੁਖ ਪਾਏ ਨਾਨਕ ਮਨੁ ਨ ਬੀਸਰੈ ਗੁਣਿਤ ਗੋਵਿੰਦ ਰਾਏ ਪੌੜੀ ਟਹਿਲ ਕਰੋ ਤੋ ਏਕੀ ਜਾਂਕ ਤੇ ਬਿਰਥਾ ਨ ਕੋਏ ਮਨ ਤਨ ਮੁਖ ਯਰੇ ਬਸੈ ਜੋ ਚਾਹੋ ਸੋ ਹੋਏ ਟਹਿਲ ਮੈਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ ਸਾਧੂ ਸੰਗਤ ਤੋ ਬਸੈ जो अपन होए दयाल टोहे टाहे बहु पवन बिना सुख नाए टले जम के दूत ते जो साधु संग समाए बार बार जाओ संत सदके नानक पाप विनाशन कद के श्लोक ठाक न होती इतने दर जे हो सो प्रसन्न जो जन प्रभ अपने करे नानक से ते तन तन पौड़ी ठठा मनो अठा है नाए जो सगल त्याग एक लिपटाई ठैक ठैक माया संग मुए उहां के कुछ लंक पुहुए ठांड परी संत संग बसया अमृत नाम तां जी रसया ठाकरे अपने जो जन पाया नानक उहां का मन शीतलाया श्लोक डंडौत बंदन अनक बार सर्व कला समरथ डोलन ते राखो प्रभु नानक दे कर हाथ पौड़ी डड्डा डेरा ए नहीं जा डेरा तै जान ਉਹਾਂ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ ਇਹ ਡੇਰਾ ਕੋ ਸ਼ਰਮ ਕਰ ਘਾਲੈ ਤਾਂ ਕਾ ਤਸ਼ੂ ਨਹੀਂ ਸੰਚਾਲੈ ਉਹਾ ਡੇਰਾ ਕੀ ਸੋ ਮਿਤ ਜਾਣੈ ਜਾਂ ਕੋ ਦ੍ਰਿਸ਼ਟਪੂਰਨ ਭਗਵਾਨ ਹੈ ਤੇਰਾ ਨਿਰਮਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨੈ ਡੁਲਾਇਆ ਸਲੋਕ ਟਾਨ ਲਾਗੇ ਧਰਮ ਰਾਏ ਕਿਨੈ ਨੇ ਖਾਲਿਓ ਬੰਦ ਨਾਨਕ ਕੁਦਰੇ ਜਪ ਹਰੀ ਸਾਧ ਸੰਗ ਜਨ ਬੰਦ ਪੌੜੀ ਢੰਡਾ ਢੂੰਡ ਕੈ ਫਿਰੈ ਢੂੰਡ ਐ ਮਨ ਮਾਏ ਸੰਗ ਤੁਹਾਰੇ ਪ੍ਰਭ ਸਹਿ ਬਰਮਨ ਕਾਂ ਫਿਰਾਏ ਢੇਰੀ ਟਾਓ ਸਾ ਸੰਗ ਅੰਗ ਬੁੱਧ ਬਿਕਰਾਲ ਸੁਖ ਪਾਓ ਸਹਿਜੇ ਬਸੋ ਦਰਸ਼ਨ ਦੇਖ ਨਿਹਾਲ ਢੇਰੀ ਜਾਵੇ ਜਮ ਮਰੈ ਗਰਭ ਜੋਨ ਦੁਖ ਪਾਏ ਮੋਹ ਮਗਨ ਲਪਟ ਰਹਿ ਹੋ ਆਵੇ ਜਾਏ ਟਹਿਤ ਟਹਿਤ ਅਬ ਟਹਿ ਪਏ ਸਾਜਨਾ ਸਰਨਾਏ ਦੁਖ ਪਾਏ ਘਾਟਿਆ ਨਾਨਕ ਲਈ ਸਮਾਏ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛੁਟੈ ਨਿਕ ਨ ਜਾਈਏ ਦੂਤ ਪੌੜੀ ਨਾਣਾ ਰਣ ਤੇ ਜਾਣੀਐ ਨਾਣਾ ਰਣ ਤੇ ਸੀਜੀਐ ਤੁਮ ਜੀਤੇ ਕੋਏ ਹੋ ਮੈਂ ਅਨਸ ਲਰਮਰੈ ਜੋ ਸਬਦ ਹੋਏ ਮਟੀ ਮਿਟਾਏ ਮਣੀ ਮਿਟਾਏ ਜੀਵਨ ਮਰੈ ਗੁਰ ਪੂਰੇ ਉਪਦੇਸ਼ ਮਨੁ ਅਜੀਤਾ ਹਰ ਮਿਲੈ ਤੇ ਸੂਰਤਨ ਵੇਸ ਨਾ ਕੋ ਜਾਣੇ ਆਪਣੋ ਏਕ ਏਕ ਆਧਾਰ ਨੈਣ ਦਿਨ ਸਿਮਰਤ ਕਰੈ ਸੋ ਪ੍ਰਭ ਸੁਰ ਕਾ ਪਾਰ ਰਹਿਣ ਸਗਲ ਇਹ ਮਨ ਕਰੈ ਇਹ ਕਰਮ ਕਮਾਏ ਹੋ ਮੈਂ ਬੁਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਧਨ ਅਰਪੋ ਤਿਸੈ ਪ੍ਰਭੂ ਮਿਲਾਵੈ ਮੋਹੇ ਨਾਨਕ ਪ੍ਰਭੂ ਘਾਟੀਐ ਚੁਕੇ ਜਮ ਕੀ ਜੋ ਪੌੜੀ ਤਤਾ ਤਾਂ ਸੁ ਪ੍ਰੀਤ ਕਰ ਗੁਣਿਤ ਗੋਵਿੰਦ ਰਾਏ ਫਲ ਪਾਵੇ ਮਨ ਬਾਂਸਤੇ ਤਪਤ ਬਜਾ ਤੁਹਾਰੀ ਜਾਏ ਤ੍ਰਾਸ ਮਿਟੈ ਜੰਪੰਤ ਕੀ ਜਸ ਬਸੈ ਮਨ ਨਾਓ

ਤਾਂ ਸੰਗਨਾ ਧਨ ਚਲੈ ਗ੍ਰਹਿ ਜੋ ਬੰਨੈ ਰਾਜ ਸੰਸੰਗ ਸਿਮਰਤ ਰਹੋ ਇਹਾ ਤੁਹਾਰੈ ਕਾਜ ਤੱਤਾ ਕਛ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ ਪਰਤ ਪਾਲੈ ਨਾਨਕ ਰਮੈ ਆਪੇ ਮਾਈ ਬਾਪ ਸਲੋਕ ਥੱਕ ਬਹੋਏ ਥਾਕੇ ਬਹੁ ਬਿਦਕਾਲ ਤੇ ਤ੍ਰਿਪਨਤ ਚਾਰਾ ਲਾਚ ਸੰਚ ਸੰਤ ਸਾਖ ਤੁਮੂਏ ਨਾਨਕ ਮਾਇਆ ਨਾ ਸਾਧ ਪੌੜੀ ਥਥਾ ਥਿਰ ਕੋ ਨੇ ਕਾਏ ਪਸਾਰੋ ਪਾਵ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਪਾਵ ਥੈਲੀ ਸੰਚੋ ਸ਼ਰਮ ਕਰੋ ਥਾਕ ਪ੍ਰੋਗਾ ਵਾਰ ਮਨ ਕੇ ਕਾਮਨਾ ਆਵਈ ਅੰਤੇ ਉਸਰ ਵਾਰ ਥਿਤ ਪਾਵੋ ਗੋਬਿੰਦ ਭਜੋ ਸੰਤੈ ਹੈ ਕੀ ਸਿੱਖ ਲੇ ਪ੍ਰੀਤ ਕਰੋ ਸਦ ਏਕ ਸਿਉ ਇਹ ਸਾਚਾ ਸੁਨੇਹ ਕਾਰਨ ਕਰਨ ਕਰਾਵਨੋ ਸਬਦ ਕਹਿ ਹਾਥ ਜਿਤ ਚਤ ਲਾਵੋ ਤਿਤ ਤਿਤ ਲਗੈ ਨਾਨਕ ਜੰਤ ਅਨਾਥ ਲੋਕ ਦਾਸ ਏਕ ਨਿਹਾਰਿਆ ਸਭ ਕੁਛ ਦੇਵਨਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸਦ ਹਰ ਪੌੜੀ ਦਦਾ ਦਾਤਾ ਏਕ ਸਭ ਕੁ ਦੇਵਨਾਰ ਦਿੰਦੇ ਤੋਟ ਨਾ ਆਵੇ ਗੰਤ ਭਰੇ ਭੰਡਾਰ ਦੇਨ ਹਰ ਸਦ ਜੀਵਨ ਹਾਰਾ ਮਨ ਮੂਰ ਕਿਉਂ ਤਾਂ ਬਿਸਾਰਾ ਦੋਸ ਨਹੀਂ ਕਹੁ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰਾ ਤਾਂ ਜਾਂ ਕੇ ਆਪੇ ਨਾਨਕ ਤੇ ਗੁਰਮੁਖ ਧਰਾਪੇ ਸਲੋਕ ਕਾਰਜੀ ਅਰੇ ਟੇਕ ਤੂੰ ਲਾਇ ਬਿਨਾ ਨੀ ਆਸ ਨਾਨਕ ਨਾਮ ਤੇ ਆਈ ਕਾਰਜਿਆ ਵੈਰਾਸ ਪੌੜੀ ਧੱਦਾ ਤਾਉ ਤੋ ਮਿਟੈ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਆਪ ਤੋ ਏ ਮਨੇ ਪ੍ਰਗਾਸ ਧਨ ਸਾਚਾ ਤੇ ਸਚ ਸਾਹਾ ਹਰ ਹਰ ਪੂੰਜੀ ਨਾਮ ਸਾਹਿ ਧੀਰ ਜਸ ਸੋਭਾ ਤੇ ਬਣਿਆ ਹਰ ਹਰ ਨਾਮ ਸ਼ਰਮ ਜੇ ਸੁਣਿਆ ਗੁਰਮੁਖ ਜੇ ਕਟਰੈ ਸੰਭਾਈ ਨਾਨਕ ਤੇ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਨਾਮ ਜਪਿਆ ਅੰਤਰ ਬਾਰ ਰੰਗ ਉਰ ਪੂਰੇ ਉਪਦੇਸਿਆ ਨਰਕ ਨਾਹੀ ਸਾਧ ਸੰਗ ਪੌੜੀ ਨੰਨਾ ਨਰਕ ਪੜ ਤੇ ਨਾਹੀ ਜਾ ਕੇ ਮਨ ਤਨ ਨਾਮ ਬਸਾਹੀ ਨਾਮ ਦਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮੈਂ ਨਾ ਓਏ ਖਪਤੇ ਨੰਨਾ ਕਾਰ ਨਾ ਹੋਤਾ ਤਾਂ ਕੋ ਨਾਮ ਮੰਤਰ ਗੁਰਦੀਨੋ ਜਾਂ ਕੋ ਨਿਧ ਨਿਧਾਨ ਹਰ ਅੰਮ੍ਰਿਤ ਪੂਰੇ ਤੈ ਬਾਜੇ ਨਾਨਕ ਅਨਤੂਰੇ ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਬੋ ਬਿਕਾਰ ਨਾਨਕ ਸੋ ਓਰਾਦੀਏ ਅਰਾਦੀਏ ਅੰਤ ਨ ਪਾਰਾ ਵਾਰ ਪੌੜੀ ਪੱਪਾ ਪਰਮਤ ਪਾਰ ਨ ਪਾਇਆ ਪਤ ਪਾਵਨ ਅਗਮ ਹਰ ਰਾਇਆ ਹੋਤ ਪਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੈ ਮਿਲ ਸਾਧੂ ਪਰਪੰਚ ਧਰੋ ਮੋਹ ਮਿਟ ਨਾਈ ਜਾਂ ਕੋਰਾ ਖੋਆ ਗੁਸਾਈ ਪਾਤਸ਼ਾਹ ਛਤਰ ਸਿਰ ਸ਼ੋ ਨਾਨਕ ਦੂਸਰ ਅਵਰਨ ਕੋ ਸਲੋਕ ਪਾਹੇ ਕਾਟੇ ਮਿਟੇ ਗਵਨ ਫਤਿਹ ਭਾਈ ਮਨਜੀਤ ਨਾਨਕ ਗੁਰ ਤੇ ਥਿਤ ਪਈ ਫਿਰ ਮਿਟੇ ਨਿਤ ਨੀਤ ਪੌੜੀ ਫਫਾ ਫਿਰ ਫਿਰ ਤੂੰ ਆਇਆ ਦੁਰਲਭ ਦੇ ਕਲ ਯੁਗ ਮੈਂ ਪਾਇਆ ਆ ਫਿਰ ਆ ਅਵਸਰ ਚਰੈ ਨਹਾਤਾ ਨਾਮ ਜਪੋ ਤੋ ਕਟੀਏ ਪਾਸਾ ਫਿਰ ਆਵਣ ਜਾਣ ਨਾ ਹੋਈ ਏਕੈ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨੇ ਹਾਰੇ ਮੇਲ ਲੈ ਨਾਨਕ ਬੇਚਾਰੇ ਸਲੋਕ ਬਿਨੋ ਤਨੋ ਸੁਨੋ ਤੂੰ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਦਰਵਾਲ ਪੌੜੀ ਬਾਬਾ ਬ੍ਰਹਮ ਜਾਣ ਤੇ ਬ੍ਰਹਮਾ ਵੈਸਨੋ ਤੇ ਗੁਰਮੁਖ ਸਚ ਧਰਮਾ ਬੀਰਾ ਆਪਣਾ ਬੁਰਾ ਮਿਟਾਵੈ ਤਾਂ ਉਬਰਾ ਨਿਕਣੀ ਆਵੈ ਬੰਧ ਆਪਣਾ ਬੰਦਾ ਦੋਸ ਦੇਤ ਆਗੈ ਕੋ ਅੰਦਾ ਬਾਤ ਚੀਤ ਸਭ ਭਈ ਸਿਆਣਪ ਜਿਸ ਜਨਾਵੋ ਸੋ ਜਾਣੇ ਨਾਨਕ ਸਲੋਕ ਭੈ ਪੰਜਨ ਅਗ ਦੁਖ ਨਾਸ ਮਨੈ ਅਰਾਧਿ ਹਰੇ ਸੰਸੰਗ ਜੇ ਰਿਧ ਬਸਿਓ ਨਾਨਕ ਤੇ ਨਾ ਭਰਮੇ ਪੌੜੀ ਬਾਬਾ ਭਰਮੋ ਮਿਟਾਓ ਆਪਣਾ ਐ ਸੰਸਾਰ ਸਗਲੈ ਸੁਪਨਾ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਸਿੱਧ ਸਾਧ ਬ੍ਰਹਮੇਵਾ ਭਰਮ ਭਰਮ ਰੁਕਰੇ ਕਾਵੇ ਦੁਤਰ ਮਹਾਂ ਵਿਖਮ ਇਹ ਮਾਇ ਗੁਰਮੁਖ ਭ੍ਰਮ ਭੈ ਮੋਹ ਮਿਟਾਇਆ ਨਾਨਕ ਤੇ ਪਰਮ ਸੁਖ ਪਾਇਆ ਸਲੋਕ ਮਾਇਆ ਡੋਲੇ ਬੋ ਬਿਧੀ ਮਨ ਲਪਟਿਓ ਤੇ ਸੰਗ ਮਾਨ ਮਾਂਗਣ ਤੇ ਜੇ ਤੁਮ ਰੱਖੋ ਸੋ ਨਾਨਕ ਨਾਮੈ ਰੰਗ ਪੌੜੀ ਮੰਮਾ ਮਾਂਗਣ ਹਾਰ ਇਹਨਾ ਦੇਣ ਹਾਰ ਦੇ ਰਹੇ ਸੁਜਾਨਾ ਜੋ ਦੀਨ ਸੋਏ ਕੈ ਬਾਰ ਮਨ ਮੁਰਖੈ ਕਰੇ ਪੁਕਾਰ ਜੋ ਮੰਗੈ ਤੂੰ ਮੰਗੇ ਵੀ ਆ ਦਾਤੇ ਕੁਲ ਕੁਸਲ ਨਾ ਕਾਉਂ ਥੀਆ ਮੰਗਨ ਮਨ ਤੇ ਕੈ ਮੰਗ ਨਾਨਕ ਤਾਂ ਤੇ ਪਰੈ ਪਰਾ ਸਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨਮੰਤ ਜੇ ਜਾਣੋ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਓ ਮਰਮ ਪਛਾਣਾ ਭੇਡ ਸੰਗ ਸੰਗਪਤੀਆਂ ਨਾ ਦੁੱਖ ਸੁਖ ਉਆ ਕੈ ਸਮਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ ਤਾਉ ਸੰਗ ਤਾਉ ਲਿਪਟ ਪਾ ਪੂਰਨ ਕੜਕੜ ਪੁਰਖ ਵਸੇਖਾ ਉਹ ਰਸਮੈ ਉਹ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸਲੋਕ ਯਾਰ ਮੀਤ ਸੰਸਾਜਨੋ ਬਿਨਾ ਛੁੱਟਣ ਨਾ ਆਏ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਏ ਪਵੜੀ
ਜੇ ਯਤਨ ਕਰਤ ਬਹੁ ਵਿਧੀਆ ਏਕ ਨਾ ਬਿਨ ਕੌਲੋ ਸਿਧੀਆ ਯਾਹੂ ਯਤਨ ਕਰੋ ਤ ਛੁਟਾਰਾ ਯਾਹੂ ਜਤ ਵਾਹੂ ਯਤਨ ਸਾਧ ਸੰਗਾਰਾ ਯਾ ਉਬਰਨ ਧਾਰੈ ਸਭ ਕੋ ਉਹ ਜਪੇ ਬਿਨ ਉਬਰ ਨਾ ਹੋ ਯਾਹੂ ਯਤ ਤਰਨ ਤਾਰਨ ਸਮਰਾਥਾ ਰਾਖ ਲੇ ਨਿਰਗੁਣ ਰਡਾਥਾ ਮਨ ਬਚ ਕ੍ਰਮ ਜੇ ਅਭਜਨ ਆਈ ਨਾਨਕ ਤੇ ਮਤ ਪ੍ਰਗਟੀ ਆਈ ਸਲੋਕ ਦੋ ਰੋਸ ਨਾ ਕਾਉ ਸੰ ਕਰੋ ਆਪਣਾ ਆਪ ਵਿਚਾਰ ਹੋਏ ਨਿਮਾਨਾ ਜਗ ਰਹੋ ਨਾਨਕ ਨਦਰੀ ਪਾਰ ਪਵੜੀ ਰਾਰਾ ਰੇਨ ਹੋਤ ਸਭ ਜਾਂ ਕੀਤਾ ਜਪਮਾਨ ਛੂਟੈ ਤੇਰੀ ਬਾਕੀ ਰਣ ਦਰਗੈ ਤੋ ਸੀ ਜੈ ਪਾਈ ਜੋ ਗੁਰਮੁਖ ਨਾਮ ਨਾਮ ਲੇ ਬਲਾਈ ਰਹਿਤ ਰਹਿਤ ਰਹਿ ਜਾਏ ਬਿਕਾਰਾ ਗੁਰ ਪੂਰੇ ਕਸ਼ਬਦ ਅਪਾਰਾ ਰਾਤੇ ਰੰਗ ਨਾਮ ਰਸਮਾਤੇ ਨਾਨਕ ਹਰ ਗੁਰ ਕੀ ਦਾਤੇ ਸਲੋਕ ਲਾਲਚ ਝੂਠ ਬਿਗ ਹੈ ਬਿਆਦ ਇਹ ਦੇਹੀ ਮੈਂ ਬਾਸ ਹਰ ਅੰਮ੍ਰਿਤ ਗੁਰ ਕੰਪੀਆ ਨਾਨਕ ਸੁਖ ਨਿਵਾਸ ਪਵੜੀ ਲੱਲਾ ਲਾਓ ਔਖਦ ਜਾਓ ਦੁੱਖ ਦਰਦ ਤੇ ਮਿਟਖ ਨਾ ਹੂੰ ਨਾਮ ਔਖਦ ਜੇ ਹਿਰਦੈ ਹਿਤਾਵੈ ਤਾਂ ਰੋਗ ਸੁਪਨੇ ਨਹੀਂ ਆਵੈ ਹਰ ਔਖਦ ਸਭ ਘੱਟ ਮਹਿ ਭਾਈ ਗੁਰਪੂਰੇ ਬਿਨ ਬਿਦ ਨਾ ਬਨਾਈ ਗੁਰਪੂਰੇ ਸੰਜਮ ਕਰਦੀ ਆ ਨਾਨਕ ਤੋਂ ਫਿਰ ਦੁਖਣਾ ਥੀ ਆ ਸਲੋਕ ਵਾਸਦੇਵ ਸਦਰ ਉਤਰ ਮੈਂ ਊਟ ਨਾ ਕਥੋਂ ਜਾਏ ਅੰਤਰ ਬਾਰ ਸੰਗ ਹੈ ਨਾਨਕ ਕਾਇ ਦੁਰਾਏ ਪੌੜੀ ਵਉਆ ਵੈਰ ਨ ਕਰੀਏ ਕਾਉ ਕਟ ਕਟ ਅੰਤਰ ਬ੍ਰਹਮ ਸਮਾਉ ਵਾਸਦੇਵ ਜਲ ਥਲ ਮੈਂ ਰਵਿਆ ਗੁਰਪ੍ਰਸਾਦ ਵਿਰਲੈ ਹੀ ਗਵਿਆ ਵੈਰ ਵਿਰੋਧ ਮਿੱਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਿਰਲੇ ਮੈਂ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਰ ਕਹਿਤਾ ਸਲੋਕ ਹਾਂ ਕਰਤ ਬਿਹਾਨੀਆਂ ਸਖਤ ਮੁਕਤ ਅਜਾਨ ਡੜਕ ਮੂਰੇ ਤੋਂ ਚਖਾਵੰਤ ਨਾਨਕ ਕਰਤ ਕਮਾਨ ਪੌੜੀ ਰਾੜਾ ਡਾੜ ਮਿੱਟੇ ਸੰਗ ਸਾਧੂ ਕਰਮ ਧਰਮ ਧਰਨਾਮ ਅਰਾਧੂ ਰੂੜੋ ਜੇ ਬਸਿਓ ਰਿੱਧ ਮਾਈ ਉਹਾਂ ਕੀ ਡਾੜ ਮਿੱਟ ਬਿਸਨਾ ਬਿਨਸਾਈ ਰਾੜ ਦਰਦ ਕਾਲ ਸਖਤ ਗਾਵਾਰਾ ਜੇ ਹੀ ਹੈ ਅਮਬੁਧ ਵਿਚਾਰਾ ਰਾੜਾ ਗੁਰਮੁਖ ਰਾੜ ਮਿਟਾਏ ਨਿਮਖ ਮਾਏ ਨਾਨਕ ਸਮਝ ਆਏ ਸਲੋਕ ਸਾਧੂ ਕੀ ਮਨ ਓਠ ਗੋਕ ਸਿਆਨਮ ਤਿਆਗ ਗੁਰ ਦੇਖਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸੱਸਾ ਸਰਨ ਪਰਿਆ ਬਾਰੇ ਸ਼ਾਸਤਰ ਸਿਮਰਤ ਵੇਦ ਵਿੱਚ ਪੁਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸਾਂ ਭੁੱਲ ਨ ਹਾਰੇ ਤੁਮ ਸਮਰੱਥ ਅਗਨ ਤੇ ਪਾਰੇ ਸਰਨ ਪਰੇ ਕੀ ਰਾਗ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿੱਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤ ਕਰਨੇ ਜੋਗ ਪੌੜੀ ਕੱਖਾ ਖਰਾ ਸਰਾਹੋ ਤਾਹੂ ਜੋ ਖਿਨਮੈ ਉਨੇ ਸੁਬਤ ਭਰਾਹੂ ਖਰਾ ਨਿਮਾਨਾ ਹੋਤ ਪਰਾਨੀ ਅੰਦਨ ਜਾਪੈ ਪਰਮ ਨਿਰਬਾਨੀ ਭਾਵੈ ਖਸਮ ਤਾਂ ਉਹਾ ਸੁਖ ਦੇਤਾ ਪਾਰਬ੍ਰਹਮ ਐਸੋ ਅਗਨਤਾ ਅਸੰਖ ਖਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੋ ਸੁਨ ਮਨ ਮੇਰੇ ਸਨ ਪਰੋਂ ਹਰ ਰਾਏ ਉਕਤ ਸਿਆਨਪ ਸਗਲ ਤਿਆਗ ਨਾਨਕ ਲੈ ਸਮਾਏ ਪੌੜੀ ਸਸਾ ਸਿਆਨਪ ਛੜਿਆ ਨਾ ਹਿਕਮਿਤ ਹੁਕਮ ਨਾ ਪ੍ਰਪਤੀਆਂ ਨਾ ਸਹਿਸ ਭਾਰ ਕਾ ਭਾਂਤ ਕਰਜ ਕਰੈ ਚਤਰਾਏ ਸੰਗਤ ਹਾਰੈ ਇਕ ਨ ਜਾਉ ਸੋ ਸੋ ਜਪ ਨਿਰਾਤੀ ਰੇ ਜੀ ਚਲੈ ਤੁਹਾਰੇ ਸਾਥੀ ਸਾ ਸੇਵਾ ਜੋ ਲਾਵੈ ਜੇ ਆਪੇ ਸਾ ਸੇਵਾ ਲਾਵੈ ਜੇ ਆਪੇ ਨਾਨਕ ਤਾਂ ਕੋ ਦੁਖ ਨ ਵਿਆਪੇ ਸਲੋਕ ਹਰ ਹਰ ਮੁਖ ਤੇ ਬੋਲਣਾ ਮਨ ਉਠੈ ਸੁਖ ਹੋਏ ਨਾਨਕ ਸਭ ਮੈਂ ਰਵ ਰਿਹਾ ਤੰਤਰ ਅੰਤਰ ਸੋਏ ਪੌੜੀ ਹੇਰੂ ਕਟਕਟ ਸਗਲ ਕਹਿ ਪੂਰੇ ਭਗਵਾਨ ਹੋ ਤਿਆਏ ਸਤ ਸ੍ਰੀ ਦੁੱਖ ਭੰਜਨ ਗੁਣ ਗਿਆਨ ਹਾਂ ਛੁਟਕੇ ਹੋਏ ਆਨੰਦ ਤੇ ਹਉ ਨਾਹੀ ਤੈ ਆਪ ਹਤੇ ਦੁੱਖ ਜਨ ਮੈਂ ਮਰਨ ਸੰਸੰਗ ਪ੍ਰਤਾਪ ਹਿਤ ਕਰ ਨਾਮ ਦ੍ਰਿੜੈ ਦਿਆਲਾ ਸੰਤੈ ਸੰਗ ਹੋਤ ਕਿਰਪਾਲਾ ਓਰੈ ਕਛੂ ਨ ਕਿਨ ਹੂੰ ਕੀਆ ਨਾਨਕ ਸਭ ਕਛ ਪ੍ਰਭ ਤੇ ਹੂਆ ਸਲੋਕ ਲੇਖੇ ਕਤੇ ਨੇ ਛੁਟੀਆ ਖਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਭਾਰ ਉਤਾਰ ਪੌੜੀ ਲੂਣ ਹਰਾਮੀ ਗੁਨਹਿਗਾਰ ਗੇ ਬੇਗਾਨਾ ਅਲਪ ਮਤ ਜਿਉ ਪਿੰਡ ਜਨ ਸੁਖ ਦੀਏ ਤਾਂ ਹੈ ਨਾ ਜਾਣ ਤਤ ਲਾਹ ਮਾਇਆ ਕਾਰਨੇ ਦੈਨ ਢੂੰਡਦਾ ਹੈ ਦੇਵਨਾਰ ਦਾ ਤਾਰ ਪ੍ਰਭ ਨਿਮਖ ਨਮਨ ਵਸਾਏ ਲਾਲ ਝੂਠ ਬਿਕਾਰ ਮੋਹੋ ਯਾ ਸੰਪੈ ਮਨ ਮਾਹੇ ਲੰਪਟ ਚੋਰ ਨਿੰਦਕ ਮਹਾ ਤੈਨੂੰ ਸੰਗ ਬਿਹਾਏ ਤੁਧ ਭਾਵੈ ਤਾਂ ਬਖਸ਼ ਲੈ ਖੋਟੇ ਸੰਗ ਖਰੇ ਨਾਨਕ ਭਾਵੈ ਭਾਰ ਬ੍ਰਾਹਮਣ ਪਾਨ ਨੀਰ ਤਰੇ ਸਲੋਕ ਅਖਾਤ ਪੀਤ ਕੇਲ ਧਸਤ ਭਰਮੇ ਜਨਮ ਅਨੇਕ
ਭਾਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁੱਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰੂ ਬਚਨ ਸਮਾਏ ਖੇਮਾ ਗਈ ਸੰਚ ਸੰਚਯੋ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਪਈ ਅਣ ਸੁਖ ਵਿਸਰਾਮ ਖੇਪ ਨਿਭਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਣ ਕੀਆ ਕਰੈ ਆਪ ਆਪ ਆਗੈ ਪਾਛੈ ਆਪ ਨਾਨਕ ਸੋ ਸਰਾਈਐ ਜੀ ਖਟਕੜ ਰਹਿਓ ਬਿਆਪ ਸਲੋਕ ਆਏ ਪ੍ਰਭ ਸਰਨਾਗਤੇ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤ੍ਰਿਪਨ ਭਰ ਉਤਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਣ ਕਰਨਾਦ ਕਥਨੁ ਖਿਆਨਾ ਅੱਖਰ ਮੁਕਤ ਜੁਗਤ ਭੈ ਭਰਮ ਅੱਖਰ ਕਰਮ ਕਿਰਤ ਸੁਚ ਧਰਮ ਦ੍ਰਿਸ਼ਟ ਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਲੇਪਾ ਸਲੋਕ ਹਾਥ ਕਲਮ ਅਗਮ ਮਸਤ ਕੇ ਲਿਖਾਵਤੀ ਉਰਜਰਿਓ ਸੰਗ ਸਭ ਸੰਗ ਅਨੂਪ ਰੂਪਾਵਤੀ ਉਸਤਨ ਕਹਿ ਨ ਜਾ ਉਸਤਤ ਕਹਿ ਨ ਜਾਏ ਮੁਖ ਤੁਹਾਰੀਆ ਮੋਹਿ ਦੇਖ ਦਰਸ ਨਾਨਕ ਬਲਹਾਰੀਆ ਪੌੜੀ ਹੇ ਚੁੱਤ ਹੇ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੂਰਨ ਹੇ ਸਰਮੈ ਦੁਖ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਗੁਣ ਸਭ ਟੇਕ ਹੇ ਗੋਬਿੰਦੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ

ਕਿਉਂ ਸਮਤ ਗੁਣ ਬੇਅੰਤ ਕੀਮਤ ਨਹੀਂ ਪਾਏ। ਨਾਨਕ ਜਿਸ ਭਾਵਿਤ ਸਲੈ ਮਲਾਏ ਜੇ ਬਾਏ ਕੁਸ਼ਤਾ ਅਨੇਕ ਸਤਪੁਰਖ ਪੂਰਨ ਵਿਵੇਕ ਕਾਉ ਬੋਲਣਾ ਪੌਂਚਿਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਰਾ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਰੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਹਾਰੀ ਸਤ ਗੁਰੇ ਆਪਣੇ। ਨਾਨਕ ਜਿਸ ਪ੍ਰਸਾਦਾ ਸਭ ਰਬ ਜਪਨੇ ਇਹੋ ਹਰ ਅਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਸੁਬਰੁਖ ਕਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਲਕਾ ਨਾਮ ਲੇ ਸੱਚ ਉਪਦੇਸ ਸੇਵਕ ਦੇ ਮੂੰਹ ਮਾਇਆ ਕੇ ਸੰਗ ਨਾ ਲੇ ਪਰ ਮੈਂ ਰਾਖਿਆ ਰਾਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹਨ ਦੁਖ ਤਾ ਤੈਨਾ ਸੇਵ ਤਾ ਉਤ ਮਾਇ ਠਾਣ ਵਰਤਾਈ ਅਨੰਦ ਪਿਆ ਦੁਖ ਨਾ ਟੇ ਪਾਈ ਜਨ ਮਰਨ ਕੇ ਮਿਟ ਜਾਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਪੋਏ ਬਸੇ ਸਗਲ ਵਿਆਜ ਮਨ ਤੇ ਖਾਣਾ ਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਉਰਾਰੀ ਤਿਤ ਪਾਈ ਚੁੱਕੇ ਪ੍ਰਮ ਗਵਨ ਸੋ ਨਾਨਕ ਹਰਾ ਜਾ ਸਰਵ ਨਿਰਗੁਣ ਆਵ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੀ ਜਿਤ ਪ੍ਰਭਾ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬੰਦੂ ਜਾ ਨਾਹੀਂ ਕੋਏ ਸਰਵ ਨਿਰੰਤਰ ਏਕੋ ਸੋਏ ਉਤ ਪੋਤਰਾ ਬਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੀ ਹੁ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਉਪਾਵ ਸਮੀਤ ਵਿਸਾਰਾ ਹੋ ਚਰਨ ਕਮਲ ਮਹਿ ਉਰਤਾਰ ਕਰਨ ਕਾਲ ਸੋਭਰਾ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹ ਦਿਨ ਸੰਜੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਡ ਉੱਠਤਾ ਹੋਵੇ ਸੋ ਤਨਾ ਸੇਵਾ ਤੇ ਪਾਵੇ ਜਿਸ ਸੁਖ ਕੌਣ ਤਬਾਛਾ ਮੀਤ ਸੋ ਸੁਖ ਸਾਧੂ ਸੰਗ ਪਰੇਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨੁਕੂ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰਿਆ ਉਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਮ ਗਰ ਗਏ ਪ੍ਰਮਾਨ ਮਨ ਪ੍ਰਭੂ ਦੁਆਰ ਕੈ ਨਾਏ ਦਸ ਧਾਵ ਤੇ ਆ ਬੈਠਾ ਏ ਤਾਂ ਕੋਈ ਬਿਘਨ ਲਾਗੈ ਕੋਏ ਜਾਂ ਕਰਦੇ ਬਸਿਆ ਹਰ ਸੋਏ ਕਲ ਦਾਤੀ ਠੰਡਾ ਹਰ ਨਾ ਹੋ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪਰਗਾਸ ਤਿਤ ਘਰ ਜਾਏ ਬਸੇ ਅਬਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਮਰਤ ਜਨਮ ਕਾ ਹੋਏ ਉਧਾਰ ਹਰ ਸਿਮਰ ਪ੍ਰਾਨ ਆਧਾਰ ਅਣਕੋ ਪਾਵਨ ਛੁਟਨ ਹਾਰੇ ਸਿਮਰ ਸਾਹਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ ਤਨਾਨਕ ਪਰ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟਾਂਬਾਰ ਬਨਤਾ ਇਨ ਤੇ ਕਹੋ ਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਹੋ ਕਵਨ ਛੁਟਕਾਰ ਅਸ ਹਸਤੀ ਰਾਤ ਅਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀ ਇਸੇ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਕ ਜਾਹੇ ਆਪ ਜਪੋ ਅਵਰਾ ਨਾਮ ਜਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਭੂ ਸਦ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਤੇਰੀ ਤੁਰਸ ਮੈਲ ਬਿਨਸ ਜਹੋ ਜਾਇਓ ਮੈਂ ਬਿਖ ਪੈਲ ਹੋਏ ਚੰਦ ਬਸੇ ਸੁਖ ਨਾਲ ਸਾਸ ਗਰਾ ਸਰ ਨਾਮ ਸਮਾਲ ਸ਼ਾਰ ਸਿਆਨਮ ਸਗਲੀ ਮਨਾ ਸਾ ਸੰਗ ਪਾਵੇ ਸਹੀ ਧਨਾਰ ਪੂੰਜੀ ਸੰਜ ਕਰੋ ਵਿਵਹਾਰੀ ਹੰ ਸੁਖ ਦਰਗਾਹ ਜੈਕਾਰ ਸਭ ਨਿਰੰਤਰ ਏਕੋ ਦੇਖ ਕਉ ਨਾਮ ਜਾਕ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਏਕੋ ਸਰਾ ਇੱਕ ਸਿਮਰ ਏਕੋ ਮਨ ਮਾਹੇ ਏਕੋ ਇੱਕ ਸਿਮਰ ਏਕੋ ਮਨ ਆਹੇ ਇੱਕ ਗੁਣ ਗਾਓ ਅਨੰਤ ਮਨ ਤੋਂ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਅਪਰਾ ਵਿਆਹ ਪਨਕ ਵਿਸਤਾਰ ਏਕ ਤੇ ਭੈ ਏਕ ਰਾਜ ਪ੍ਰਾਸ਼ਤ ਗਏ ਮੰਤਰ ਅੰਤਰ ਏਕ ਪ੍ਰਵਰਤ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ।

0: के गुण गाओ अष्टपदी पूरे गुर का सुने उपदेश पार ब्रह्म निकट कर पेक सास सास सिमरो गोविंद मन अंतर के उतरे चिंद आस अनित ते आ गहो त्रंग संत जना की तूर मन मांग आप छोड़ बेनती करो साध संग अग्न सागर तरो हरदन के भर लियो भंडार नानक गुरु पूरे नमस्कार खीम कुशल सहज आनंद साध संग भाई परमानंद नरक निवार उधारो जियो गुण गोबिंद अमृत रस पियो चित कित वहु नारायण एक एक रूप जाके रंगा अनेक गोपाल दमोदर दीन दयाल दुख भंजन पूर्ण कृपाल सिमर सिमर नाम बारंबार नानक जी का यह आधार उत्तम सलोक साध के बचन अमोलीक लाल ए रतन सुनत कुमावत हो तू उधार आव त्रैलोक अनुस्तार सबल जीव सबलता का संग जाके मन लागा रंग जय जय शब्दा नाह दवाजे सुन सुनत कर प्रभु गाजे प्रगटे गोपाल महांत कह माथे नान कुदरे तिन कह साथे सरन जोग सुन सरनी आए कर कृपा प्रभा मिलाए मिट गए बैर पै सबरी अमृत नाम सत्संग लैन सो प्रसन्न पै गुरुदेव पूर्ण हो सेव की सेवा अंजाल बिकार तेरा ते राम नाम सरोसना का ते कर प्रसाद दया प्रभु धारी नानक निवी खेप हमारी प्रभु की उस करो संत मीत सावधान एकाग्र चीत सुख मनि सहज गोबिंद गुण नाम जिस मन बस है सोहोत निदान सर्विशा ताकी पूर्ण होए प्रधान पुरुख प्रगट सब लोए सब तू पाए स्थान बौरन होवे आमन जान हर दिन खाड़ चले जन सोए नानक से प्राप्त होए खीम सांत्रिद नाम निद बुद्ध ज्ञान सर्वता सिद्ध विद्या ताप जोग प्रभु ध्यान ज्ञान श्रेष्ठ उत्तम स्नान चार पदार्थ विद्या ताप जोग प्रभु ध्यान ज्ञान श्रेष्ठ उत्तम स्नान चार पदार्थ कमल प्रकाश सब के मल सकल ते उदास सुंदर चतुर तत् का बेता समदर्शी एक दृष्टिता ए फल तिस जन कै मुख भने गुरु नानक नाम बचन मन सुने एहो निदान जपै मन कोए सब जुग में ता की गत होए गुण गोबिंद नाम तुन बाणी सिमरत शास्त्र वेद बखाणी सगल मतांत केवल हर नाम गोबिंद भगत कै मन विश्राम कोट अपराध साध संग मिटै संत कृपा ते जाम ते छुटै जा कै मस्तक करम प्रभ पाए साध सरण नानक ते आए जिस मन बस सुने लाए परीत तिसे जाने आवे हर प्रभ चीत जन्म मरण ताका दुख निवारे दुलाब देहे तत्काल उधारे निर्मल शोभा अमृत ताकी बानी एक नाम मन माहे समानी दुख रोग बिन से पै परम साध नाम निर्मलता के कर्म सब ते ऊचता की शोभा बनी नानक एह गुण नाम सुखमनी चित्ती गौड़ी महला पंजवा श्लोक एक ओंकार सतगुरु प्रसाद जलतर मही अल पूरिया स्वामी सरगिन हारनक भांत हो पसरिया नानक एक अंकार पौड़ी एकम एक अंकार प्रभ करो बंदना त्याए गुण गोबिंद गोपाल प्रभ सन परो हर राय ता की आस कल्याण सुख जाते सब कछ होए चार कुंट दस भ्रमियो तिस बना वरना कोए वेद पुराण सिमर सुने बोबज करो विचार पत उदाहरण पै हरन सुख सागर निरंकार दाता भुगता देन हार तिस बने वरना जाए जो चाहे सोई मिले नानक हर गुण गाए गोविंद जस गाई है हर नीत मिल भजी है साध संग मेरे मीत रहा उस श्लोक करो बंदना अनक बार शरण परो हर राय प्रभ कटिए नानक साध संग दुतिया पाओ मिटाए पौड़ी दुतिया दुरमत दूर कर गुरसेवा कर नीत राम रतन मंत्र बस है तज काम क्रोध लो मीत मरण मिटै जीवन मिलै बिन ससगल कलेस आप तो जो गोविंद भजो भाऊ भक्त प्रवेश लाभ मिलै तोटा हरे हर दरगह पतवंत राम नाम तन संचवै साज सा भगवंत उठत बैठ थर भजो साधु संग प्रीत नानक दुरमत छुट गई पार ब्रह्म बसे चीत श्लोक तीन व्यापै जगत कौतरिया पावे कोय नानक संत निर्मल भै जिन मन वस्या सोए पौड़ी तृतीय त्रै गुण वेख पाल काबु तुम कब नीच कब चंदन का ब्याक डाल कब उची प्रीत नानक हुकुम लाइए सब लगी रीत नरक सुरग प्रमतौण तुम कौन सत्संगारे मीच नरक सुख सह सं संसार करते बहाई जिन किए तिसे न जानने चित व्यन को पाए आद व्याद उपाद रासा कब न टूटे ताप पार ब्रह्म पूर्ण तनी न बूझे प्रताप मोह परम बूढ़त कणो महा नरक में वास कर कृपा प्रभ राख लेहो नानक तेरी आस श्लोक चतुर सियाणा सुगुण सोए जिन तजिया अभिमान चार पदार्थ अष्ट सिद्ध भज नान कर नाम पौड़ी चतुर्थ चारे वेद सुन सोध्यो तत विचार सर्व खेम कल्याण निध राम नाम जप सार नरक निवार दुख हर टूटै अनक कलेस मीच हुटै जामते छुटै हर कीर्तन प्रवेश भओ बिनसै अमृत रसै रंग रते निरंकार दुख दार्द अपवित्रता ना सह नाम आधार सुर नर मुन जन खोजते सुख सागर गोपाल मन निर्मल मुख उजला होय नानक साध रवाल श्लोक पंच बेकार मन में बसे राचे माया संग साध संग होय निर्मला नानक प्रभ के रंग पौड़ी पंचम पंच प्रधान तेजे चा जान्यो परपंच कुसुम बास बहु रंग कणो सब मिथ्या बल बंच न जापै न बुझियै न काश करत विचार स्वाद मोहर रस बेदेओ अज्ञान रचियो संसार जन्म मरण बहु जोन भ्रमण कीने कर्म अनेक रचनहार न सिमरियो मन न विचार विवेक भाव भगत भगवान संग माया लिप्त न रंच नानक बिरले पाहीऐ जो न रचे प्रपंच श्लोक खड़ शास्त्र उचो कह है अंतना पारावार भगत सोहे गुण गावते नानक प्रभ कह द्वार पौड़ी खष्टम खट शास्त्र कह है सिमरत कथे अनेक उत्तम उचो पार ब्रह्म गुण अंतना जाने सेख नारद मुंजन सुख ब्यास जस गावत गोबिंद रस गीदे हर सो बीदे भगत रचे भगवंत मोह मान भ्रम बिन सेओ पाई सरन दयाल चरण कमल मंतन बसे दर्शन देख नाल लाभ मिले तोटा हिर साध संग लिव लाए खाट खजाना गुण निध हरे नानक नाम त्याए श्लोक संत मंडल हर जस कथे बोले सत सो पाए नानक मन संतोखी है नानक मन संतोखी है एक स्यों लिव लाए पौड़ी सप्तम संचो नाम धन टूट न जाए भंडार संत संगत मह पाई है अंत न पारावार आप तजो गोविंद भजो सरन परो हर राय दुख हर है भव जल तरै मन चिंदिया फल पाए आठ पहर मन हर जापै सफल जन्म प्रवान अंतर बाहर सदा संग करने हर पछाण सो साजन सो सका मीत जो हर की मत दे नानक तिस बलहार ने जल तर नाम जपे श्लोक आठ पैर गुन गाइये तजिए अवर जंजाल जम कंकर जोय न सकई नानक प्रभु दयाल पौड़ी अष्टमी अष्ट सिद्ध नाव निद सकल पदार्थ पूर्ण बुद्ध कवल प्रकाश सदा आनंद निर्मल रीत निरोधन मंत सकल धर्म पवित्र इशनान सब में ऊच बसेख ज्ञान हर हर भजन पूरे गुरसंग जप तरिये नानक नाम हर रंग श्लोक नारायण न सिमरियो मोयो स्वाद बेकार नानक नाम विसार ऐ नरक सुरग अवतार पौड़ी नौमी नवे छिद्रा पवित्र राम ना जपे कर दे बेपरीत पर त्रया रमे बके साध निंद करन सुन ही हर जस बिंद हिरे पर दरब अगन हिरे पर दरब उधर कहताई अगन ना निवरे तृष्णा ना बुझाई ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਵਿਸਰਤ ਮਰ ਜਮੇ ਅਭਾਗੇ। ਸਲੋਕ ਦਸ ਦਿਸ ਖੋਜ ਤੇ ਮੈਂ ਫਿਰਿਓ, ਜਤ ਦੇਖੂ ਤਤ ਸੋਏ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੌੜੀ ਦਸਵੀਂ ਦਾ ਦੁਆਰ ਬਸ ਕੀਨੇ, ਮਨ ਸੰਦੋਖ ਨਾਮ ਜਪ ਲੀਨੇ, ਕਰਨੀ ਸੁਣੀਏ ਜਸ ਗੋਪਾਲ, ਨੈਨੀ ਪੇਗ ਸਾਧ ਦਿਆਲ, ਰਸ਼ਨਾ ਗੁਣ ਗਾਵੇ ਬੇਅੰਤ, ਮਨ ਮੈਂ ਚਿਤ ਵੈ ਪੂਰਨ ਭਗਵੰਤ, ਹਸਤ ਚਰਨ ਸੰਟਹਿਲ ਕਮਾਈਏ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਏ। ਸਲੋਕ ਏਕੋ ਏਕ ਬਖਾਨੀਏ, ਬਿਰਲਾ ਜਾਣੇ ਸਵਾਦ, ਗੁਰੂ ਗੋਬਿੰਦ ਨਾ ਜਾਣੀਏ, ਨਾਨਕ ਸਾਹਿਬ ਸਮਾਰ ਪੌੜੀ। ਅਕਾਲ ਸਿੰਘ ਕਿਰਪੇ ਕੋ ਹਰ ਨਾਮ, ਇੰਦਰੀ ਬਸ ਕਰ ਸੁਣੋ ਹਰ ਨਾਮ, ਅਮਨ ਸੰਤੋਖ ਸਰਬ ਜੀ ਦਇਆ, ਇਨ ਬਰ ਬਰਤ ਸੰਪੂਰਨ ਭਇਆ, ਇਨ ਬਿਦ ਬਰਤ ਸੰਪੂਰਨ ਭਇਆ, ਧਾਉ ਤ ਮਨ ਰਾਖੈ ਇਕਠਾਏ, ਮਨ ਤਨ ਸੁਧ ਜਪਤ ਹਰਿ ਨਾਏ, ਸਭ ਮੈਂ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਾਲੇ ਹੋ ਧਰਮ। ਸਲੋਕ ਦੁਰਮਤ ਹਰੀ ਸੇਵਾ ਕਰੀ, ਭੇਟੇ ਸਾਧ ਕਿਰਪਾਲ, ਨਾਨਕ ਪ੍ਰਭ ਸੋ ਮਿਲ ਰਹੇ ਬਿਨਸ ਸਗਲ ਜੰਜਾਲ। ਪੌੜੀ ਦੁਆਦਸੀ ਦਾਨ ਨਾਮ ਇਸ਼ਨਾਨ, ਹਰ ਕੀ ਭਗਤ ਕਰੋ ਤਜਮਾਨ, ਹਰਿ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ, ਕੋਮਲ ਬਾਣੀ ਸਭ ਕੋ ਸੰਤੋਖ ਹੈ, ਪੰਚ ਭੂ ਆਤਮਾ ਹਰ ਨਾਮ ਰਸ ਭੁੱਖ ਹੈ, ਗੁਰਪੂਰੇ ਤੇ ਇਹ ਨੇਚੋ ਪਾਈਐ, ਨਾਨਕ ਰਾਮ ਰੰਧ ਫਿਰ ਜੋ ਨ ਆਈਐ। ਸਲੋਕ ਤੀਨ ਗੁਣਾ ਕਿਵੇਂ ਵਿਆਪਿਆ, ਪੂਰਨ ਹੋਤ ਨ ਕਾਮ, ਪਤਤ ਉਦਾਹਰਨ ਮਨ ਵਸੇ ਨਾਨਕ ਛੂਟੈ ਨਾਮ। ਪੌੜੀ ਤ੍ਰਉਸੀ ਤੀਨ ਤਾਪ ਸੰਸਾਰ, ਆਵਤ ਜਾਤ ਨਰਕ ਅਵਤਾਰ, ਹਰ ਹਰ ਭਈ ਨਾ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਮਕ ਨ ਗਾਇਓ, ਹਰਕ ਸੋਕਾ ਦੇ ਕਰ ਭਾ ਦਿਓ, ਦੀਰਘ ਰੋਗ ਮਾਇਆ ਆਸਾ ਦਿਓ, ਦਿਨੇ ਬੇਕਾਰ ਕਰ ਸਰਮ ਪਾਇਓ, ਨੈਨੀ ਨੀਂਦ ਸੁਪਨ ਬਰਡਾਇਓ, ਹਰ ਬਿਸਰਦ ਹੋਵਤ ਏ ਹਾਲ, ਸਰ ਨਾਨਕ ਪ੍ਰਭ ਪੁਰਖ ਦਇਆਲ। ਸਲੋਕ ਚਾਰ ਕੁੰਡ ਚਾਹੁੰਦਾ ਹੈ ਭਵਨ, ਸਗਲ ਵਿਆਪਤ ਰਾਮ, ਨਾਨਕੂ ਨਾ ਦੇਖੀਏ ਪੂਰਨਤਾ ਕੇ ਕਾਮ। ਪੌੜੀ ਚੌਦਹ ਚਾਰ ਕੁੰਡ ਪ੍ਰਭ ਆਪ, ਸਗਲ ਭਵਨ ਪੂਰਨ ਪ੍ਰਤਾਪ, ਦਸੇ ਦਿਸ਼ਾ ਰਵਿਆ ਪ੍ਰਵੇਕ, ਤਨ ਆਕਾਸ ਸਮੇ ਪ੍ਰਪੇਖ, ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤੈ ਪਰਮੇਸ਼ਵਰ ਤੈ ਬਸੇ ਦਿਆਲ, ਸੂਖਮ ਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਣ। ਸਲੋਕ ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਪੌੜੀ ਅਮਾਵਸ ਆਤਮ ਸੁਖੀ ਭੈ, ਸੰਤੋਖ ਦੀਆ ਗੁਰਦੇਵ, ਮੰਤਨ ਸੀਤਲ ਸਾਂਤ ਸਹਿਜ, ਲਾਗਾ ਪ੍ਰਭ ਕੀ ਸੇਵ, ਟੂਟੈ ਬੰਧਨ ਬਹੁ ਬੇਕਾਰ, ਸਫਲ ਪੂਰਨ ਤਾਂ ਕੇ ਕਾਮ, ਦੁਰਮਤ ਮਿਟੇ ਹੋਮੈ ਛੁਟੇ, ਸਿਮਰਤ ਹਰ ਕੋ ਨਾਮ, ਸਰਨ ਗਈ ਪਾਰ ਬ੍ਰਹਮ ਕੀ ਮਿਟਿਆ ਆਵਾਗਮਨ, ਆਪ ਤਰਿਆ ਕੁਟਾਮ ਸਿਓ ਗੁਣ ਗੋਬਿੰਦ ਪ੍ਰਭ ਰਮਨ, ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ। ਸਲੋਕ ਪੂਰਨ ਕਬੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜੇ ਸਵਾਇਆ, ਨਾਨਕ ਹੋਤ ਨਾ ਘਾਟ। ਪੌੜੀ ਪੂਰਨ ਮਾਂ ਪੂਰਨ ਪ੍ਰਭ ਏਕ, ਕਰਨ ਕਾਰਨ ਸਮਰੱਥ, ਜੀ ਜੰਤ ਦਇਆਲ ਪੁਰਖ, ਸਭ ਉਪਰ ਜਾ ਕਾ ਹੱਥ, ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾਕਾ ਹੋਏ, ਅੰਤਰ ਜਾਮੀ ਪ੍ਰਭ ਸੁਜਾਨ, ਅਲਖ ਨਿਰੰਜਨ ਸੋਏ, ਸਭ ਪਾਰ ਬ੍ਰਹਮ ਪਰਮੇਸ਼ਵਰੋ ਸਭ ਇਦ ਜਾਣਨ ਹਾਰ, ਸੰਸਹਾਈ ਸਰਨ ਯੋਗ ਆਠ ਪੈਰ ਨਮਸਕਾਰ, ਅਕਥ ਕਥਾ ਨੈ ਬੂਝੀਐ, ਸਿਮਰੋ ਹਰ ਕੇ ਚਰਨ, ਪਤਤ ਉਦਾਹਰਨ ਅਨਾਥ ਨਾਥ, ਨਾਨਕ ਪ੍ਰਭ ਕੀ ਸਰਨ। ਸਲੋਕ ਦੁਖ ਬਿਨਸੇ ਸਹਿਸਾ ਗਏ, ਸਰਨ ਗਈ ਹਰ ਰਾਏ, ਮਨ ਚਿੰਦੀ ਫਲ ਪਾਇਆ, ਨਾਨਕ ਹਰ ਗੁਣ ਗਾਏ। ਪੌੜੀ ਕੋਈ ਗਾਵੈ ਕੋ ਸੁਣੈ, ਕੋਈ ਕਰੇ ਵਿਚਾਰ, ਕੋ ਉਪਦੇਸੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ, ਕਿਲਬਿਖ ਕਾਟੈ ਹੋਏ ਨਿਰਮਲਾ, ਜਨਮ ਜਨਮ ਮਲ ਜਾਏ, ਹਲਤ ਪਲਟ ਮੁਖ ਉਜਲਾ, ਨੈ ਪੋਹੈ ਤਿਸ ਮਾਏ, ਸੋ ਸੁਰਤਾ ਸੋ ਬੈ ਸੁਨੋ, ਸੋ ਗਿਆਨੀ ਤਨਵੰਤ, ਸੋ ਸੂਰਾ ਕੁਲਵੰਤ ਸੋਏ, ਜਿਨ ਭਜਿਆ ਭਗਵੰਤ, ਸੋ ਸੂਰਾ ਕੁਲਵੰਤ ਸੋਏ, ਜਿਨ ਭਜਿਆ ਭਗਵੰਤ। ਖੱਤਰੀ ਬ੍ਰਾਹਮਣ ਸੂਦ ਬੈਸ ਉਦਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ। ਗੌੜੀ ਕੀ ਵਾਰ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ। ਸਤਿਗੁਰ ਪੁਰਖ ਦਇਆਲ ਹੈ ਜਿਸਨੂੰ ਸਮਤ ਸਭ ਕੋਏ, ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਹਰ ਉੱਤਮ ਹਰ ਪਦ ਸੋਏ, ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਪਾਵੈ ਕੋਏ।
1: ਮਹੱਲਾ ਚੌਥਾ। ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਤੋਟਾ ਸੰਸਾਰ, ਲਾਹ ਹਰ ਧਨ ਖਟਿਆ ਗੁਰਮੁਖ ਸ਼ਬਦ ਵਿਚਾਰ। ਹਉਮੈ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰ ਔਰ ਧਾਰ, ਸਭ ਕਾਰਜ ਤਿੰਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ। ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣ ਹਾਰ ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ, ਤੁਦਨੋ ਸਭ ਧਿਆਏ ਦੀ ਸਭ ਲੱਗਾ ਤੇਰੀ ਪਾਈ। ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ। ਗੁਰਮੁਖਾਂ ਨੋ ਫਲ ਪਾਏ ਦਾ ਸੱਚ ਨਾਮ ਸਮਾਈ, ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਸਲੋਕ ਮਹੱਲਾ ਚੌਥਾ। ਵਿਣ ਨਾਵੈ ਹੋਰ ਸਲਾਹਣ ਸਭ ਫੁੱਲ ਸਭ ਬੋਲਣ ਫਿੱਕਾ ਸਾਧ, ਮਨਮੁਖ ਅਹੰਕਾਰ ਸਲਾਹ ਦੇ ਹਉਮੈ ਮਮਤਾਵਾਦ। ਜਿਨ ਸਾਲਾਹਨ ਸੇਮਰ ਹੈ ਖਪ ਜਾਵੈ ਸਭ ਅਪਵਾਦ, ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾਨਾਦ। ਮਹੱਲਾ ਚੌਥਾ। ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ, ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ। ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ, ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿਨਕਾ ਸਭ ਦੁੱਖ ਗਵਾਇਆ। ਤੇਰਾ ਸਰੀਕ ਕੋ ਨਾਹੀ ਜਿਸ ਨੌ ਲਵੈ ਲਾਏ ਸੁਣਾਇਆ, ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਪਾਇਆ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ, ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਪਾਇਆ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। ਸਲੋਕ ਮਹੱਲਾ ਚੌਥਾ। ਮਨ ਅੰਤਰ ਹਉਮੈ ਰੋਗ ਹੈ ਭਰਮ ਭੂਲੇ, ਮਨਮੁਖ ਦੁਰਜਨਾ ਰੋ ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ। ਮਹੱਲਾ ਚੌਥਾ। ਮਨ ਤਨ ਰਤਾ ਰੰਗ ਸਿਓ ਗੁਰਮੁਖ ਹਰ ਗੁਣ ਤਾਸ, ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰਸਾਬਾਸ ਪੌੜੀ। ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀ ਹੈ, ਤੁਧ ਜੇ ਵਡ ਹੋਏ ਸੁਆਖੀ ਹੈ, ਤੁਧ ਜਿਹਾ ਤੂੰ ਹੈ ਪੜੀ ਹੈ, ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪ੍ਰਗੜੀ ਹੈ। ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂ ਤੂੰ ਚੜੀ ਹੈ, ਤੂੰ ਕਰਹਿ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀ ਹੈ। ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪਿਰਮ ਕਾਠੇ ਪਹਿਰ ਲਗਾਨਾ, ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਾਨਾ। ਮਹੱਲਾ ਚੌਥਾ। ਜਿਨ ਅੰਦਰ ਪ੍ਰੀਤ ਪਿਰਮ ਕੀ ਜੋ ਬੋਲਣ ਤਿਵੈ ਸੁਹਾਨਾ, ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰਾਨਾ ਪੌੜੀ। ਤੂੰ ਕਰਤਾ ਭੁੱਲ ਹੈ ਭੁੱਲਣ ਵਿੱਚ ਨਾਹੀ, ਤੂੰ ਕਰਹਿ ਸੋ ਸੱਚੇ ਭਲਾ ਹੈ ਗੁਰ ਸ਼ਬਦ ਬੁਝਾਹੀ। ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ, ਤੂੰ ਸਾਹਿਬ ਅਗਮ ਦਇਆਲ ਹੈ ਸਭ ਤੁਧ ਧਿਆਹੀ। ਸਭ ਜੀਵ ਤੇਰੇ ਤੂੰ ਸਭ ਸੁਧਾ ਤੂੰ ਸਭ ਛਡਾਹੀ। ਸਲੋਕ ਮਹੱਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਾਨਾ, ਗੁਰ ਤੁੱਠਾ ਸੱਜਣ ਮੇਲਿਆ ਜਨ ਨਾਨਕ ਸੁਖ ਸਵਾਨਾ। ਮਹੱਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ ਜਿਸਨੋ ਦਇਆ ਸਦਾ ਹੋਏ, ਸਤਿਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾ ਨਾਲ ਜੇ ਵੈਰ ਚਲਾਏ ਦੇ ਤਿੰਨ ਵਿੱਚ ਹੋ ਤਿਸਟਿਆ ਨਾ ਕੋਏ। ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁੱਜਾ ਨਾ ਹੋਏ। ਪੌੜੀ ਜਿਸਨੋ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਸ ਸਾਹਿਬ ਭਾਵੈ ਤਿਸ ਬਖਸ ਲਏ ਸੋ ਸਾਹਿਬ ਮਨ ਭਾਣੀ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਜਾਣੀ। ਜਿਸ ਨੋ ਸਤਿਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ। ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸਮਾਣੀ। ਸਲੋਕ ਮਹੱਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ। ਜਿਨ ਜਪਿਆ ਇੱਕ ਮਨ ਇੱਕ ਚਿੱਤ ਤਿਨ ਲੱਥਾ ਹੋਮੈ ਭਾਰ। ਜਿਨ ਗੁਰਮੁਖ ਹਰ ਆਰਾਧਿਆ ਤਿਨ ਸੰਤ ਜਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤੇ ਸੁਣੋ ਫਿੱਟ ਫਿੱਟ ਕਹੈ ਸਭ ਸੰਸਾਰ। ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ। ਧੰਨ ਧੰਨ ਗੁਰੂ ਗੁਣ ਗਾਵਦਾ ਤੇ ਸੁਣੋ ਸਦਾ ਸਦਾ ਨਮਸਕਾਰ। ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣ ਹਾਰ। ਮਹੱਲਾ ਚੌਥਾ। ਆਪੇ ਧਰਤੀ ਸਾਜੀਅਨ ਆਪੇ ਆਕਾਸ ਵਿੱਚ ਆਪੇ ਜੰਤੋ ਪਾਏ ਅਨ ਮੁਖ ਆਪੇ ਦੇ ਗਿਰਾਸ। ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ। ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕੱਟੇ ਤਾਸ। ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ। ਜੋ ਤੁਦ ਸੱਚ ਸਲਾਹ ਦੇ ਤਿਨ ਜਮ ਕੰਕਰ ਨੇੜ ਨਾ ਆਵੈ। ਤਿਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦਾ ਸੱਚਾ ਭਾਵੈ। ਕੂੜਿਆਰ ਪਿਛਾਹ ਸੱਟੀਅਨ ਕੂੜ ਹਿਰਦੈ ਕਪਟ ਮਹਾ ਦੁੱਖ ਪਾਵੈ। ਮੋਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਏ ਜਾਵੈ। ਸਲੋਕ ਮਹੱਲਾ ਚੌਥਾ। ਸਤਿਗੁਰ ਧਰਤੀ ਧਰਮ ਹੈ ਤਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ। ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ। ਉਹਨਾਂ ਹਲਤ ਪਲਤ ਮੁਖ ਉਜਲੇ ਓਏ ਹਰ ਦਰਗਾਹ ਹੈ ਸੱਚੀ ਪਹਿਨਾਏ। ਕਿਨਾ ਅੰਦਰ ਖੋਟ ਨਿਤ ਖੋਟ ਕਮਾਵ ਹੈ ਓਹੋ ਜਿਹਾ ਬੀਜੇ ਤਿਹਾ ਫਲ ਖਾਏ। ਜਾ ਸਤਿਗੁਰ ਸਰਾਫ ਨਦਰ ਕਰ ਦੇਖੈ ਸੁਆਵ ਗੀਰ ਸਭ ਉੱਗੜ ਆਏ। ਓਏ ਜਿਹਾ ਚਿਤਵਹਿ ਨਿਤ ਤਿਹਾ ਪਾਏ ਨਾ ਓਏ ਤਿਹੋ ਜਿਹੇ ਦਈਏ ਵਜਾਏ। ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਏ। ਮਹੱਲਾ ਚੌਥਾ। ਇੱਕ ਮਨ ਇੱਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ। ਕੋਈ ਗੱਲਾਂ ਕਰੇ ਕਨੇਰੀਆ ਜੇ ਘਰ ਵੱਥ ਹੋਵੈ ਸਾਈ ਖਾਏ। ਬਿਨ ਸਤਿਗੁਰ ਸੋਝੀ ਨਾ ਪਵੈ ਅਹੰਕਾਰ ਨਾ ਵਿੱਚ ਹੋ ਜਾਏ। ਅਹੰਕਾਰੀਆ ਨੋ ਦੁੱਖ ਭੁੱਖ ਹੈ ਹੱਥ ਤੱਡ ਹੈ ਘਰ ਘਰ ਮੰਗਾਏ। ਕੂੜ ਠੱਗੀ ਗੁੱਜੀ ਨਾ ਰਹੈ ਮੁਲੰਮਾ ਤਲਪਾਜ ਲਹਿ ਜਾਏ। ਜੈਸ ਹੋਵੈ ਪੂਰਬ ਲਿਖਿਆ ਤਿਸ ਸਤਿਗੁਰ ਮਿਲੈ ਪ੍ਰਭ ਆਏ। ਜੋ ਲੋਹਾ ਪਾਰਸ ਭੇਟੀ ਐ ਮਿਲ ਸੰਗਤ ਸਵਰਨ ਹੋਏ ਜਾਏ। ਜਨ ਨਾਨਕ ਕੇ ਪ੍ਰਭ ਤੂੰ ਧਣੀ ਜੋ ਭਾਵੈ ਤਿਵੈ ਚਲਾਏ। ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ। ਗੁਣ ਕੀ ਸਾਂਝ ਤਿਨ ਸਿਉ ਕਰੀ ਸਭ ਅਵਗੁਣ ਸ਼ਬਦ ਜਲਾਏ। ਅਵਗੁਣ ਵਿਕਣ ਪੱਲਰੀ ਜਿਸ ਦੇਹ ਸੋ ਸੱਚੇ ਪਾਏ। ਬਲਿਹਾਰੀ ਗੁਰੇ ਆਪਣੇ ਜਿਨ ਔਗੁਣ ਮੇਟ ਗੁਣ ਪ੍ਰਗਟੀ ਆਏ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ। ਸਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅਨਦਿਨ ਹਰ ਹਰ ਨਾਮ ਧਿਆਵੈ। ਹਰ ਹਰ ਨਾਮ ਰਮਤ ਸੁਚ ਸੰਜਮ ਹਰਨਾਮੇ ਹੀ ਤ੍ਰਿਪਤਾਵੈ। ਹਰਨਾਮ ਤਾਣ ਹਰਨਾਮ ਦੀਬਾਣ ਹਰਨਾਮੋ ਰੱਖ ਕਰਾਵੈ। ਜੋ ਚਿੱਤ ਲਾਏ ਪੂਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ। ਫੇਰ ਉਹ ਵੇਲਾ ਉਸ ਹੱਥ ਨਾਵੈ ਉਹ ਆਪਣਾ ਬੀਜਿਆ ਆਪੇ ਖਾਵੈ। ਨਰਕ ਘੋਰ ਮੋਹੇ ਕਾਲੈ ਖੜਿਆ ਜੋ ਤਸ ਕਰ ਪਾਏ ਗਲਾਵੈ ਫਿਰ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰ ਹਰ ਨਾਮ ਧਿਆਵੈ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਵੈ ਪਹਾਵੈ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਦੇ ਝਗੜੇ ਦਈਏ ਉਸ ਦਾ ਗੱਲ ਪਾਇਆ ਉਹ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਘਰ ਹੰਡਾ ਉਹ ਘਰ ਘਰ ਹੰਡਾ ਜੋ ਰੰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਭੀ ਲੱਛਣ ਲਾਇਆ ਗੁਰਮੁਖ ਹੋਏ ਸੋ ਅਲਿਪਤੋ ਵਰਤਾ ਉਸ ਦਾ ਪਾਸ ਛੱਡ ਗੁਰਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚ ਓਨ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉਪਰਾਇਆ ਗੁਰ ਸਿੱਖਾ ਵਡਿਆਈ ਭਾਵੈ ਗੁਰਪੂਰੇ ਕੀ ਮਨਮੁਖਾ ਉਹ ਵੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਭ ਦੂ ਵੱਡਾ ਹੈ ਸੋ ਲਏ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਧਿਆਏ ਦਾ ਸੱਚ ਸੱਚਾ ਸਤਿਗੁਰ ਇੱਕੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ ਤਨੇ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈ ਅਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੋ ਹਰ ਭਾਵੈ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨਕਾ ਕਾੜਾ ਅੰਦੇਸਾ ਸਭ ਲਾਹੇ ਓਨ ਜਿਨੀ ਸਤਿਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਆਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ ਰਾਤੀ ਉਗੈ ਦੱਬਿਆ ਨਵੇਂ ਸੋਤ ਸਭ ਢਿੱਲਾ ਮਨਮੁਖਾ ਦਾ ਸਿਰ ਜੋਰਾ ਮਰਹਿ ਨਿਤ ਦੇਵੈ ਭੱਲਾ ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿੱਤ ਮੇਦ ਖਲਾ ਕਾਮ ਵਿਆਪਕ ਸੁਧ ਨਰ ਸੇ ਜੋਰਾ ਪੁੱਛ ਚਲਾ ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤ ਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ ਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੇ ਪਰਵਾਹੋ ਅਥਾਹੋ ਹੈ ਤੁਲ ਕਿਉ ਤੁਲੀ ਹੈ ਸੇਵਡ ਭਾਗੀ ਜੇ ਤੁਧ ਧਿਆਏ ਦੇ ਜਿਨ ਸਤਿਗੁਰ ਮਿਲੀ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸਤਿਗੁਰ ਕੀ ਰੀਸਾ ਹੋਰ ਕੱਚ ਪਿੱਚ ਬੋਲਦੇ ਸੇ ਕੂੜੇ ਆਰ ਕੂੜੇ ਝੜ ਪੜੀ ਹੈ ਉਹਨਾਂ ਅੰਦਰ ਹੋਰ ਮੁੱਖ ਹੋਰ ਹੈ ਬਿਖ ਮਾਇਆ ਨੋ ਝੱਖ ਮਰਦੇ ਕੜੀ ਹੈ ਸਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਨੇ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚਾ ਵੱਖ ਕੱਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਨ ਕੂੜਿਆਰ ਨਾ ਲੱਭਣੀ ਕਿਤੈ ਥਾਏ ਭਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨ੍ਹਾਂ ਮੋਹ ਭਲੇਰੇ ਫਿਰਹਿ ਦਈਏ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕੋ ਵੇਰਾਈ ਅਨ ਮਨਮੁਖ ਬੇਤਾਲੇ ਸਤਿਗੁਰ ਨੋ ਮਿਲੈ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੀ ਵੱਥ ਨਾਲੇ ਜਨ ਨਾਨਕ ਇਕ ਨਾ ਗੁਰ ਮੇਲ ਸੁਖ ਦੇਵਾ ਇਕ ਆਪੇ ਵੱਖ ਕੱਢਾ ਠਗਵਾਲੇ ਮਹੱਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈਏ ਆਂਦੇ ਰਾਸ ਤਿਨ ਚੂਕੀ ਮੋਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰਹਿ ਸਾਬਾਸ ਸਾਹੋ ਪਾਤੇ ਸਾਹੋ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰਹਿ ਰਹਿ ਰਾਸ ਗੁਰ ਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤੁੱਲ ਸੁਖ ਪਾਇਆ ਗੁਰਪੂਰਾ ਦਾਨ ਦੀਆ ਹਰ ਨੇਹ ਚਲਾ ਨਿਤ ਬਖਸੇ ਚੜਾ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕਾ ਸੋ ਕਰਤਾ ਆਪ ਪਚਾਇਆ ਜਨ ਨਾਨਕ ਗੁਣ ਬੋਲਾ ਕਰਤੇ ਕੇ ਭਗਤਾ ਨੋ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਇਆਲ ਹੈ ਵੱਡ ਦਾਤਾ ਦਾਣਾ ਤੁਦ ਜੇਵਡ ਮੈਂ ਹੋਰ ਕੋ ਦਿਸ ਨਾ ਬਈ ਤੂੰ ਹੈ ਸੁਗੜ ਮੇਰਾ ਮਨ ਪਹਾਣਾ ਮੋਹ ਕੁਟੰਬ ਦਿਸ ਆਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰ ਚਿਤ ਲਾਏ ਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੋਏ ਅਜਾਣਾ ਸਲੋਕ ਮਹੱਲਾ ਚੌਥਾ।

ਸਭ ਕਾੜਾ ਦੇਸਾ ਭਰਮ ਚੁਕਾਵੈ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੈ ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ ਬਹਿਦਿਆ ਉੱਠਦਿਆ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਹਾਵੈ ਜਿਸ ਨੋ ਦਇਆਲ ਹੋਵੈ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਵਰਹ ਨਾਮ ਜਪਾਵੈ ਪੌੜੀ ਜੋ ਤੁਦ ਸੱਚ ਧਿਆਏ ਦੇ ਸੇ ਬਿਰਲੇ ਥੋੜੇ ਜੋ ਮਨ ਚਿੱਤੇ ਕਾਰਾਦ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਤੁਦਨੋ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੈ ਮੁੱਖ ਘੋਲੇ ਮਟ ਮਨ ਖੋਟੇ ਦਈਏ ਵਿਛੋੜੇ ਸਲੋਕ ਮਹੱਲਾ ਚੌਥਾ ਮਲ ਜੋਈ ਭਰਿਆ ਨੀਲਾ ਕਾਲਾ ਖਿਦੋਲੜਾ ਤਿਨ ਵੇ ਮੁੱਖ ਵੇ ਮੁੱਖਾ ਨੂੰ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਗੂਹ ਪੜ ਸਗਵੀ ਮਲ ਲਾਏ ਮਨ ਮੁਖਾਇਆ ਪਰਾਈ ਜੋ ਨਿੰਦਾ ਚੁਗਲੀ ਨੋ ਵੇ ਮੁੱਖ ਕਰਕੇ ਭੇਜਿਆ ਉਥ ਭੀ ਮੋਹ ਕਾਲਾ ਦੋਹਾ ਵੇ ਮੁੱਖਾ ਦਾ ਕਰਾਇਆ ਤੜ ਸੁਣਿਆ ਸਬਤ ਜਗਤ ਵਿੱਚ ਪਹਾਈ ਵੇ ਮੁੱਖ ਸਣਾ ਨਫਰਾ ਪੌਲੀ ਪੌਦੀ ਫਾਵਾ ਹੋਏ ਕੈ ਉੱਠ ਘਰ ਆਇਆ ਅੱਗਾ ਸੰਗਤੀ ਕੁੜਮੀ ਵੇ ਮੁੱਖ ਰਲਣਾ ਨਾ ਮਿਲਾ ਤਾਂ ਬਹੁਟੀ ਭਤੀਜੀ ਫਿਰ ਆਣ ਕਰ ਪਾਇਆ ਹਾਲਤ ਪਲਤ ਦੋਵੇ ਗਏ ਨਿਤ ਭੁੱਖਾ ਕੂਕੇ ਤਿਹਾਇਆ ਧਨ ਧਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚਾ ਮਾਰ ਪਚਾਇਆ ਇਹੋ ਅੱਖਰ ਤਿੰਨ ਆਖਿਆ ਜਿਨ ਜਗਤ ਸਭ ਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੈ ਤਿਸ ਦਾ ਨਫਰ ਕਿਥੋ ਰੱਜ ਖਾਏ ਜੇ ਸਾਹਿਬ ਕਾ ਘਰ ਵੱਥ ਹੋਵੈ ਸੋ ਨਫਰਾ ਹੱਥ ਆਵੈ ਅਣਹੋਦੀ ਕਿਥੋ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰਹੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋ ਵੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ ਸੁਖ ਨ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ ਓਏ ਲੋਚਨੋ ਨਾ ਗੁਣੈਨੋ ਓਏ ਅਹੰਕਾਰ ਸੁੜੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰੈ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰ ਹੈ ਪਵੰਦੇ ਪੇੜ ਮੁੱਢਾਂ ਹੂੰ ਕੱਟਿਆ ਤਿਸ ਡਾਲ ਸੁਕੰਦੇ ਪੇੜ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ ਸਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰਾ ਸਤਿਗੁਰੂ ਘਟੈ ਨਾਹੀ ਇੱਕ ਤਿਲ ਕਿਸੈ ਦੀ ਘਟਾਈ

ਹੈ ਜਿਸ ਅੰਦਰ ਸਹਿਸਾ ਦੁੱਖ ਪਏ ਆ। ਨਿਰਵੈਰਾ ਨਾਲ ਜੇ ਵੈਰ ਰਚਾਏ ਸਭ ਪਾਪ ਜਗਤਾ ਕਾ ਤਿੰਨ ਸਿਰ ਲਏ ਆ। ਉਸ ਅੱਗੇ ਪਿੱਛਾ ਢੋਈ ਨਾਹੀ ਜਿਸ ਅੰਦਰ ਨਿੰਦਾ ਮੋਹੇ ਅੰਬ ਪਏ ਆ। ਜੇ ਸੋਇਨੇ ਨੋ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਏ ਆ। ਜੇ ਗੁਰ ਕੀ ਸਰਣੀ ਫਿਰ ਉਹ ਆਵੈ ਤਾਂ ਪਿਛਲੇ ਔਗਣ ਬਖਸ਼ ਲਏ ਆ। ਜਨ ਨਾਨਕ ਅਨ ਦਿਨ ਨਾਮ ਧਿਆਇਆ ਹਰ ਸਿਮਰਤ ਕਿਲਵਿਖ ਪਾਪ ਗਇਆ। ਪੌੜੀ ਤੂੰ ਹੈ ਸੱਚਾ ਸੱਚ ਤੂੰ ਸਭ ਦੂ ਪਰ ਤੂੰ ਦੀ ਬਾਣ ਜੋ ਤੁਧ ਸੱਚ ਧਿਆਏ ਦੇ ਸੱਚ ਸਾਈ ਸੇਵਨ ਸੱਚੇ ਤੇਰਾ ਮਾਣ। ਉਹਨਾਂ ਅੰਦਰ ਸੱਚ ਮੁੱਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ ਸੱਚ ਸ਼ਬਦ ਨੀਸਾਣ। ਸੱਚ ਜੇ ਸੱਚੇ ਸੇਵਦੇ ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ ਤੁਰ ਮਾਰੇ ਪੂਰਾ ਸਤਿਗੁਰੂ ਸੇ ਹੀ ਹੁਣ ਸਤਿਗੁਰ ਮਾਰੇ ਜੇ ਮੇਲਣ ਨੋ ਬਹੁ ਤੇਰਾ ਲੋਚੀ ਹੈ ਨਾ ਦੇਈ ਮਿਲਣ ਕਰਤਾਰੇ। ਸਤ ਸੰਗਤ ਢੋਈ ਨਾ ਲਹਿਣ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੁਣ ਉਹਨਾਂ ਨੋ ਤਿਸ ਮਾਰੇ ਜਮ ਜੰਦਾਰੇ। ਗੁਰ ਬਾਬਾ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਨਾ ਵੇਚਾਰੇ। ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸੁਵਾਰੇ। ਜੋ ਇੱਛਾ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ। ਜਨ ਨਾਨਕ ਮਾਗਾ ਧੂੜ ਤਿੰਨ ਜੋ ਗੁਰਸਿੱਖ ਮਿੱਤ ਪਿਆਰੇ। ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਐ ਤਾਂ ਜੇ ਕਿਛ ਆਪ ਦੂਕੀ ਚੈ ਸਭ ਕਰਤਾ ਆਪਣੀ ਕਲਾ ਵਧਾਏ। ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣਾ ਜੋਰ ਸਬਾਨ ਨਿਵਾਏ। ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸਵਾਮੀ ਨਿੰਦਕਾ ਦੁਸ਼ਟਾਂ ਕੇ ਮੋਹ ਕਾਲੇ ਕਰਾਏ। ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸੁਆਈ ਹਰ ਕੀਰਤ ਭਗਤ ਨਿਤ ਆਪ ਕਰਾਏ। ਅੰਦਰ ਨਾਮ ਜਪਹੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਹੋ ਗੁਰ ਸਿੱਖ ਹੋ ਹਰ ਕਰਤਾ ਆਪ ਮੋਹ ਹੋ ਕਢਾਏ। ਗੁਰਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ। ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈਜ ਰਖਾਏ। ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹ ਹਮਾਰੇ ਸੱਚ ਪੂਜੀ ਨਾਮ ਦਿਰਢਾਏ ਪ੍ਰਭ ਵਣਜਾਰੇ ਥਾਰੇ। ਸੱਚ ਸੇਵਾ ਸੱਚ ਵਣੰਜ ਲੈ ਹੈ ਗੁਣ ਕਥਾ ਹੈ ਨਿਰਾਰੇ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸੁਵਾਰੇ। ਤੂੰ ਸੱਚਾ ਸਾਹਿਬ ਲਖ ਹੈ ਗੁਰ ਸ਼ਬਦ ਲਖਾਰੇ। ਸਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦਾ ਆਖਿਆ ਕੋਈ ਨਾ ਲੱਗੈ ਨਿਤ ਉਹ ਜਾੜੀ ਪੂਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਇਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਹਿਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ ਜੇ ਹਾ ਕੋ ਬੀਜੇ ਤੇ ਹਾ ਕੋ ਖਾਏ ਗੱਲਾਂ ਉੱਪਰ ਤਪਾਵ ਸੁਨਾ ਹੋਈ ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜੇ ਹਾ ਕੋਈ ਕਰੇ ਤੇ ਹਾ ਕੋਈ ਪਾਏ ਜਨ ਨਾਨਕ ਕਹੋ ਸਭ ਸੋਝੀ ਪਾਈ ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਮਹੱਲਾ ਚੌਥਾ ਹੋਦਾ ਪਰਤਖ ਗੁਰੂ ਜੋ ਵਿਛੜੇ ਤਿਨ ਕਉ ਦਰ ਢੋਈ ਨਾਹੀ।

ਦ ਕਾ ਮੋਹ ਫਿੱਕੇ ਥੁੱਕ ਥੁੱਕ ਮੋਹੇ ਪਾਹੀ ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਹਾ ਫਿਰਾਹੀ ਤਿਨ ਕੀ ਭੁੱਖ ਕਦੇ ਨਾ ਉਤਰ ਨਿਤ ਭੁੱਖਾ ਭੁੱਖ ਕੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ ਉਹਨਾਂ ਅੱਗਾ ਪਿਛਾ ਥਾਉ ਨਾਹੀ ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹੈ ਰਹਿਦੀ ਖੂਹਦੀ ਸਭ ਪਤ ਗਵਾਹੀ ਓਏ ਅੱਗਾ ਕੁਸ਼ਟੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਹੀ ਹਰ ਤਿਨ ਕਾ ਦਰਸ਼ਨ ਨਾ ਕਰਹੋ ਜੋ ਦੂਜੇ ਭਾਏ ਚਿਤ ਲਾਹੀ ਤੁਰ ਕਰਤਾ ਆਪ ਲਿਖ ਪਾਇਆ ਤਿਸ ਨਾਲ ਕਿਹੋ ਚਾਰਾ ਨਾਹੀ ਜਨ ਨਾਨਕ ਨਾ ਮਹਾਰਾਜ ਤੂੰ ਤਿਸ ਅੱਪੜ ਕੋ ਨ ਸਕਾਹੀ ਨਾ ਵੈ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜਾ ਚੜਾਹੀ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਵਿਆ ਸਭ ਪੈਰੀ ਪਇਆ ਜਸ ਵਰਤਿਆ ਲੋਈ ਤਿਸ ਕਉ ਖੰਡ ਬ੍ਰਹਿਮੰਡ ਨਮਸਕਾਰ ਕਰਹਿ ਜਿਸ ਕੈ ਮਸਤਕ ਹੱਥ ਧਰਿਆ ਗੁਰਪੂਰਾ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸੁਵਾਈ ਅੱਪੜ ਕੋ ਨ ਸਕੋਈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕਿਆ ਆਪੇ ਪੈਜ ਰੱਖੈ ਪ੍ਰਭ ਸੋਈ ਪੌੜੀ ਕਾਇਆ ਕੋਟਾ ਪਾਰ ਹੈ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ ਵਿਣਕਾਇਆ ਜੇ ਹੋਰ ਥੈ ਹਰ ਵਿਣਕਾਇਆ ਜੇ ਹੋਰ ਥੈ ਧਨ ਖੋਜਦੇ ਸੇ ਮੂੜ ਬੇਤਾਲੇ ਸੇ ਉੱਜੜ ਭਰਮ ਭਵਾਈ ਐ ਜਿਉਂ ਝਾੜ ਮਿਰਗ ਭਾਲੇ ਸਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁੱਖ ਖੂਹ ਹੈ ਉਥੈ ਪਕੜੋ ਉਹ ਢੋਇਆ ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹ ਮੂਲ ਸਭ ਖੋਇਆ ਉਹ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖਾ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁੱਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਿਗੁਰ ਕੇ ਚਰਨ ਧੋਇਆ ਗੁਰ ਸਤਿਗੁਰ ਪਿਛੈ ਤਰ ਗਇਆ ਜੋ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵੱਡ ਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ਼ਰਵਣ ਸਰੋਤ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਸਲੋਕ ਮਹੱਲਾ ਚੌਥਾ ਸਭ ਰਸ ਤਿਨ ਕਰਦਾ ਹੈ ਜਿਨ ਹਰ ਵਸਿਆ ਮਨ ਮਾਹੇ ਹਰ ਦਰਗਾਹ ਤੇ ਮੁਖ ਉਜਲੇ ਤਿਨ ਕਉ ਸਭ ਦੇਖਣ ਜਾਹੇ ਜਿਨ ਨਿਰਭਉ ਨਾਮ ਧਿਆਇਆ ਤਿਨ ਕਉ ਭਉ ਕੋਈ ਨਾਹੇ ਹਰ ਉੱਤਮ ਤਿਨੀ ਸਰੇਵਿਆ ਜਿਨ ਕੋ ਧੁਰ ਲਿਖਿਆ ਹੈ ਤੇ ਹਰ ਦਰਗਾਹ ਪਹਿਨਾਈ ਹੈ ਜਿਨ ਹਰ ਬੁੱਠਾ ਮਨ ਮਾਹੇ ਓਏ ਆਪ ਤਰੇ ਸਭ ਕੁਟੰਬ ਸਿਓ ਤਿਨ ਪਿਛੈ ਸਭ ਜਗਤ ਛਡਾਹੇ ਜਨ ਨਾਨਕ ਕਉ ਹਰ ਮੇਲ ਜਾਣਾ ਤਿਨ ਵੇਖ ਵੇਖ ਹਮ ਜੀਵਾਹੇ ਮਹੱਲਾ ਚੌਥਾ
ਸਾ ਧਰਤੀ ਭਈ ਹਰੀ ਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਏ ਸੇ ਜੰਤ ਭਏ ਹਰੀ ਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੋਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨ ਨਾਮ ਆਰਾਧਿਆ ਪਤਰਿਆ ਜਿਨੀ ਡਿੱਠਾ ਤਿਨਾ ਲਏ ਛਡਾਏ ਹਰ ਸਤਿਗੁਰ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਪੌੜੀ ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ ਜਾ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰ ਹੋ ਮਨ ਸਾਧਾਰਿਆ ਬਲਿਹਾਰੀ ਗੁਰੇ ਆਪਣੇ ਸਦਾ ਸਦਾ ਘੁੰਮ ਵਾਰਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ ਸਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮੇਲੇ ਆਉਣ ਮੁਖ ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜੇ ਸਤਿਗੁਰ ਭਾਵ ਸੀ ਗੁਰਪੂਰਾ ਘਰੀ ਵਸਾਏ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ ਜਿਨ ਰੱਖਣ ਕਉ ਹਰ ਆਪ ਹੋਏ ਹੋਰ ਕੇਤੀ ਚਖ ਚਖ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋੜਾਏ ਸੀ ਮਹੱਲਾ ਚੌਥਾ ਗੁਰ ਸਿੱਖਾ ਕੈ ਮਨ ਭਾਵ ਦੀ ਗੁਰ ਸਤਿਗੁਰ ਕੀ ਵਡਿਆਈ ਹਰ ਰੱਖ ਹੋ ਪੈਜ ਸਤਿਗੁਰੂ ਕੀ ਨਿਤ ਚੜ੍ਹੈ ਸਵਾਈ ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰ ਸਤਿਗੁਰ ਤਾਣ ਦੀ ਬਾਣ ਹਰ ਤਿਨ ਸਭਿਆਣ ਨਿਭਾਈ ਜਿਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ ਤਿਨਕੇ ਸਭ ਪਾਪ ਗਵਾਈ ਹਰ ਦਰਗਹਿ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਕੇ ਸਿੱਖ ਮੇਰੇ ਪਹਾਈ ਪੌੜੀ ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨ ਪਾਈ

ਮਠਿਆਈ ਖਾਈ। ਗੁਰਪੂਰਾ ਹਰ ਪ੍ਰਭ ਸੇਵਿਆ ਮਨ ਵੱਜੀ ਵਾਧਾਈ। ਸਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ ਸੇਈ ਜਾਣਨ ਸੂਲੀਆ, ਹਰ ਜਾਣੈ ਸੇਈ ਬਿਰਹੋ, ਹੋ ਤਿਨ ਵਿਟਹੋ ਸਦ ਘੁੰਮ ਘੋਲੀਆ। ਹਰ ਮੇਲਾ ਹੋ ਸੱਜਣ ਪੁਰਖ, ਮੇਰਾ ਸਿਰ ਤਿਨ ਵਿਟਹੋ ਤਲ ਰੋਲੀਆ।

ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵਿੱਚ ਅਮੋਲੀਆ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤ ਹੋ ਨਿਰਮਲ ਹੋਏ ਗੁਰਮੁਖ ਗੁਣ ਵੇਹਾਜੀ ਹੈ ਮਲਹਮ ਮੈਂ ਕੱਢਾ ਧੋਏ ਸੱਚ ਮਨੰਜਾ ਰੰਗ ਸਿਓ ਸੱਚ ਸੌਦਾ ਹੋਏ ਤੋਟਾ ਮੂਲ ਨਾ ਵਈ ਲਾਹਾ ਹਰ ਭਾਵੈ ਸੋਏ ਨਾਨਕ ਤਿੰਨ ਸੱਚ ਮਨੰਜਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਾਲਾਹੀ ਸੱਚ ਸਾਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ ਸੱਚ ਸੱਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੋਹ ਹੋ ਬੋਲਦੇ ਜੋ ਪੀਤਾ ਮਦ ਮਤਵਾਲੇ ਸਲੋਕ ਮਹਲਾ ਤੀਜਾ ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ ਭਾਣੈ ਚੱਲੈ ਸਤਿਗੁਰੂ ਕੈ ਐਸਾ ਸੀਗਾਰ ਕਰੇ ਸੱਚਾ ਸ਼ਬਦ ਪਤਾਰ ਹੈ ਸਦਾ ਸਦਾ ਰਾਵੇ ਜੋ ਉਬਲੀ ਮਜੀਠਾ ਰੰਗ ਗਹਿ ਗਹਾ ਤਿਉ ਸੱਚੇ ਨੋ ਜੀਓ ਦੇ

ਇਹੋ ਕੂੜੀ ਕਰਨ ਵਡਾਈ ਆ ਕੂੜੇ ਸਿਵ ਲੱਗਾ ਨੇਹੋ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮੈਂ ਹੈ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰੇ ਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰ ਹੈ ਪਰ ਉਪਕਾਰੇ ਆ ਹਰ ਨਾਮ ਦ੍ਰਿੜਾਵਹ ਹੈ ਹਰ ਨਾਮ ਸੁਣਾਵਹ ਹੈ ਹਰ ਨਾਮੇ ਜਗ ਨਿਸਤਾਰੇ ਆ ਗੁਰ ਵੇਖਣ ਕੋ ਸਭ ਕੋਈ ਲੋਚੈ ਨਵ ਖੰਡ ਜਗਤ ਨਮਸਕਾਰੇ ਆ ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰੇ ਆ ਤੂੰ ਆਪੇ ਪੂਜਾ ਹੈ ਪੂਜ ਕਰਾਵ ਹੈ ਸਤਿਗੁਰ ਕਉ ਸਿਰਜਣ ਹਾਰੇ ਆ ਕੋਈ ਵਿਛੁੜ ਜਾਏ ਸਤਿਗੁਰੂ ਪਾਸ ਤਿਸ ਕਾਲਾ ਮੋਹ ਜਮ ਮਾਰੇ ਆ ਤਿਸ ਅੱਗੇ ਪਿਛੇ ਢੋਈ ਨਾਹੀ ਗੁਰਸਿੱਖੀ ਮਨ ਵਿਚਾਰੇ ਆ ਸਤਿਗੁਰੂ ਨੋ ਮਿਲੇ ਸਹੀ ਜਨ ਉਭਰੇ ਜਿਨ ਹਿਰਦਾ ਨਾਮ ਸਮਾਰੇ ਆ ਜਨ ਨਾਨਕ ਕੇ ਗੁਰਸਿੱਖ ਪੁੱਤ ਹੋ ਹਰ ਜਪਿਆ ਹੋ ਹਰ ਨਿਸਤਾਰੇ ਆ ਮਹੱਲਾ ਤੀਜਾ ਹਉ ਮੈਂ ਜਗਤ ਭੁਲਾਇਆ ਦੁਰਮਤ ਵਿਖਿਆ ਬੇਕਾਰ ਸਤਿਗੁਰ ਮਿਲੈ ਤਾਂ ਨਦਰ ਹੋਏ ਮਨਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸ ਨੋ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿੱਜੈ ਜਿਨੀ ਇੱਕ ਮਨ ਇੱਕ ਅਰਾਧਿਆ ਤਿੰਨ ਕਾ ਕੰਧ ਨਾ ਕਬਹੂ ਛਿਜੈ ਧਨ ਧਨ ਪੁਰਖ ਸਾਬਾਸ ਹੈ ਜਿਨ ਸੱਚ ਰਸ ਨਾਮ ਅੰਮ੍ਰਿਤ ਭਿੱਜੈ ਸੱਚ ਸੱਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਹਿ ਲਿਜੈ ਧਨ ਧਨ ਜਨਮ ਸਚਿਆਰੀ ਆ ਮੁਖ ਉੱਜਲ ਸੱਚ ਕਰਿਜੈ ਸਲੋਕ ਮਹੱਲਾ ਚੌਥਾ ਸਾਕਤ ਜਾਏ ਨਿਵੈ ਗੁਰ ਆਗੈ ਮਨ ਖੋਟੇ ਕੂੜ ਕੂੜ ਆਰੇ ਜਾ ਗੁਰ ਕਹਿ ਉੱਠੋ ਮੇਰੇ ਭਾਈ ਬਹਿ ਜਾਹੇ ਘੁਸਰ ਬਗਲਾਰੇ ਗੁਰ ਸਿੱਖਾ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲੱਦੋ ਵਾਰੇ ਓਏ ਅੱਗੇ ਪਿਛੈ ਬਹਿ ਮੋਹ ਛਪਾਏ ਨਾ ਰਲਨੀ ਖੋਟੇ ਆਰੇ ਉਹਨਾਂ ਦਾ ਭਖ ਸੋਥ ਨਾਹੀ ਜਾਏ ਕੂੜ ਲਹਿਣ ਪੇ ਡਹਾਰੇ ਜੇ ਸਾਕਤ ਨਰ ਖਾਵਾਈਐ ਲੋਚੀਐ ਬਿਖ ਕੱਢੈ ਮੁਖ ਉਗਲਾਰੇ ਹਰ ਸਾਕਤ ਸੇਤੀ ਸੰਗ ਨ ਕਰੀਐ ਹੋ ਓਏ ਮਾਰੇ ਸਿਰਜਣ ਹਾਰੇ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸਮਾਰੇ ਮਹੱਲਾ ਚੌਥਾ।

ਬਖਸੋ। ਮਹੱਲਾ ਤੀਜਾ, ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਅਗੈ ਖਿਨ ਪੀਛੈ, ਸਦਾ ਬੁਲਾਈਐ ਮਹਿਲ ਨਾ ਆਵੈ, ਕਿਉ ਕਰ ਦਰਗਹਿ ਸੀਜੈ। ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹੈ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ ਪੌੜੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾ ਸਤਿਗੁਰ ਕਾ ਮਨ ਮੰਨੇ ਆ, ਤਾ ਪਾਪ ਕਸਮ ਮਲ ਪੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨੇ ਆ, ਤਿਨ ਚੜੀ ਚਵੱਗਣ ਵੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰਦੀਖਿਆ ਸੁਣ ਮਨ ਪਿੰਨੇ। ਸਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ, ਤਿਸ ਠੌਰ ਨਾ ਠਾਉ, ਹਾਲਤ ਪਲਤ ਦੋਵੇ ਗਏ, ਦਰਗਾਹ ਹੈ ਨਾਹੀ ਥਾਉ। ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗਹਿ ਪਾਏ। ਸਤਿਗੁਰ ਕੀ ਗਣਤ ਕੁਸੀ ਹੈ, ਦੁੱਖੇ ਦੁੱਖ ਵਿਹਾਇ, ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲਏ ਜਿਸ ਲਾਏ, ਨਾਨਕ ਦਰਸ਼ਨ ਜਿਨ੍ਹਾਂ ਵੇਖਾ ਲੇ ਆਉਣਾ, ਤਿਨ੍ਹਾਂ ਦਰਗਹਿ ਲਏ ਛਡਾਈ। ਮਹੱਲਾ ਤੀਜਾ। ਮਨਮੁਖ ਅਗਿਆਨ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੂਐ ਮਤ ਹਾਰੀ, ਕੂੜ ਕੁਸਤ ਉਹ ਪਾਪ ਕਮਾਵੈ, ਕਿਆ ਉਹ ਸੁਣੈ ਕਿਆ ਆਖ ਸੁਣਾਵੈ, ਅੰਨਾ ਬੋਲਾ ਖੋਏ ਉੱਜੜ ਪਾਏ, ਮਨਮੁਖ ਅੰਧਾ ਆਵੈ ਜਾਏ, ਬਿਨ ਸਤਿਗੁਰ ਭੇਟੇ ਥਾਏ ਨ ਪਾਏ, ਨਾਨਕ ਪੂਰਬ ਲਿਖਿਆ ਕਮਾਏ ਪੌੜੀ। ਜਿਨ ਕੇ ਚਿਤ ਕਠੋਰ ਹੈ, ਸੇ ਬਹ ਨ ਸਤਿਗੁਰ ਪਾਸ, ਉਥੈ ਸੱਚ ਵਰਤਦਾ ਕੂੜਿਆਰਾ ਚਿਤ ਉਦਾਸ, ਓਏ ਵਾਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹ ਹੈ ਕੂੜਿਆਰਾ ਪਾਸ, ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਵਾਂ। ਰਹਿਦੇ ਖੋਹਦੇ ਨਿੰਦਕ ਮਾਰਿਆ, ਨ ਕਰ ਆਪੇ ਆਹਰ, ਸੰਤ ਸਹਾਈ ਨਾਨਕਾ ਵਰਤਾ ਸਭ ਜਾਹਰ। ਮਹੱਲਾ ਪੰਜਵਾਂ। ਮੁੰਡ ਹੋ ਭੁੱਲੇ ਮੁੰਡ ਤੇ, ਕਿੱਥੇ ਪਾਏ ਨ ਹੱਥ, ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ। ਪੌੜੀ ਪੰਜਵਾਂ। ਲੈ ਫਾਹੇ ਰਾਤੀ ਤੁਰਹਿ, ਪ੍ਰਭ ਜਾਣੈ ਪ੍ਰਾਣੀ, ਤੱਕਹਿ ਨਾਰ ਪਰਾਈ ਆ ਲੋਕ ਅੰਦਰ ਠਾਣੀ, ਸੰਨੀ ਦੇਨ ਵਿਖਮ ਥਾਏ, ਮਿੱਠਾ ਮਦ ਮਾਣੀ, ਕਰਮੀ ਆਪੋ ਆਪਣੀ, ਆਪੇ ਪਛੁਤਾਣੀ, ਅਜਰਾਈਲ ਫਰੇਸਤਾ ਤਿਲ ਪੀੜੇ ਕਹਾਣੀ। ਸਲੋਕ ਮਹੱਲਾ ਪੰਜਵਾਂ। ਸੇਵਕ ਸੱਚੇ ਸਾਹ ਕੇ, ਸੇਈ ਪਰਵਾਨ, ਦੂਜਾ ਸੇਵਨ ਨਾਨਕਾ, ਸੇ ਪਚ ਪਚ ਮੋਏ ਅਜਾਣ। ਮਹੱਲਾ ਪੰਜਵਾਂ। ਜੋ ਧੁਰ ਲਿਖਿਆ ਲੇਖ ਪ੍ਰਭ, ਮੇਟਣਾ ਨਾ ਜਾਏ, ਰਾਮ ਨਾਮ ਧਨ ਵੱਖਰੋ, ਨਾਨਕ ਸਦਾ ਧਿਆਏ। ਪੌੜੀ ਪੰਜਵਾਂ। ਨਾਰਾਇਣ ਲਇਆ ਨਾ ਠੂੰਗੜਾ, ਪੈਰ ਕਿੱਥੇ ਰੱਖੈ, ਕਰਦਾ ਪਾਪ ਮਿੱਤਿਆ, ਨਿਤ ਵਿਸੋ ਚੱਖੈ, ਨਿੰਦਾ ਕਰਦਾ ਪਚ ਮੁਆ, ਵਿੱਚ ਦੇਹੀ ਭਖੈ, ਸੱਚਾ ਸਾਹਿਬ ਮਾਰਿਆ, ਕੌਣ ਤਿਸ ਨੂੰ ਰੱਖੈ, ਨਾਨਕ ਤਿਸ ਸਰਣਾਗਤੀ ਜੋ ਪੁਰਖ ਲਖੈ। ਸਲੋਕ ਮਹੱਲਾ ਪੰਜਵਾਂ। ਨਰ

0: ਚਾਹੇ ਪੌੜੀ ਪੰਜਵਾ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਧਨ ਸੱਚ ਖੋਟਾ ਸਭਾਂ ਦੇ ਸੇ ਮਿਟ ਗਏ ਜਮ ਕਾ ਭਉ ਛੋਟਾ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟਾ ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ ਨਾਨਕ ਕੋ ਗੁਰਬਖਸਿਆ ਨਾਮੈ ਸੰਗ ਜੁੱਟ ਸਲੋਕ ਮਹਲਾ ਚੌਥਾ ਤਪਾ ਨਾ ਹੋਵੀ ਅੰਦਰ ਹੋ ਲੋਭੀ ਨਿਤ ਮਾਇਆ ਨੂੰ ਫਿਰਾ ਜਜਮਾਲਿਆ ਅੱਗੋ ਦੇ ਸੱਦਿਆ ਸੱਤਾ ਦੀ ਭਿਖਿਆ ਲਏ ਨਾਹੀ ਪਿੱਛੋ ਦੇ ਪਛੁਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਚ ਲੋਕ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿਟੈ ਨਾਹੀ ਧਨ ਬਹੁਤ ਡਿੱਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰਾ ਕੀ ਉਸਤਤੀ ਵਿੱਚ ਹੋਵੈ ਏਤ ਦੁੱਖ ਹੈ ਤਪਾ ਦਈਏ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੋ ਫਲ ਲੱਗਾ ਸਭ ਗਇਆ ਤਪੇ ਕਾ ਘਾਲਿਆ ਬਾਹਰ ਬਹਿ ਪੰਚਾ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰ ਲਾ ਪਾਪ ਪੰਚਾ
1: ਨੂੰ ਦੇਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਕਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ ਫਿਰ ਇਸ ਤਪੇ ਦੇ ਮੂੰਹ ਕੋਈ ਨਾ ਲੱਗੇ ਲੱਗੇ ਨਾਹੀਂ ਇਹ ਸਤਿਗੁਰ ਹੈ ਫਿਟਕਾਰਿਆ ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਬੁੱਝੇ ਸੋ ਦੇ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਉਂਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾ ਵੇਂਦੀ ਵਡਿਆਈ ਬਖਸ਼ੀਆਂ ਨਿਤ ਨਿਤ ਚੜੇ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲੀਆਂ ਆਪਣੀ ਪੈਜ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗ ਸੀ ਵਹਿ ਦੇ ਸਜਾਈ ਜੇ ਹਾਂ ਨਿੰਦਕ ਆਪਣੇ ਜੀ ਕਮਾਉਂਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਰੇ ਭਾਵੇ ਕੋਈ ਵਹਿ ਧਰਤੀ ਵਿੱਚ ਕਮਾਈ ਜਾਂ ਨਾਨਕ ਦੇਖ ਵਿਕਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾਂ ਕਾ ਰਾਖਾ ਆਪ ਹੈ ਕਿਆ ਪਾਪ ਕਰੀਏ ਗੁਮਾਨ ਕਰੇ ਮੂੜਾ ਗੁਮਾਨੀਆਂ ਵਿਸਖਾਦੀ ਮਰੀਏ ਆਏ ਲੱਗੇ ਨੇ ਦੇ ਥੋੜੜੇ ਜਿਉਂ ਪੱਕਾ ਖੇਤ ਲੂਣੀਏ ਜਿਹੇ ਕਰਮ ਕਮਾਮ ਦੇ ਤੇ ਵੀ ਹੋ ਭਣੀਏ ਜਾਂ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਧਣੀਏ ਸਲੋਕ ਮਹੱਲਾ ਚੌਥਾ ਮਨਮੁਖ ਮੁੱਲੋਂ ਭੁੱਲਿਆਂ ਵਿੱਚ ਲੱਭ ਲੋਭ ਹੰਕਾਰ ਝਗੜਾ ਕਰਦੇ ਆਂਦਨ ਗੁਦਰੇ ਸ਼ਬਦ ਨਾ ਕਰੇ ਵਿਚਾਰ ਸੁੱਧ ਮਤ ਕਰਤੇ ਸਭ ਹਿਰ ਲਈ ਸੁੱਧ ਬੁੱਧ ਕਰਤੇ ਸਭ ਹਿਰ ਲਈ ਬੋਲਣ ਸਭ ਬੇਕਾਰ ਦਿੱਤੇ ਕਿਤੇ ਨਾ ਸੰਤੋਖੀਏ ਅੰਤਰ ਤਿਸਨਾ ਬਹੁ ਅਗਿਆਨ ਅੰਧਾਰ ਨਾਨਕ ਮਨ ਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਜਿਨ੍ਹਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਭਵਾਈ ਹੈ ਸੁਪਨੇ ਸੁੱਖ ਨਾ ਕੋਈ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਕੂੜ ਲੱਗਿਆ ਗੁੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸੇ ਸੁਖ ਦੁੱਖ ਰੋਏ ਨਾਨਕ ਤਾਲੇ ਜੋੜ ਨਾ ਆਵੀ ਜੇ ਲੋਚੇ ਸਭ ਕੋਏ ਜਿਨ ਕੋ ਪੋਤੇ ਪੁੰਨ ਪਿਆ ਤਿਨ ਗੁਰਸ਼ਬਦ ਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੇ ਸੰਤ ਮਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹਵੰਦੇ ਪ੍ਰਗਟ ਭਾਰੇ ਜਾਪਦੇ ਸਭ ਲੋਕ ਸੁਨੰਦੇ ਸੁਖ ਨ ਪੈਨ ਮੁਗਧ ਨਰ ਸੰਤ ਨਾਲ ਕਹੰਦੇ ਓਏ ਲੋਚਨ ਉਹਨਾਂ ਗੁਣਾਂ ਨੂੰ ਅਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੇ ਨ ਸੰਦੇ ਵੈਰ ਕਰਨ ਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ ਪਿੰਡ ਮੰਡਾਏ ਕੱਟਿਆ ਤਿਸ ਡਾਲ ਸੁਕੰਦੇ ਸਲੋਕ ਮਹੱਲਾ ਪੰਜਵਾਂ ਗੁਰ ਨਾਨਕ ਹਰ ਨੰਦੜਾਇਆ ਭੰਨਣ ਕੜਨ ਸਮਰੱਥ ਪ੍ਰਭ ਸਦਾ ਸੰਭਾਲੇ ਮਿੱਤਰ ਤੋਂ ਦੁੱਖ ਸੁਭਾਇਆ ਲੱਥ ਮਹੱਲਾ ਪੰਜਵਾਂ ਖੁਦਿਆਵੰਤ ਨਾ ਜਾਣਹੀ ਲਾਜਕ ਲਾਜਕ ਬੋਲ ਨਾਨਕ।

ਸੰਸਾਰ ਵਿੱਚ ਸੰਘੇ ਪਲਤੇ ਘੱਤਕ ਲਾਵਾ ਚਾਲਿਆ ਤਿੰਨ ਦੂਤ ਮੱਲੇ ਕਾਈ ਆਸ ਨਾ ਪੁੰਨੀਆਂ ਨਿਤ ਪਰ ਮਲ ਹਿਰਤੇ ਕੀ ਨਾ ਜਾਣੇ ਕਿਰਤ ਕਣ ਵਿੱਚ ਜੋਨੀ ਫਿਰਤੇ ਸਭੇ ਤਿਰਾਂ ਫੁੱਟੀਆਸ ਹਿਰ ਲਿਖੀਆਸ ਧਰਤੇ ਵਿਅੰਜਣ ਕਲ ਨਾ ਦੇਵ ਦਾ ਨਾ ਲਿਆ ਕਰਤੇ ਜੋ ਜੋ ਕਰਤੇ ਅੰਗ ਮਿਉਂ ਚੜ ਧਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੱਧ ਹੋਏ ਹਰ ਗੁਣ ਗਾਵੇ ਹਿਰਦੇ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੇ ਇਸ ਪਾਰ ਉਤਾਰੀ ਅੰਤਰ ਹਰ ਨਾਮ ਵਾਸਨਾ ਸਮਾਣੀ ਹਰ ਦਰ ਸੋਭਾ ਮਹਾ ਉੱਤਮ ਬਾਣੀ ਜੇ ਪੁਰਖ ਸੁਣੇ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲੀਏ ਪਾਇਆ ਨਾਮ ਧਨ ਮਾਲ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੇ ਕਿ ਪੂਰੇ ਸਤਿਗੁਰ ਭਾਵੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ ਸਤਿਗੁਰ ਆਖੇ ਸੋ ਕਰ ਕਮਾਵਣ ਸੋ ਜਪ ਕਮਾਵੇ ਗੁਰਸਿੱਖਾਂ ਕੀ ਕਾਲ ਸੱਚਾ ਥਾਈ ਪਾਵੇ ਬਿਨ ਸਤਿਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਗੁਰਸਤਿਗੁਰ ਅੱਗੇ ਕੋ ਜੀਓ ਲਾਏ ਕਾਲੇ ਤਿਸ ਅੱਗੇ ਗੁਰਸਿੱਖ ਕਰ ਕਮਾਵੇ ਜੇ ਠੱਗੀ ਆਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਸਾਂਜੰਤ ਮਹਾਂ ਦੁੱਖ ਪਾਵੇ ਪੌੜੀ ਤੂੰ ਸੱਚਾ ਸਹਿਬ ਅੱਤ ਵੱਡਾ ਤੂੰ ਜੇਵੜ ਤੂੰ ਬੜ ਵੱਡੇ ਜਿਸ ਤੂੰ ਮੇਲੇ ਸੋ ਤੁਧ ਮਿਲੇ ਤੂੰ ਆਪੇ ਬਖਸ਼ ਲੇ ਲੇਖਾ ਛੱਡੇ ਜਿਸ ਨੂੰ ਤੂੰ ਆਪ ਮਿਲਾਏਂਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚਮ ਤੇਰਾ ਹੱਡੇ ਜਿਉ ਭਾਵੇ ਤਿਉ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਇਕ ਮਾਂ ਦੀ ਮੌਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੇ ਸੋ ਆਇਆ ਪ੍ਰਵਾਨ ਤਿਸ ਜਨ ਕੇ ਬਲਿਹਾਰ ਨੇ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁੱਖ ਕੱਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਲ ਕੇ ਉੱਠ ਪਰਾਉਣਾ ਮੇਰੇ ਘਰ ਆਵੋ ਪਾਓ ਪਖਾਲਾ ਤਿਸ ਕੇ ਮਨ ਤਨ ਨਿਤ ਪਾਵੋ ਨਾਮ ਸੁਣੇ ਨਾਮ ਸੰਗਰੇ ਨਾਮੇ ਲਿਵ ਲਾਵੋ ਗ੍ਰਹਿ ਤਨ ਸਭ ਪਵਿੱਤ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਬਾ ਪਾਰੀ ਨਾਨਕਾ ਬੜਭਾਗੀ ਪਾਵੋ ਪੌੜੀ ਜੋ ਤਿਦ ਪਾਵੇ ਸੋ ਪਲਾ ਸੱਚ ਤੇਰਾ ਪਾਣਾ ਤੂੰ ਸਭ ਮੈਂ ਇੱਕੋ ਵਰਤਦਾ ਸਭ ਮਾਹੀ ਸਮਾਣਾ ਥਾਂ ਤਨੰਤ ਰਵ ਰਿਹਾ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਏ ਮਨ ਸੱਚੇ ਪਾਣਾ ਨਾਨਕ ਪ੍ਰਭ ਸਰਨਾਗਤੀ ਸਾਧ ਸਾਧ ਕੁਰਬਾਣਾ ਸਲੋਕ ਮਹੱਲਾ ਪੰਜਵਾਂ ਚੇਤਾ ਈ ਤਾਂ ਚੇਤ ਸਾਹਿਬ ਸੱਚਾ ਸੋਤਣੀ ਨਾਨਕ ਸਤਿਗੁਰ ਸੇਵ ਚੜ ਬੋਏ ਤੋ ਭੋ ਜਲ ਪਾਰ ਪਾਉ ਮਹੱਲਾ ਪੰਜਵਾਂ ਬਾਹੋ ਸੰਦੇ ਕੱਪੜੇ ਪੈਰੇ ਗਰਭ ਗਵਾਰ ਨਾਨਕ ਨਾਲ ਨਾ ਚੱਲਣੀ ਜਲ ਵੱਲ ਹੋਏ ਸ਼ਾਰ ਪੌੜੀ ਸੇਈ ਉਭਰੇ ਜਗੇ ਵਿੱਚ ਜੋ ਸੱਚੇ ਰੱਖੇ ਹੂੰ ਡਿੱਠੇ ਤਿਨਕੇ ਜੀਵੀਐ ਹਰ ਅੰਮ੍ਰਿਤ ਚੱਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾ ਪੱਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਚਲਤ ਨਾ ਜਾਪਣੀ ਕੋ ਸਕੇ ਨ ਲਖੇ ਸਲੋਕ ਮਹੱਲਾ ਪੰਜਵਾਂ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਚਿਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਮਹੱਲਾ ਪੰਜਵਾਂ ਨਾਨਕ ਮਿਤਰਾਈ ਤੇ ਸਿਉਂ ਸਭ ਕਿਛ ਜਿਸਕੇ ਹੱਥ ਕਮਿੱਤਰਾ ਸੇਈ ਕਾਢੀਐ ਇੱਕ ਵੇਖ ਨਾ ਚੱਲੇ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਜੇ ਸਿਮਰਤ ਸੁਖ ਪਾਈ ਹੈ ਸਭ ਤਿਖਾ ਬਜਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਨਾਈ ਸਲੋਕ ਮਹੱਲਾ ਪੰਜਵਾਂ ਡਿਠੜੋ ਹਬ ਠਾਏ ਊਂ ਨਕਾਈ ਜਾਏ ਨਾਨਕ ਲਦਾ ਤਿੰਨ ਸੁਆਓ ਜਿੰਨਾ ਸਤਿਗੁਰ ਭੇਟਿਆ ਮਹੱਲਾ ਪੰਜਵਾਂ ਦਾਮਨੀ ਚਮਤਕਾਰ ਸਿਉ ਵਰਤਾਰਾ ਜਗ ਖੇ ਬਥ ਸੁਹਾਵੀ ਸਾਏ ਨਾਨਕ ਨੌ ਜਪੰਦੋ ਤਿਸ ਧਣੀ ਪੌੜੀ ਸਿਮਰਤ ਸਾਸਤਰ ਸੋਧ ਸਭ ਕਿਨੇ ਕੀ ਮਨ ਜਾਣੀ ਜੋ ਜਨ ਭੇਟੇ ਸਾਧ ਸੰਗ ਸੋ ਹਰ ਰੰਗ ਮਾਣੀ
ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਤੁਸਾ ਦਿੱਚੇ ਸੱਜ ਨਾਮ ਨਾਨਕ ਮਹਿਮਾਣੀ ਸਲੋਕ ਮਹੱਲਾ ਪੰਜਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੇ ਭੁੱਖ ਨਾਨਕ ਸੇਸਾ ਵਾਸ ਜਿੰਨੀ ਗੁਰ ਮਿਲ ਇੱਕ ਪਛਾਣਿਆ ਅੰਤਰ ਚਿੰਤਾ ਨੈਣੀ ਸੁਖ ਮੂਲ ਨਾ ਉਤਰੇ ਭੁੱਖ ਨਾਨਕ ਸੱਚੇ ਨਾਮ ਬਿਨਾਂ ਕਿਸੇ ਨੂੰ ਲੱਥੋ ਦੁੱਖ ਮਹੱਲਾ ਪੰਜਵਾਂ ਮੁੱਠੜੇ ਸੇਈ ਸਾਥ ਜਿੰਨੀ ਸੱਚ ਨਾ ਲੱਦਿਆ ਨਾਨਕ ਸੇਸਾ ਵਾਸ ਜਿੰਨੀ ਗੁਰਮਿਲ ਇੱਕ ਪਛਾਣਿਆ ਪੌੜੀ ਜਿੱਥੇ ਵੈਸਣ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨਸੇ ਸੰਬੰਧਾ ਪਾਤਤ ਉਦਾਹਰਣ ਪਾਰ ਬ੍ਰਹਮ ਸੰਤ ਭੇਦ ਕਹੰਦਾ ਭਗਤ ਬਚਲ ਤੇਰਾ ਵਿਰਧ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੇ ਏਕ ਨਾਮ ਮਨ ਧਨ ਪਵੰਦਾ ਸਲੋਕ ਮਹੱਲਾ ਪੰਜਵਾਂ ਚਿੜੀ ਚੁੱਕੀ ਭੋ ਫੁੱਟੀ ਬਗਨ ਬਹੁਤ ਤਰੰਗ ਅਚਾਰਜ ਰੂਪ ਸੰਤ ਰਚੇ ਨਾਨਕ ਨਾਮੇ ਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤੇ ਜੇ ਤੂੰ ਆਵੇ ਚਿੱਤ ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਕੁਮਿਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨੇ ਬਿਰਲੇ ਜਾਤਾ ਕਿਸੇ ਪ੍ਰਾਪਤ ਭਾਈ ਰੋ ਜਸ ਦੇ ਵਿਦਾਤਾ ਮਨ ਤਨ ਪੀਤਰ ਮੌਲਿਆ ਹਰ ਰੰਗ ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸਲੋਕ ਮਹੱਲਾ ਪੰਜਵਾਂ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਮੇਰੇ ਵਿਛੋੜਾ ਥਣੀ ਸਿਓ ਨਾਨਕ ਸਹਿਸੇ ਗੰਠ ਮਹੱਲਾ ਪੰਜਵਾਂ ਬੇਸਾਰਿਆਂ ਦੇ ਮਰ ਗਏ ਮਰ ਪੇ ਨਾ ਸਕੇ ਮੂਲ ਬੇਮੁਖ ਹੋਏ ਰਾਮ ਤੇ ਜਿਉ ਤਸਕਰ ਉੱਪਰ ਸੂਲ ਪੌੜੀ ਸੁੱਖ ਨਿਦਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ ਜਲ ਥਲ ਮਈਅਲ ਪੂਰਿਆ ਘੱਟ ਘੱਟ ਹਰ ਭਣਿਆ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਧ ਬੰਧ ਪੋ ਸਭ ਤਿਸ ਦੇ ਜਣਿਆ ਤੁਸ ਨਾਨਕ ਦੇਵੇ ਜਿਸ ਨਾਮ ਤਿਨ ਹਰ ਰੰਗ ਮਣਿਆ ਸਲੋਕ ਮਹੱਲਾ ਪੰਜਵਾਂ ਜਿੰਨਾ ਸਾਸ ਗਰਾਸ ਨਾ ਬਿਸਰੇ ਹਰ ਨਾਮਾ ਮਨਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ।

ਇੱਥੇ ਰੋ ਸੇਲੀਆਂ ਅੱਗੇ ਨਾਲ ਚੱਲੇ, ਕਰ ਬੰਦੋ ਸੱਚ ਧਰਮ ਕਾ ਗੜ ਥੰਮ ਅਹਿਲੇ, ਉੱਠ ਲਿਓ ਨਾ ਰਹਿਣੇ ਦੀਨ ਦੁਨੀਆਂ ਚੱਲੇ, ਨਾਨਕ ਪਕੜੇ ਚਰਨ ਹਰ ਤਿਸ ਦਰ ਗਏ ਮੱਲੇ। ਸਲੋਕ ਮਹੱਲਾ ਪੰਜਵਾਂ। ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਨ ਹਾਰ ਦਾਤਾਰ ਮੈਂ ਨਿਤ ਚਿਤਾਰਿਆ, ਨਿਖੁੱਟ ਨਾ ਜਾਈ ਮੂਲ ਅਤੁੱਟ ਤੁਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ। ਮਹੱਲਾ ਪੰਜਵਾਂ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ, ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਦੇ, ਜਮ ਕੇ ਉਜ ਸਦਾ ਸੁਖੀ ਨਾਨਕ ਸਿਮਰਨ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ, ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ, ਜਮ ਕੇ ਪੰਥ ਨਾ ਪਾਈਏ ਫਿਰ ਨਹੀਂ ਮਰਨੇ, ਜਿਸ ਨੂੰ ਆਏ ਪ੍ਰੇਮ ਰਸ ਤਿਸੇ ਹੀ ਜਰਨੇ, ਬਾਣੀ ਉਚਰੇ ਸਾਧ ਜਨ ਅਮਿਓ ਚਲ ਚਰਨੇ, ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ। ਸਲੋਕ ਮਹੱਲਾ ਪੰਜਵਾਂ। ਸਤਿਗੁਰ ਪੂਰੈ ਸੇਵਿਐ ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਅਰਾਧੀਐ ਕਾਰਜ ਆਵੇ ਰਾਸ। ਮਹੱਲਾ ਪੰਜਵਾਂ। ਜੈ ਸਿਮਰੈ ਸੰਕਟ ਛੁਟੇ ਆਨੰਦ ਮੰਗਲ ਬਿਸਰਾਮ, ਨਾਨਕ ਜਪੀਏ ਸਦਾ ਹਰ ਨਿਮਕ ਨਾ ਬਿਸਰੋ ਨਾਮ ਪੌੜੀ, ਤਿਨ ਕੀ ਸੋਭਾ ਕਿਆ ਗਣੀ ਜਿੰਨੀ ਹਰ ਹਰ ਲੱਦਾ, ਸਾਧਾਂ ਸਰਨੀ ਜੋ ਪਵੇ ਸੋ ਛੁਟੇ ਵੱਧਾ, ਗੁਣ ਗਾਵੇ ਅਬਨਾਸੀਆ ਜੋ ਗਰਬ ਨ ਦੱਬਾ, ਗੁਰ ਭੇਟਿਆ ਪਾਰ ਬ੍ਰਹਮ ਹਰ ਪੜਵ ਸਮਦਾ, ਨਾਨਕ ਪਾਇਆ ਸੋਤਣੀ ਹਰ ਅਗਮ ਅਗਦਾ। ਸਲੋਕ ਮਹੱਲਾ ਪੰਜਵਾਂ। ਕਾਮ ਨਾ ਕਰੀ ਆਪਣਾ ਫਿਰ ਅਵਤਾ ਲੋਏ, ਨਾਨਕ ਨਾਏ ਵਿਸਾਰੀਐ ਸੁਖ ਘਨਿਆ ਹੋਏ। ਮਹੱਲਾ ਪੰਜਵਾਂ। ਵਿਖੇ ਕੌੜ ਤਨ ਸਗਲ ਮਾਏ, ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉ ਪੌੜੀ, ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀਐ, ਜਮ ਕੰਕਰ ਨੇੜ ਨਾ ਆਵੀ ਫਿਰ ਬੋੜ ਨਾ ਮਰੀਐ, ਪਵ ਸਾਗਰ ਸੰਸਾਰ ਵਿਖ ਸੋ ਪਾਰ ਉਤਰੀਐ, ਹਰ ਗੁਣ ਗੁਪੋ ਮਨ ਮਾਲ ਹਰ ਸਭ ਮਲ ਪੈਰੀਐ, ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਹਿਰ ਹਰੀਐ। ਸਲੋਕ ਮਹੱਲਾ ਪੰਜਵਾਂ। ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ, ਗਾਲੀ ਅਲ ਅਪਲਾਲੀਆਂ ਕੰਮ ਨਾ ਆਵੇ ਮਿੱਤ। ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ, ਨਾਨਕ ਨਾਮ ਰਾਮ ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ, ਧੋ ਨਾ ਚੱਲੀ ਖਸਮ ਨਾਲ ਲੱਭ ਮੋਏ ਬਿਗੁੱਤੇ, ਕਰਤਵ ਕਰਨ ਭੁਲੇ ਭੁਲੇਰਿਆਂ ਮਦ ਮਾਇਆ ਸੁੱਤੇ, ਫਿਰ ਫਿਰ ਜੂਨ ਭਵਾਈ ਅਨ ਜਪ ਮਾਰਗ ਮੁੱਤੇ, ਕੀਤਾ ਭੈਣ ਆਪਣਾ ਦੁੱਖ ਸੇਤੀ ਜੁੱਤੇ, ਨਾਨਕ ਨਾਏ ਵਿਸਾਰੀਐ ਸਭ ਮੰਦੀ ਰੁੱਤੇ। ਸਲੋਕ ਮਹੱਲਾ ਪੰਜਵਾਂ। ਉਠੰਦਿਆਂ ਬਹੰਦਿਆਂ ਸਬੰਧਿਆਂ ਸੁੱਖ ਸੋਏ, ਨਾਨਕ ਨਾਮ ਸਲਾਈਐ ਮਨ ਤਨ ਸੀਤਲ ਹੋਏ। ਮਹੱਲਾ ਪੰਜਵਾਂ। ਲਾਲ ਚਟਿਆ ਨਿਤ ਫਿਰੇ ਸਵਾਰਥ ਕਰੇ ਨ ਕੋਏ, ਜਿਸ ਗੁਰ ਭੇਟੇ ਨਾਨਕਾ ਤਿਸ ਮਨ ਬਸਿਆ ਸੋਏ ਪੌੜੀ, ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ, ਸਾਧ ਆਇਆ ਤਿਨ ਹਰ ਜਨਾ ਚੱਖ ਸਾਧੀ ਡਿੱਠਾ, ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੇ ਬੁੱਠਾ, ਇੱਕ ਨਿਰੰਜਨ ਰਵ ਰਿਹਾ ਪਉ ਦੋਆ ਕੁੱਠਾ, ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਤੁੱਟਾ। ਸਲੋਕ ਮਹੱਲਾ ਪੰਜਵਾਂ। ਜਾ ਚੁੜੀ ਸਾ ਸਾਰ ਜੋ ਜਾ ਚੰਦੀ ਹੇਕੜੋ, ਗਾਲੀ ਵਿਆਂ ਬੇਕਾਰ ਨਾਨਕ ਧਣੀ ਬਿਹੂਣੀਆਂ। ਮਹੱਲਾ ਪੰਜਵਾਂ। ਨੀ ਜੇ ਬਿੱਦਾ ਮਨ ਪਛਾਣੂ ਬਿਰਲੋ ਥੀਓ, ਜੋੜਨਹਾਰਾ ਸੰਤ ਨਾਨਕ ਪਾਥਰ ਪੱਥਰੋ ਪੌੜੀ, ਸੋਈ ਸੇਵਿਓ ਜੀੜੇ ਦਾਤਾ ਬਖਸ਼ਿੰਦ, ਕਿਲਵਿਕ ਸਭੇ ਨਾਸ ਹੋਣ ਸਿਮਰਤ ਗੋਬਿੰਦ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਮਾਇਆ ਸਵਾਦ ਸਾ ਫਿੱਕਿਆਂ ਮਾਇਆ ਸਵਾਦ ਸਾ ਫਿੱਕਿਆਂ ਹਰ ਮਨ ਪਾਵੰਦ, ਧਿਆਏ ਨਾਨਕ ਪਰਮੇਸ਼ਰੇ ਜਿਨ ਦਿੱਤੀ ਜਿੰਦ। ਸਲੋਕ ਮਹੱਲਾ ਪੰਜਵਾਂ। ਬਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਕਾਏ, ਤਿਸੇ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ। ਮਹੱਲਾ ਪੰਜਵਾਂ। ਮੰਗਣਾ ਤਾਂ ਸੱਚ ਇੱਕ ਜਿਤੇ ਦੇਵੇ ਆਪ, ਜਿਸ ਖਾਦੇ ਮਨ ਤ੍ਰਿਪਤੀ ਏ ਨਾਨਕ ਸਾਹਿਬ ਦਾਤ ਪੌੜੀ, ਲਾਹਾ ਜਗ ਮੈਂ ਸੇ ਖੱਟੇ ਜਿਨ ਹਰ ਧਨ ਰਾਸ, ਦੁਤੀਆ ਪਾਉ ਨਾ ਜਾਣਨੀ ਸੱਚੇ ਦੀ ਆਸ,
ਨੈਚਲ ਇੱਕ ਸਰੀਰ ਆ ਹੋਰ ਸਭ ਵਿਨਾਸ ਪਾਰ ਬ੍ਰਹਮ ਜਸ ਬਿਸਰੇ ਤਿਸ ਦਿਰਤਾ ਸਾਸ ਕੰਠ ਲਾਏ ਜਨ ਰੱਖਿਆ ਨਾਨਕ ਵੱਲ ਜਾਸ ਸਲੋਕ ਮਹੱਲਾ ਪੰਜਵਾਂ ਪਾਰ ਬ੍ਰਹਮ ਫੁਰਮਾਇਆ ਮੀਂਹ ਬੁੱਠਾ ਸਹਿਜ ਸੁਭਾਏ ਅੰਨ ਧਨ ਬਹੁਤ ਉਪਜਿਆ ਪ੍ਰਿਥਮੀ ਰਜੀ ਤਿਪਤ ਗਾਏ ਸਦਾ ਸਦਾ ਗੁਣ ਉਚਰੇ ਦੁੱਖ ਦਾਲਦ ਗਿਆ ਬੁਲਾਏ ਪੂਰਵ ਲਿਖਿਆ ਪਾਇਆ ਮਿਲਿਆ ਤਿਸੇ ਰਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਧਿਆਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ ਦੂਜੀ ਨਾਹੀਂ ਜਾਏ ਕਿਦ ਵਿਦ ਧੀਰੀ ਹੈ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਤਨ ਤਨ ਹੋਸੀ ਛਾਰ ਜਾਣੇ ਕੋਈ ਜਨ ਹਰ ਰੂਪ ਰਸ ਵਾਦ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕੱਲ ਨਹੀਂ ਜਾਣਿਆ ਰੰਗਿਆ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੋ ਤੁਧ ਭਾਵਹੀ ਪੌੜੀ ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਨ ਪਾਇਆ ਸੇਹੀ ਬੜ ਪਾਗੇ ਨਾ ਬਿਸਰੀਏ ਤਿਰਗ ਜੀਵਨਾ ਟੂਟੇ ਕੱਚ ਧਾਗੇ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪ੍ਰਾਗੇ ਸਲੋਕ ਮਹੱਲਾ ਪੰਜਵਾਂ ਧਨ ਸਵੰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾ ਸੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹਿ ਦਿਸਾਂ ਜਲ ਪਰਬਤ ਬਨ ਰਾਏ ਜਿੱਥੇ ਡਿੱਟਾ ਮ੍ਰਿਤ ਕੋ ਇਲ ਬੈਠੀ ਆਏ ਪੌੜੀ ਜੇ ਸਰਬ ਸੁਖਾਂ ਫਲ ਲੋੜੀ ਆਏ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤੇ ਆਵੋ ਹੋਏ ਸਗਲ ਕੀ ਰੇਣਕਾਰ ਸੰਗ ਸਮਾਵੋ ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਕਰਾਵੋ ਜਾਵੋ ਪਤ ਪਨੀਤ ਕਰਤਾ ਪੁਰਖ ਨਾਨਕਾ ਸੁਣਾਵੋ ਸਲੋਕ ਦੋਹਾ ਮਹੱਲਾ ਪੰਜਵਾਂ ਏਕੋ ਸੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜਿਓ ਹਮਾਰਾ ਖੰਨੀ ਹੈ ਹਰ ਮੰਤਨ ਸੰਦੜੀ ਵੱਤ ਮਹੱਲਾ ਪੰਜਵਾਂ ਜੇਕਰ ਗਹਿਰ ਪਿਆਰੜੇ ਦੁੱਧ ਨਾ ਛੋਡਾ ਮੂਲ ਹਰ ਛੋਡਣ ਸੇ ਦੁਰਜਣਾ ਪੜੇ ਦੁਜ ਕੇ ਸੂਲ ਪੌੜੀ ਸਭ ਨਿਧਾਨ ਘਰ ਜਿਸ ਦੇ ਹਰ ਕਰੇ ਸੋ ਹੋਵੇ ਜਪ ਜਪ ਜੀਵੇ ਸੰਤ ਜਨ ਪਾਪਾ ਮਲ ਧੋਵੇ ਚਰਨ ਕਮਲ ਹਿਰਦੇ ਵਸੇ ਸੰਕਟ ਸਭ ਖੋਵੇ ਗੁਰਪੁਰਾ ਜਿਸ ਭੇਟੀਏ ਮਰ ਜਨਮ ਨਾ ਰੋਵੇ ਪ੍ਰਭ ਦਰਸ ਪਿਆਸ ਨਾਨਕਣੀ ਕਿਰਪਾ ਕਰ ਦੇਵੇ ਸਲੋਕ ਡੱਖਣਾ ਮਹੱਲਾ ਪੰਜਵਾਂ ਭੋਰੀ ਭਰਮ ਬਜਾਏ ਫਿਰੀ ਮੁਹੱਬਤ ਹਿੱਕ ਤੂੰ ਜਿੱਥੋਂ ਬੰਜੇ ਜਾਏ ਤਿਥਾ ਉਹ ਮੌਜੂਦ ਸੋਏ ਮਹੱਲਾ ਪੰਜਵਾਂ ਚੜ ਕੇ ਘੋੜੜੇ ਕੁੰਡੇ ਪਕੜੇ ਖੁੰਡੀ ਦੀ ਖਿਡਾਰੀ ਹੰਸਾ ਸੇਤੀ ਚੇਤੋਲਾ ਸੇ ਕੁੱਕੜ ਦੀ ਉਡਾਰੀ ਪੌੜੀ ਰਸਨਾ ਉੱਚੇ ਹਰ ਸਰਵਣੀ ਸੁਣੇ ਸੋ ਉਧਰੇ ਮਿੱਤਾ ਹਰ ਜਸ ਲੈ ਕੇ ਲਾਏ ਭਾਵਨੀ ਸੇ ਹਸਤ ਪਵਿੱਤਾ ਆਠ ਸਾੜ ਤੀਰਥ ਮੰਜਨਾ ਸਭ ਪੁੰਨ ਤਿੰਨ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੁੜ ਜਿੱਤਾ ਨਾਨਕ ਲੜ ਲਾਏ ਉਧਾਰਿਆਂ ਤੋਏ ਸੇ ਮਿੱਤਾ ਸਲੋਕ ਮਹੱਲਾ ਪੰਜਵਾਂ ਤੰਦੜੇ ਕੁਲਾ ਚਿੱਤ ਨਾ ਆਵੇ ਹੇਕੜੋ ਨਾਨਕ ਸੋਈ ਤਨ ਪੁਟਨ ਜਿੰਨਾ ਸਾਈ ਵਿਸਰੇ ਮਹੱਲਾ ਪੰਜਵਾਂ ਪ੍ਰੇਤੋ ਕੀ ਤੁਨ ਦੇਵਤਾ ਤਿੰਨ ਕਰਨੇ ਹਾਰੇ ਸਭੇ ਸਿੱਖ ਵਾਰੀਆਂ ਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜੀਆਂ ਨ ਝੂਠੇ ਦਰਬਾਰੇ ਨਾਨਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਚੰਤ ਨਾਹੇ ਸਭ ਮਿਹਰਬਾਨ ਬਖਸਿੰਦ ਪ੍ਰਭ ਬੇਅੰਤ ਕੇ ਸ਼ਾਂਤ ਨਾਏ ਸਭ ਮਿਹਰਬਾਨ ਬਖਸਿੰਦ ਆਪ ਜਤੇ ਸਤਰਨਾ ਜੋਤ ਤਿਸੇ ਪ੍ਰਭ ਬੇਅੰਤ ਕੇ ਸ਼ਾਂਤ ਨਾਏ ਸਭ ਤਿਸੇ ਕਰਨਾ ਆਗਮ ਗੋਚਰ ਸਾਹਿਬੋ ਜੀ ਕਾ ਪਰਨਾ ਹੱਸ ਦੇ ਪ੍ਰਤਪਾਲ ਦਾ ਭਰਨ ਪੋਖਣ ਕਰਨਾ ਮਿਹਰਬਾਨ ਬਖਸਿੰਦ ਆਪ ਜਪ ਸੱਚੇ ਤਰਨਾ ਜੋਤ ਪਾਵੇ ਸੋਪਲਾ ਨਾਨਕ ਦਾਸ ਤਰਨਾ ਸਲੋਕ ਮਹੱਲਾ ਪੰਜਵਾਂ ਤਿੰਨਾ ਭੁੱਖ ਨਾ ਕਾਰਹੀ ਜਿਸਦਾ ਪ੍ਰਭ ਹੈ ਸੋਏ ਨਾਨਕ ਚਰਨੀ ਲੱਗਿਆ ਉਧਰੇ ਸਭੋ ਕੋਏ ਮਹੱਲਾ ਪੰਜਵਾਂ ਜਾਚਕ ਮੰਗੇ ਨਿਤ ਨਾਮ ਸਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸੇ ਭੁੱਖ ਨਾ ਮੂਲ ਪੌੜੀ ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ ਰਾਜ ਮਿਲਕ ਖੁਸ਼ੀਆਂ ਕਣੀ ਧਿਆਏ ਮੁੱਖ ਨਾ ਮੋੜੇ
ਢਾਡੀ ਹਰ ਪ੍ਰਭ ਮੰਗਣ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਓ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਰਾਹ ਗੋੜੀ ਭਗਤਾਂ ਕੀ ਬਾਣੀ ਏਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਗੋੜੀ ਗੁਆਰੇਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ ਚੌਦਾਂ ਆਪ ਮੋਏ ਜਲਤ ਰਾਮ ਜਲ ਪਾਇਆ ਰਾਮ ਮੁਦਕ ਤਨ ਜਲਤ ਬਜਾਇਆ ਰਹਾਉ ਜਨ ਮਾਰਨ ਕੰਨ ਬਨ ਜਾਈਏ ਜੋ ਜਲ ਬਿਨ ਭਗਵੰਤ ਨਾ ਪਾਈਏ ਜੇ ਪਾਵਕ ਸੁਰ ਨਰ ਹੈ ਜਾਰੇ ਰਾਮ ਉਦਕ ਜਨ ਜਲਤ ਹੋਵਾਰੇ ਪਾਪ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਨ ਖੁੱਟਤ ਨਾਹੀ ਕਹੇ ਕਬੀਰ ਭਾਈ ਸਾਨਕ ਪਾਣੀ ਰਾਮ ਉਦਕ ਮੇ ਤਿਖਾ ਬਜਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਅਧਕਾਏ ਰਹਾਓ ਤੂੰ ਜਲ ਨਿਤ ਹੋ ਜਲ ਕਾ ਮੀਨ ਜਲ ਮੈਂ ਰਹੋ ਜਲੇ ਬਿਨਖੀਨ ਤੂੰ ਪਿੰਜਰ ਹੋ ਸੂਟਾ ਤੋਰ ਜਮ ਮਜਾਰ ਕਹਾ ਕਰੇ ਮੋਰ ਤੂੰ ਤਰਵਰ ਹੋ ਪੰਖੀ ਆਏ ਮੰਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਿਗੁਰ ਹੋ ਨੋ ਤਨ ਚੇਲਾ ਕਹਿ ਕਬੀਰ ਮਿਲੰਤ ਕੀ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕੋ ਕਰ ਜਾਣਿਆ ਤਬ ਲੋਗੇ ਕਾਹੇ ਦੁਖ ਮਾਨਿਆ ਹਮ ਅਵਤੇ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਰਹਾਓ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਉ ਸਿਓ ਨਾਹੀ ਪਤ ਪੈਤ ਤਾ ਕੀ ਨਹੀਂ ਲਾਜ ਜਬ ਜਾਣੋਗੇ ਜਬ ਉਗਰੇ ਗੋ ਪਾਜ ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ ਰਾਮ ਗੌੜੀ ਕਬੀਰ ਜੀ ਨਗਨ ਫੈਤ ਜੋ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਗੇ ਕਿਆ ਬਾਧੇ ਚਾਮ ਜਬ ਨੇ ਚੀਨਸ ਆਤਮ ਰਾਮ ਰਹਾਉ ਮੂੰਡ ਮਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ ਬਿੰਦ ਰਾਗ ਜੋ ਤਰੀਏ ਪਾਈ ਖੁਸਰੇ ਕਿਉਂ ਕਿਉਂ ਪਰਮ ਗਤ ਪਾਈ ਕਹੋ ਕਬੀਰ ਸੁਣੋ ਨਰ ਪਾਈ ਰਾਮ ਨਾਮ ਬਿਨ ਕਿਤ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤ ਸਨਾਨ ਕਰਾਈ ਜਿਉ ਪਏ ਦਾਦੁਰ ਪਾਣੀ ਮਾਹੀ ਜੋ ਮੈਂ ਰਾਮ ਨਾਮ ਗਤ ਰਤ ਨਾਹੀ ਤੇ ਸਭ ਧਰਮ ਰਾਏ ਕੇ ਜਾਈ ਰਹੋ ਕਾਇਆ ਰਤ ਬੋ ਰੂਪਰ ਚਾਹੀ ਤਿਨ ਕੋ ਦਿਆ ਸੁਪਨੇ ਭੀ ਨਾਹੀ ਚਾਰ ਚਰਨ ਕਹੇ ਬੋ ਆਗਰ ਸਾਧੂ ਸੁਖ ਪਾਵੇ ਕਲ ਸਾਗਰ ਕਹੋ ਕਬੀਰ ਬੋ ਪਤ ਪੂਜਾ ਚਾ ਕਿਰੇ ਦੇ ਭਾਉ ਹੈ ਦੂਜਾ ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚਤੁਰ ਭੁਜ ਪਾਈਐ ਰਹਾਉ ਪਰ ਹਰ ਲੋਭ ਹਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਹੰਕਾਰ ਕਰਮ ਕਰਤ ਵਧੇ ਅੰਗਮੇਵ ਮਿਲ ਪਾਥਰ ਕੀ ਕਰੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਘੁਰਾਇਆ ਗੌੜੀ ਕਬੀਰ ਜੀ ਗਰਭਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਹਿੰਤੇ ਸਭ ਉਤਪਾਤੀ ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕੇ ਜਨ ਮਤ ਖੋਏ ਰਹਾਓ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਾਹਮਣ ਵਿੱਚ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈ ਅਤ ਹੈ ਹਮਾਰੇ ਗੌੜੀ ਕਬੀਰ ਜੀ ਅੰਧਕਾਰ ਸੁਖ ਕਵੇ ਨਾ ਸੋਈਐ ਰਾਜਾ ਰੰਗ ਦੋ ਮਿਲ ਰੋਈਐ ਜੋ ਪੈ ਰਸਨਾ ਰਾਮ ਨਾ ਕਹਿਬੋ ਉਪਜਤ ਬਿਨਸਤ ਰੋਬਤ ਰਹਿ ਬੋ ਰਹਾਉ ਜਦ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਣ ਗਏ ਕੋ ਕਾ ਕੀ ਮਾਇਆ ਜਸ ਜਾਣਤੀ

ਲੋਚਾ ਸੰਸਰ ਇਹ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਵਾਏ ਪ੍ਰਥਮੀ ਆਕਾਸਾ ਐਸੀ ਰਾਤ ਰੋ ਹਰ ਪਾਸਾ ਕਹਿ ਕਵੀ ਨਿਰੰਜਨ ਤਿਆਵੋ ਤਿਤਕਾ ਜਾਓ ਜੇ ਬੋਰ ਨਾ ਆਵੋ ਗੌੜੀ ਕਬੀਰ ਜੀ ਤਪਦੇ ਕਾਂਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਆ ਮੋਏ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾਓ ਬ੍ਰਹਮੈ ਕਾਵ ਕਤ ਗਤ ਅੰਤ ਨ ਪਾਇਆ ਰਾਮ ਭਗਤ ਬੈਠੇ ਕਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਗੌੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਓ ਮਰਨੋ ਮਰਨ ਕਹੇ ਸਭ ਕੋਈ ਸਹਿਜੇ ਮਰਿਆ ਵਰ ਹੋਏ ਸੋਏ ਸੋਈ ਕਹੋ ਕਬੀਰ ਮਨ ਪਿਆ ਆਨੰਦਾ ਗਿਆ ਭਰਮ ਰਿਆ ਪਰਮਾਨੰਦਾ ਗੌੜੀ ਕਬੀਰ ਜੀ ਕਤ ਨਹੀਂ ਠੋਰ ਮੂਲ ਕਤ ਲਾਵੋ ਖੋਜ ਤਨ ਮੈਂ ਠੋਰ ਨ ਪਾਵੋ ਲਾਗੀ ਹੋਏ ਸੋ ਜਾਨੇ ਪੀਰ ਰਾਮ ਭਗਤ ਨਿਆਲੇ ਤੀਰ ਰਹਾਓ ਏਕ ਭਾਏ ਦੇਖੋ ਸਭ ਨਾਰੀ ਕਿਆ ਜਾਨੋ ਸੇ ਕੌਣ ਪਿਆਰੀ ਕਹੋ ਕਬੀਰ ਜਾ ਕੇ ਮਸਤਕ ਭਾਗ ਸਭ ਪਰਾਰ ਤਾਂ ਕੋ ਮਿਲੇ ਸੁਭਾਗ ਗੌੜੀ ਕਬੀਰ ਜੀ ਕੀ ਜਾ ਕੇ ਹਰਸਾ ਠਾਕੁਰ ਪਾਈ ਮੁਕਤ ਆਨੰਦ ਪੁਕਾਰਨ ਜਾਈ ਅਬ ਕਹੋ ਰਾਮ ਭਰੋਸਾ ਤੋਰਾ ਤਬ ਕਾਹੂ ਕਾ ਕਵਨ ਹੋਰਾ ਰਹਾਓ ਤੀਨ ਲੋਕ ਜਾ ਕੇ ਹੈ ਪਾਰ ਸੇ ਕਾਹੇ ਨਾ ਕਰੇ ਪ੍ਰਿਤ ਪਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜੋ ਬਿਕਦੇ ਹੈ ਤਾਰੀ ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕਿਸੇ ਨਾਰ ਪੰਡਿਤ ਦੇਖੋ ਰਿਦੇ ਵਿਚਾਰ ਪ੍ਰੀਤ ਬਿਨਾ ਕੈਸੇ ਵਧੇ ਸੁਨੇਹੋ ਜਬ ਲਗ ਰਸ ਤਬ ਲਗ ਨਹੀਂ ਨੇਹੋ ਰਾਓ ਸਾਹਨ ਸਤ ਕਰੇ ਜੀ ਆਪਣੇ ਜਸੋ ਰਮੇ ਕੋ ਮਿਲੇ ਜੋਨ ਸੁਪਨੇ ਤਨ ਮਨ ਧਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਣ ਕਹੇ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਿਵਾਰ ਰੇ ਨਰ ਨਾਵ ਚੋੜ ਕਤ ਬੋੜੀ ਹਰ ਸਿਉ ਤੋੜ ਵਿਖਿਆ ਸੰਗ ਜੋੜੀ ਰਹਾਓ ਸੁਰ ਨਰ ਦਾਂਦੇ ਲਾਗੀ ਆਗ ਨਿਕਟ ਨੀਰ ਵਸ ਪੀ ਬਦਨ ਪੀ ਵਸ ਨਾ ਝਾਗ ਚੇਤਤ ਚੇਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਿਤ ਕਬੀਰ ਗੌੜੀ ਕਬੀਰ ਜੀ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮੈਂ ਤਾਰੀ ਜੇ ਨਾ ਰਾਮ ਭਗਤ ਨੇ ਸਾਧੀ ਜਨਮਤ ਕਸ ਨਾ ਮੋਹ ਅਪਰਾਧੀ ਰਾਓ ਮੁੱਚ ਮੁੱਚ ਗਰਭ ਕਹੇ ਗਿਨ ਬਚਿਆ ਬੁੜਪੁਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾ ਬਿਨਾ ਜੈਸੇ ਕੁਬਜ ਕਰੂਪ ਗੌੜੀ ਕਬੀਰ ਜੀ ਜੋ ਜਨ ਲੇ ਖਸਮ ਕਾ ਨਾਓ ਤਿਨਕੇ ਸਦ ਵਲਿਹਾਰੇ ਜਾਓ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋਈ ਭਾਈ ਮੇਰੇ ਮਨ ਭਾਵੇ ਰਹਾਓ ਜੇ ਕਟ ਰਾਮ ਰਿਹਾ ਭਰਪੂਰ ਤਿੰਨ ਕੀ ਪਗ ਪੰਕਜ ਹਮ ਧੂਰ ਜਾਤ ਜਲਾਹਾ ਮਤ ਕਾ ਧੀਰ ਸਹਿ ਸਹਿਜ ਗੁਣ ਰਮੇ ਕਬੀਰ ਗੌੜੀ ਕਬੀਰ ਜੀ ਗਵਨਰ ਸਾਲ ਚੁਹੇ ਮੇਰੀ ਪਾਠੀ ਸੰਚ ਮਹਾਰਸ ਤਨ ਪਿਆ ਕਾਠੀ ਉਆ ਕੋ ਕਹੀਏ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ ਸਹਿਜ ਕਲਾਨਨ ਜੋ ਮਿਲਾਈ ਆਨੰਦ ਮਾਤੇ ਅਨਦ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤੋਂ ਅਨੁਭਵ ਪਾਇਆ ਕਹੋ ਕਬੀਰ ਜੀ ਮਨ ਕਾ ਸੁਭਾਓ ਮਨੇ ਵਿਆਪੀ ਮਨੇ ਮਾਰ ਕਵਨ ਸਥਾਪੀ ਕਵਨ ਸੋ ਮਨ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੇ ਰਹਾਓ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨ ਹੋਈ ਕਹੋ ਕਬੀਰ ਜੋ ਜਾਣੇ ਪਿਓ ਮਨ ਮਦ ਸੂਦਨ ਅੰਤਰ ਭਵਨ ਦਿਓ ਗੌੜੀ ਕਬੀਰ ਜੀ ਓਏ ਜੋ ਦਿਸੇ ਅੰਬਰ ਤਾਰੇ ਕਿਨ ਹੋਏ ਚੀਤੇ ਚੀਤਣ ਹਾਰੇ ਕੋਰੇ ਪੰਡਿਤ ਅੰਬਰ ਕਾ ਸਿਓ ਲਾਗਾ ਬੂਝੇ ਬੂਝਣ ਹਾਰ ਸੁਭਾਗਾ ਰਹਾਓ ਸੂਰਜ ਚੰਦ ਕਰੇ ਉਜਿਆਰਾ ਸਭ ਮੈਂ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਣੇਗਾ ਸੋਏ ਹਿਰਦੇ ਰਾਮ ਮੁਖ ਰਾਮੇ ਹੋਏ ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੀਵ ਦੀ ਲੇ ਹੈ ਲੈ ਆਈ ਆਪਨ ਨਗਰ ਆਪ ਤੇ ਵਾਧਿਆ ਮੋਕੇ ਵਾ ਫਾਥ ਕਾਲ ਸਰਸ ਬਸਾਂਦਿਆ ਕੌੜੀ ਪੜਾਓ ਕੱਟੀ ਨਾ ਕੱਟੇ ਟੁੱਟ ਨਹਿ ਜਾ

0: ਰੂਪੀਏ ਕਰਤਾ ਦਿਸੇ ਸਭ ਲੋਏ, ਕਵਨ ਕਰਮ ਤੇ ਛੁੱਟੀਏ ਜੈ ਸਾਦੇ ਸਭ ਸਿੱਧ ਹੋਏ, ਕਰਮ ਕਰਮ ਵਿਚਾਰੀਐ ਸੰਕਾ ਸੁਨ ਵੇਦ ਪੁਰਾਣ, ਸੰਸਾ ਸਾਧੇ ਦਿਵਸੇ ਕੌਣ ਹਿਰੇ ਅਭਿਮਾਨ, ਬਾਹਰੋ ਦੁੱਖ ਪਖਾਰੀਏ ਘਟ ਵੀਤਰ ਵਿਕਾਰ, ਸੁਧ ਕੌਣ ਬੋਇਤਾ ਸੁਚ ਕੁੰਚਰ ਵਿਦ ਵਿਵਹਾਰ, ਰਭ ਪ੍ਰਗਾਸ ਰਜਨੀ ਜਤਾ ਗਤ ਜਾਣਤ ਸਭ ਸੰਸਾਰ, ਪਾਰਸ ਮਾਨੋ ਤਾ ਬੋਛੂਏ ਕੰਨ ਖੋਦ ਨਹੀਂ ਵਾਰ, ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਲਾਟ, ਹੁਣ ਮਨ ਹੀ ਮਿਲੇ ਛੁਟਕਤ ਬਜਰ ਕਪਾਟ, ਭਗਤ ਜੋਤ ਮਸ ਸਤ ਕਰੀ ਬ੍ਰਹਮ ਬੰਧਨ ਕਾਟ ਵਿਕਾਰ, ਸੋਈ ਬਰਸ ਮਨ ਮਿਲੇ ਗੁਣ ਨਿਰਗੁਣ ਇਕ ਵਿਚਾਰ, ਅਨਜਤਨ ਨਿਰਗਣ ਕੀਏ ਟਾਰੀ ਨ ਟਰੇ ਭ੍ਰਮ ਪਾਸ, ਪ੍ਰੇਮ ਭਗਤ ਨਹੀਂ ਉਪਜੇ ਤਾਂ ਤੇ ਰਵਿਦਾਸ ਉਦਾਸ, ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਭੰ ਗੁਰ ਪ੍ਰਸਾਦ, ਰਾਗ ਆਸਾ ਮਹੱਲਾ ਪਹਿਲਾ ਕਰ ਪਹਿਲਾ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ, ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਭਰੀ ਸਿਉਂ ਕਹੀਏ, ਕਿਤੇ ਤੇਰੇ ਗਾਵਣ ਹਾਰੇ ਗਾਵੇ ਤੁਨੋ ਪੌਣ ਪਾਣੀ ਬੇਸੰਤਰ, ਗਾਵੇ ਰਾਜਾ ਧਰਮ ਦੁਆਰੇ ਗਾਵ ਤੁਦੋਂ ਚਿੱਤ ਗੁਪਤ ਲਿਖ ਜਾਣ, ਲਿਖ ਲੇ ਧਰਮ ਵਿਚਾਰੇ ਗਾਵਤ ਤੁਦਰੋਂ ਬ੍ਰਹਮਾ ਦੇਵੀ ਸੁਨ ਤੇਰੇ ਸਦਾ ਸਵਾਰੇ, ਗਾਵਤ ਬੈਠੇ ਦੇਵਤਿਆਂ ਅੰਦਰ ਨਾਲੇ, ਗਾਵਤ ਤੁਦਰੋਂ ਸਿੱਧ ਸਮਾਧੀ ਅੰਦਰ, ਗਾਵਤ ਤੁਦਰੋਂ ਸਾਧ ਵਿਚਾਰੇ, ਗਾਵਤ ਤੁਦੋਂ ਜਤੀ ਸੰਤੋਖੀ,
1: ਗਾਵਤ ਤੁਦਰੋਂ ਵੀਰ ਕਰਾਰੇ, ਗਾਵਤ ਤੁਦਰੋਂ ਪੰਡਿਤ ਪੜ੍ਹ ਰੱਖੀ ਸਿਰ ਜੁਗ ਜੁਗ ਵੇਦਾ ਨਾਲੇ, ਗਾਵਤ ਤੁਦਰੋਂ ਮੋਹਣੀਆਂ ਮਨਮੋਹਣ ਸੁਰਗ ਮੱਚ ਪਿਆਲੇ, ਗਾਵਤ ਤੁਦਰੋਂ ਰਤਨੋਂ ਪਾਏ ਤੇਰੇ ਪਾਠ ਸੜ ਤੀਰਥ ਨਾਲੇ, ਗਾਵਣ ਤੁਦਨੋ ਜੋਧ ਮਹਾਬਲਸੂਰਾ, ਗਾਵਣ ਤੁਦਨੋ ਖਾਣੀ ਚਾਰੇ, ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ, ਸੇ ਤੁਦਨੋ ਗਾਵਣ ਜੋ ਤੁਦ ਪਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਤੁਦਨੋ ਗਾਵਣ, ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਪੀਓਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ, ਕਰ ਕਰ ਦੇਖਿਆ ਕੀਤਾ ਅਪਣਾਓ ਜੋ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ, ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ, ਸਭ ਧਿਆਵੈ ਹੈ ਸਭ ਧਿਆਵੈ ਤੁਰ ਜੀ ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ ਸਬਦ ਵਿਸਾਰਨ ਹਾਰਾ, ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਨ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅੱਖ ਬਖਾੜਾ, ਜੋ ਸੇਵਾ ਹੈ ਤੁਧ ਜੀ ਜਰ ਨਾਨਕ ਤਿੰਨ ਕੁਰਬਾੜਾ, ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮਹਿ ਸੁਖਵਾਸੀ, ਸੇ ਮੁਕਤ ਭਾਏ ਜਿਨ ਹਰ ਧਿਆਇਆ ਜੀਉ, ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਉ, ਤਿਨਕਾ ਪਾਓ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ, ਤੇ ਹਰ ਹਰ ਰੂਪ ਸਮਾਸੀ ਸੇ ਧੰਡ ਜਿਨ ਹਰ ਧਿਆਇਆ ਜੀਓ, ਜਨ ਨਾਨਕ ਤੇਲ ਤਿਲ ਬਲਜਾਸੀ ਤੇਰੀ ਭਗਤ ਤੇਰੀ ਪੰਡ ਭੰਡਾਰ ਜੀ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੀ ਭਗਤ ਸਲਾਹੰਤੁ ਜੀ ਹਰ ਅਨਕ ਅਨੇਕ ਅਨੰਤਾ, तेरी अनक तेरी अनक करह हर पूजा जी तप तपह जपह बेअंताउ तेरी अनेक तेरी अनेक पढ़ है बो सिमरत शास्त्र जी कर क्रिया खट कर्म करंता से भगत भले जन नानक जी जो पावै मेरे हर भगवंता तू आदि पुरख अपरंपर करता जी तुझे बड़े अवरण कोई तू जुग जुग एको सदा सदा तू एको जी तू निश्चल करता सोई तुझे आपे पावै सोई वरता जी तू आपे कर है सो होई तुदे आपे श्रेष्ठ सब पाई जी तुदे आपे सिरज सब गोई जन नानक गुण गावै करते के जी जो सब सह का जन होई एक ओंकार सतगुर प्रसाद राग आसा महला पहला चौपदे घर दूजा सुन वड्डा आखै सब कोई केवल वड्डा डीठा होई कीमत पाए ना कहया जाए कहना वाले तेरे रहे समाए वड्डे मेरे साहिबा गहर गंभीरा गुणी गहीरा कोई न जाने तेरा केता केवल चीरा रहाओ सब सुरती मिल सुरत कुहाई सब कीमत मिल कीमत पाई ज्ञानी ध्यानी गुर गुरहाई कहना जाई तेरी तिल वड्याई सब सत सब तप सब चंगे आईया सिद्धा पुरखा की वडे आईया तुद बिन सिद्धि करण पाईया कर मिलै ना ही ठाकुर हाईया आखण वाला क्या बेचारा सिफती भरे तेरे भंडारा जिस तू देह तिसै ख्याचारा नानक सच सवारण हारा आसा महला पहला आखाओ जीवाओ विसरै मर जाओ आखण औखा साचा नाओ सच नाम की लागै भूख तित भूख है खाए चलिया है दुख सो क्यों विसरै मेरी माए साचा साह साचा न रहाओ सच नाम की तिल वड्डे आई आख थके कीमत नहीं पाई जे सब मिलकै आखण पाहे वड्डा ना हुवै घाट न जाए ना ओह मरै ना हुवै सोग दिंदा रहै ना चूकै भोग गुण एहो होर नाहीं कोई ना को हुआ ना को होए जीवड़ आप तिवड़ तेरी दाते जिन दिन कर कै कीती रात खसम सर रहै ते कम जात नानक नावै बाज सनात रागुजरी नानक नावै बाज सनात आसा महला पहला जेदर मांगत को करे महली खसम सुड़े भावै तीरक भावै तके एक वडाई दे जन हो जोत न पुछो जाती आगै जात नहे।

ਕਿਛ ਬੋਲੀਐ ਸੋ ਖਤੋ ਖਤਾਉ, ਜੋ ਕਿਛ ਬੋਲੀਐ ਸੋ ਖਤੋ ਖਤਾਉ, ਕਿਆ ਮੋਹ ਲੈ ਕੀਚੈ ਅਰਦਾਸੁ, ਪਾਪ ਪੁੰਨ ਦੁਇ ਸਾਖੀ ਪਾਸੁ, ਜੈਸਾ ਤੂੰ ਕਰਹਿ ਤੈਸਾ ਕੋਹੇ, ਤੁਝ ਬਿਨ ਦੂਜਾ ਅਵਰਨ ਕੋਏ, ਜੇ ਹੀ ਤੂੰ ਮਤ ਦੇਹੇ ਤੇ ਹੀ ਕੋ ਪਾਵੈ, ਤੁਧ ਆਪੇ ਭਾਵੈ ਤਵੈ ਚਲਾਵੈ, ਰਾਗ ਰਤਨ ਪਰੀਆ ਪਰਿਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ, ਨਾਨਕ ਕਰਤੇ ਕਾ ਇਹੋ ਧਨਵਾਲ, ਜੇ ਕੋ ਬੁਝੈ ਇਹੋ ਵਿਚਾਰੁ, ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਕਰਿਆਇਆ, ਤਾਂ ਮਿਲ ਸਖੀਆ ਕਾਜਰ ਚਾਇਆ, ਖੇਲ ਦੇਖ ਮਨ ਅੰਧ ਭਇਆ, ਸਹੋ ਵਿਆਵਣ ਆਇਆ, ਗਾਵੋ ਗਾਹੋ ਕਾਮਣੀ ਬਿਵੇਕ ਵਿਚਾਰੁ, ਹਮਰੈ ਕਰੈ ਅਜਗ ਜੀਵਨ ਪਤਾ ਰਹਾਉ, ਗੁਰੂ ਦੁਆਰੈ ਹਮਰਾ ਵਿਆਵ ਹੋ, ਗੁਰਦੁਆਰੈ ਹਮਰਾ ਵਿਆਹ ਹੋ, ਜੇ ਹੋਵਾ ਜਾਂ ਸਹੋ ਮਿਲਿਆ ਤਾਂ ਜਾਣਿਆ, ਤਿਹੋ ਲੋਕਾ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ, ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨ ਕੋਈ, ਜਿਤ ਕਾਰਜ ਸਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ, ਭਨਤ ਨਾਨਕ ਸਭਨਾ ਕਾ ਪਿਰ ਹੈ ਏਕੋ ਸੋਏ, ਜਿਸ ਨੂੰ ਨਦਰ ਕੇ ਤਾਸਾ ਸੁਹਾਗਣ ਹੋਏ, ਜਿਸ ਨੂੰ ਨਦਰ ਕੇ ਤਾ ਸੁਹਾਗਣ ਹੋਏ, ਮਹੱਲਸਾ ਮਹੱਲਾ ਪਹਿਲਾ, ਗ੍ਰਿਹੁ ਬਨ ਸੰਸਰ ਸਹਿਜ ਸੁਭਾਏ, ਦਰਮਤ ਗਤ ਭਈ ਕੀਰਤ ਠਾਏ, ਸੱਚ ਪੌੜੀ ਸੱਚੋ ਮੁਖ ਨਾਉ, ਸਤਿਗੁਰ ਸੇਵ ਪਾਏ ਨਿਥਾਉ, ਮਨ ਚੂਰੇ ਖੜ ਦਰਸ਼ਨ ਜਾੜੋ, ਸਭ ਜੋਤ ਪੂਰਨ ਭਗਵਾਨ ਰਹਾਓ, ਅਧਿਕ ਤਿਆਸ ਭੇਖ ਬੁਕਰਾਏ, ਦੁੱਖ ਵਿਖਿਆ ਸੁਖ ਧਨ ਪਰ ਹਰਾਏ, ਕਾਮ ਗ੍ਰੰਥਰ ਧਨ ਹਿਰਾਏ, ਦੁਬਦਾ ਛੋੜ ਨਾਮ ਨਿਸਤਰੈ, ਸਿਫਤ ਸਲਾਹਣ ਸਹਿਜ ਆਨੰਦ, ਸਖਾ ਸਹਿਨ ਪ੍ਰੇਮ ਗੋਬਿੰਦ, ਆਪੇ ਕਰੇ ਆਪ ਬਖਸਿੰਦ, ਤਨ ਮਨ ਹਰ ਪੈ ਆਗਿਆ ਜਿੰਦ, ਝੂਠ ਵਿਕਾਰ ਮਹਾ ਦੁਖ ਦੇਹੇ, ਭੇਖ ਵਰਨ ਦੀ ਸਹਿ ਸਭ ਖੇ, ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਿਰ ਰਾਮ ਰਜਾਏ, ਆਸਾ ਮਹੱਲਾ ਪਹਿਲਾ, ਏਕੋ ਸਰਵਰ ਕਮਲ ਅਨੂਪ, ਸਦਾ ਬਿਗਾਸੈ ਪਰਮਲ ਰੂਪ, ਉਜਲ ਮੋਤੀ ਚੁਗੈ ਹੈ ਹੰਸ, ਸਰਬ ਕਲਾ ਜਗਦੀਸੈ ਅੰਸ, ਜੋ ਦੀਸੈ ਸੋ

बिंद की सुरत समाये सतगुर सेम पन पद पाए मुक्तो रातो रंग रवंतो राजन राम सदा विकसंतो जिस तू राखै कृपा तारु बूढ़त पाहनु तारह तारु त्रिपण मह जो त्रिपण मह जाड़िया उल्ट पई घर घर मह आणिया ਐਨਸ ਭਗਤ ਕਰੇ ਲਿਵਲਾਏ ਨਾਨਕ ਤਿਨ ਕਹਿ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤ ਸਾਚੀ ਉਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿੱਟੇ ਸੱਚ ਨਾਏ ਗੁਰਪ੍ਰਸਾਦ ਰਹੇ ਲਿਵਲਾਏ ਹੈ ਹਜੂਰ ਹਾਜਰ ਅਰਦਾਸ ਦੁੱਖ ਸੁੱਖ ਸਾਥ ਕਰਤੇ ਪ੍ਰਪਾਸ ਰਹੋ ਕੂੜ ਕਮਾਵੈ ਆਵੈ ਜਾਵੈ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾ ਸੂਝ ਬੂਝ

ਦੁੱਖ ਸੰਤਾਪੇ ਸੇਜਨ ਬਾਚੇ ਜੋ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰੱਖੇ ਅੰਮ੍ਰਿਤ ਭਾਖੈ ਸਤਿਗੁਰੂ ਸੇਵ ਅੰਮ੍ਰਿਤ ਸਬਦ ਭਾਖੈ ਸਾਚੈ ਸਬਦ ਮੁਕਤ ਗਤ ਪਾਏ ਨਾਨਕ ਵਿੱਚੋ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਨ ਕੀ ਆਸੋ ਸੱਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦਾ ਨਾਮ ਨਾਹੀ ਮਰੜੰਗ ਅਣਦ ਨਾਲ ਪਿਆਰੇ ਸੰਗ ਹਰ ਜੀਉ ਰਾਖੂ ਆਪਣੀ ਸਰਣਾਈ ਗੁਰਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਾਉ ਨਿਧ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾਉ ਤਾਕਾ ਸਤ ਬਲਿਹਾਰ ਜਾਉ ਜੋ ਹਰ ਰਾਤੇ ਸੇਜਨ ਪ੍ਰਵਾਣ ਤਿਨਕੀ ਸੰਗਤ ਪਰਮ ਨਿਧਾਨ ਹਰ ਵਰਜਨ ਪਾਇਆ ਤਰਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਰਹਾ ਅਮਰੀ ਜਾਤ ਪਾਤ ਸਚ ਨਾਉ ਕਰਮ ਧਰਮ ਸੰਜਮ ਸਤਭਾਉ ਗਿਆਨ

ਇੱਕ ਆਵਹਿ ਜਾਈ, ਇੱਕ ਹਰ ਰਾਤੀ ਰਹਿ ਹੈ ਸਮਾਈ, ਇੱਕ ਧਰਨ ਗਗਨ ਮੈਂ ਠੌਰਨ ਪਾਵੈ, ਇਸੇ ਕਰਮਹੀਣ ਹਰ ਨਾਮ ਧਿਆਉ ਨਾਮ ਧਿਆਵੈ, ਗੁਰਪੂਰੇ ਤੇ ਗਤ ਮਿਤ ਪਾਈ, ਉਹ ਸੰਸਾਰ ਬਿਖ ਵਤ ਅਤ ਕਰਮ ਇਹ ਸੰਸਾਰ ਵਿਤ ਵਤ ਇੱਕ ਰਾਤੇ ਰਹਿ ਸਮਾਈ, ਇੱਕ ਧਰਨ ਗਗਨ ਮੈਂ ਠੌਰਨ ਪਾਵੈ, ਇਸੇ ਕਰਮਹੀਣ ਹਰ ਨਾਮ ਨਾ ਧਿਆਵੈ, ਗੁਰਪੂਰੇ ਤੇ ਗਤ ਮਿਤ ਪਾਈ, ਇਹ ਸੰਸਾਰ ਬਿਖ ਵਤ ਅਤ ਕਾਰਨ ਸਕੈ, ਭੌਜਲ ਗੁਰਸ਼ਬਦੀ ਹਰ ਪਾਰਨ ਗਾਈ ਰਹਾਓ।

ਸਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਜਿਸੈ ਬ੍ਰਹਮ ਗੁਰਮੁਖ ਸੱਚ ਲਹੀਐ। ਅਕਤ ਕਥ ਗੁਰਮਤ ਵਿਚਾਰੂ ਮਿਲ ਗੁਰ ਸੰਗਤ ਪਾਵੂ ਪਾਰੂ ਸਾਸਤ ਸਿਮਰਤ ਸਿਮਰਤ ਸਾਸਤ੍ਰ ਬੇਸਿਮਰਤ ਬਹੁ ਭੇਦ ਅਠਸਠ ਮੱਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਣ ਲਾਗੈ ਨਾਨਕ ਹਿਰਦੈ ਨਾਮ ਵੱਡੇ ਤ੍ਰਿਭਾਗੈ ਆਸਮ ਹੱਲਾ ਪਹਿਲਾ ਨਿਵਨਿਗ ਪਾਏ ਲਗੂ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰਪ੍ਰਸਾਦ ਰਤਨ ਹਰ ਲਾਭੈ ਮਿਟੈ ਗਿਆਨ ਹੋਏ ਉਜਿਆਰਾ ਰਹਾਓ ਰਵਨੀ ਰਵੈ ਬੰਧਨ ਨਹੀਂ ਟੁੱਟੈ ਵਿੱਚ ਹੋਮੈ ਭਰਮ ਨ ਜਾਈ ਸਤਿਗੁਰ ਮਿਲੈ ਨਾ ਹੋਮੈ ਟੁੱਟੈ ਤਾਕੂ ਲਿਖੈ ਪਾਈ ਹਰ ਹਰ ਨਾਮ ਭਗਤ ਪ੍ਰੈ ਪ੍ਰੀਤਮ ਸੁਖ ਸਾਗਰ ਉਤਾਰੇ ਭਗਤ ਬਚਲ ਜਗ ਜੀਵਨ ਦਾਤਾ ਮਤ ਗੁਰਮਤ ਨਾਮ ਨਿਸਤਾਰੇ ਮਨ ਸਿਉ ਜੂਜ ਮਰਾਏ ਪ੍ਰਪਾਏ ਮਨਸਾ ਮਨਹ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਇ ਲਿਵਲਾਏ ਆਸਾ ਮਹੱਲਾ ਪਹਿਲਾ ਕਿਸ ਕਉ ਕਹੈ ਸੁਣਾਵੈ ਕਿਸ ਕਉ ਕਿਸ ਸਮਝਾਵੈ ਸਮਝ ਰਹੇ ਕਿਸੈ ਪੜਾਵਹਿ ਪੜ ਗੁਣ ਬੂਝੇ ਸਤਿਗੁਰ ਸਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਾਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨਤ ਤਰੰਗ ਭਗਤ ਹਰੜੰਗਾ ਅਨਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ ਰਾਮ ਭਗਤ ਜਨ ਗ੍ਰਹਿ ਕਰਹਿ ਨਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹੇ ਲਿਵਲਾਇਆ ਆਦ ਪਾਰ ਪਰੰਪਰ ਹੀਰਾ ਲਾਲ ਰਤਨ ਮੇਰਾ ਮਨ ਧੀਰਾ ਕਥਨੀ ਕਹਿ ਕਹਿ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤਿਹਾਇਆ ਆਸਾ ਮਹੱਲਾ ਪਹਿਲਾ ਤੇ ਤੁਕਾ ਸੋਈ ਭੇਖਕ

ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨਹਾਰ ਕਰਤਾ ਰਹਾਉ ਵਾਟ ਨ ਪਾਓ ਵੀਗਾ ਜਾਓ ਦੁਰਗਹਿ ਬੈਸਰ ਨਾਹੀ ਥਾਓ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੈ ਨਿਤ ਕੰਦ ਖਾਣ ਜੀਵਨ ਕੀ ਬਹੁਤੀ ਆਸ ਲੇਖਾ ਤੇਰਾ ਸਾਸ ਗਰਾਸ ਅਹਿਣਸ ਅੰਦਲੇ ਦੀਪਕ ਦੇ ਭੌਜਲ ਡੂਪਤ ਚਿੰਤ ਕਰੇ ਕਹਿ ਸੁਣੈ ਸੋ ਮਾਨੈ ਨਾਉ ਹਉ ਬਲਿਹਾਰੈ ਤਾਕੈ ਜਾਉ ਨਾਨਕੇ ਕਹੇ ਅਰਦਾਸੁ ਜੀਉ ਪਿੰਡ ਸਭ ਤੇਰਾ ਪਾਸੁ ਜਾ ਤੂੰ ਦੇਹ ਜਪੀ ਤੇਰਾ ਨਾਉ ਦੁਰਗਹਿ ਬੈਸਨ ਹੋਵੈ ਥਾਉ ਜਾਤ ਉਤਭਾਵੈ ਤਾ ਦੁਰਮਤ ਜਾਈ ਗਿਆਨ ਰਤਨ ਮਨ ਵਸੈ ਆਏ ਨਦਰ ਕਰਤੇ ਸਤਿਗੁਰ ਮਿਲਾਏ ਪ੍ਰਣਵਤ ਨਾਨਕ ਭਾਜਲ ਤਰਾਏ ਆਸਾ ਮਹੱਲਾ ਪਹਿਲਾ ਪੰਚ ਪਦੇ ਤੁਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤ ਬੁਝ ਕਾਮ ਨਾਹੀ ਕਿਆ ਸੁਲਤਾਨ ਸਲਾਮ ਬਿਹੁਣਾ ਅੰਧੀ ਕੋਟੀ ਤੇਰਾ ਨਾਮ ਨਾਹੀ ਕੀ ਵਿਸਰੈ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਉ ਅੱਖੀ ਅੰਧ ਜੀਬ ਰਸ ਨਾਹੀ ਕੰਨੀ ਪਾਵਣ ਵਾਜੈ ਚਰਨੀ ਚਲੈ ਪਜੂਤਾ ਆਗੈ ਵਿਣ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਭੋਏ ਚੌਖੀ ਸਿੰਚਤ ਭਾਉ ਕਰੇਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜਿਤੇ ਜੀਤੇ ਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਪਹਾੜਾ ਤੇਰਾ ਹੋਵੈ ਵਿਣਾਵੈ ਜੀਉ ਰਹਿ ਨਾਹੀ ਮਤ ਵਿਣ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਨਾਹੀ ਕਹਿ ਨਾਨਕ ਜੀ ਵਾਲੇ ਜੀਆ ਜਹਿ ਭਾਵੈ ਤਹਿ ਰਾਖ ਤੋਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਨ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਕੁਸਪਾਤੀ ਹਰ ਨਾਮ ਜਸ ਜਾਚੂ ਨਾਮ ਗੁਰਪ੍ਰਸਾਦੀ ਬ੍ਰਹਮ ਹਰਨਾਮਾ ਜਸ ਜਾਚੋ ਨਾਉ ਗੁਰਪ੍ਰਸਾਦੀ ਬ੍ਰਹਮ ਸੰਭਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸਵੱਚ ਨਾਮ ਪੜ੍ਹੋ ਨਾਮੇ ਚੱਜ ਆਚਾਰ ਰਹਾਉ ਬਾਹਰ ਜਨੇਊ ਜਿਚਰ ਜੋਤ ਹੈ ਨਾਲ ਧੋਟੀ ਟਿੱਕਾ ਨਾਮ ਸੰਭਾਲ ਇੱਥੇ ਉੱਥੇ ਨਿਭੀ ਨਾਲ ਵਿੰਡਾਵੈ ਹੋਰ ਕਰਮ ਨ ਭਾਲੋ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖੋ ਅਬ ਨ ਪਹਾਲੋ ਚੀਨੈ ਤਤ ਗਗਨ ਦਸ ਦਵਾਰ ਹਰ ਮੁਖ ਪਾਠ ਪੜੈ ਵਿਚਾਰ ਭੋਜਨ ਭਾਉ ਭਰਮ ਪਉ ਭਾਗੈ ਪਾਹੂਆ ਸਭ ਚੋਰਨ ਲਾਗੈ ਤਿਲਕ ਲਲਾਟ ਜਾੜੈ ਪ੍ਰਭ ਏਕ ਬੂਝੈ ਬ੍ਰਹਮ ਅੰਤਰ ਬਵੇਕ ਆਚਾਰੀ ਨਾਹੀ ਜੀਤਿਆ ਜਾਏ ਪਾਠ ਪੜਾਏ ਨਹੀਂ ਕੀਮਤ ਪਾਏ ਅਸ਼ਟ ਦਸੀ ਚਹੋ ਭਿੰਨ ਪਾਇਆ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਲ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿੰਨ ਫੁਨ ਗੋਈ ਤੇ ਜਨਮ ਰੂਜਾ ਅਵਰਣ ਕੋਈ ਸਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਕਰ ਸੋਏ ਸਾਬਾਸ ਸੱਚਾ ਤਖਤ ਬੁਲਾਵੈ ਸੋਏ ਦੇਵੜਿਆਈ ਕਰੇ ਸੋ ਹੋਏ ਤੇਰਾ ਤਾੜ ਤੂੰ ਹੀ ਦੀਬਾਣ ਗੁਰ ਕਾ ਸ਼ਬਦ ਸੱਚ ਨਿਸਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸਾਨਾ ਠਾਕ ਨ ਪਾਏ ਪੰਡਿਤ ਪੜ੍ਹੈ ਵਿਖਾੜੈ ਵੇਦ ਅੰਤਰ ਵਸਤ ਨਾ ਜਾਣੈ ਭੇਦ ਗੁਰ ਬਿਨ ਸੋ ਜੀ ਬੂਝ ਨ ਹੋਏ ਸਾਚਾ ਰਬ ਰਹੇ ਅਪ੍ਰਭ ਸੋਏ ਕਿਆ ਹੋ ਆਖਾ ਕਿਆ ਵਿਚਾਰੀ ਤੂੰ ਆਪੇ ਜਾਣੈ ਸਰਬ ਉਡਾੜੀ ਨਾਨਕ ਏਕੋ ਦਰਦੀ ਬਾੜ ਗੁਰਮੁਖ ਸਾਚ ਤਹੀ ਬਦਰਾੜ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸੈ ਦੁਪਾਈ ਇਹੋ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਪਾਰਨ ਪਾਈ ਤੁਝ ਬਿਨ ਅਵਰਨ ਕੋਈ ਮੇਰੇ ਪਿਆਰੇ ਤੁਝ ਬਿਨ ਅਵਰਨ ਹੋ ਕੋਈ ਹੋਰੇ ਤੁਝ ਬਿਨ ਅਵਰਨ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸੇ ਜਿਸ ਨਜ਼ਰ ਕਰੇ ਰਹਾਉ ਸੱਸ ਬੁਰੀ ਕਰ ਵਾਸ ਨ ਦੇਵੈ ਪਿਰ ਸਿਉ ਮਿਲਣ ਨ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਤਰੀ ਆਪ ਵਿਚਾਰ ਮਾਰ ਮਨ ਦੇਖਿਆ ਤਾ ਤੁਮ ਸਾ ਮੀਤ ਨ ਅਵਰ ਕੋਈ ਜੋ ਤੂੰ ਰੱਖੈ ਤੇ ਵੀ ਰਹਿਣਾ ਦੁੱਖ ਸੁਖ ਦੇਵੈ ਕਰ ਸੋਈ ਅਸਾ ਮਨਸਾ
ਦੋ ਬਿਨਾਸਤ ਉਤਰੇ ਹੋ ਗੁਣ ਆਸ ਨਿਰਾਸ ਭਾਈ ਤੁਰੀ ਅਵਸਥਾ ਗੁਰਮੁਖ ਪਾਈ ਆਏ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਲਖ ਭੇਵਾ ਨਾਨਕ ਰਾਮ ਨਾਮ ਮਨ ਰਾਤਾ ਗੁਰਮਤਿ ਪਾਏ ਸਹਿ ਸੇਵਾ ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਭ ਕਾਰੁ ਮੋਹ ਤੁਮ ਤਜੋ ਸਗਲ ਵਿਕਾਰੁ ਮੋਹ ਔਰ ਭਰਮ ਤਜੋ ਤੁਮ ਬੀਰਾ ਸਾਤ ਨਾਮ ਹਿਰਦੈ ਵੈ ਸਰੀਰ ਮੋਹ ਅਵਰ ਅਰ ਭਰਮ ਤਜੋ ਤੁਮ ਬੀਰ ਨਾਮ ਸਤ ਨਾਮ ਹਿਰਦੈ ਵੈ ਸਰੀਰ ਰਹਾਉ ਸਤ ਨਾਮ ਜਾਨ ਨਵਨਿਤ ਪਾਈ ਰੋਵੈ ਪੂਤਨ ਕਲਪੈ ਮਾਈ ਇਤੇ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰੁ ਏਤ ਮੋਹੇ ਫਿਰ ਜੋਨੀ ਪਾਹੇ ਮੋਹੇ ਲਾਗਾ ਜਾਪੁਰ ਜਾਹੇ ਗੁਰਦਿਖਿਆ ਲੇ ਜਪ ਤਪ ਕਮਾਹੇ ਨਾ ਮੋਹ ਤੁਟੈ ਨਾ ਥਾਇ ਪਾਹੇ ਨਦ ਕਰੇ ਤਾਹਿ ਮੋਹ ਜਾਏ ਨਾਨਕ ਹਰਿ ਰਹੈ ਸਮਾਏ ਅਸ ਮਹੱਲਾ ਪਹਿਲਾ ਆਪ ਕਰੇ ਸੱਚ ਲਖ ਪਾਰੂ ਹੋ ਪਾਪੀ ਤੂੰ ਬਖਸ਼ਣ ਹਾਰੂ ਤੇਰਾ ਭਾਣਾ ਸਭ ਕਿਛ ਹੋਵੈ ਮਨ ਹੱਠ ਕੀਚੈ ਅੰਤ ਬਗੋਵੈ ਰਹੁ ਮਨਮੁਖੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦਿਨਮ ਤਿਆਗ ਲਾਹਾ ਖਿਚਲੇ ਹੋ ਜੋ ਪਜਾਇ ਸੋ ਲਖ ਭੇਹੂ ਆਸਾ ਹਮਰਾ ਸਖ ਸਹਾਈ ਗੁਰ ਹਰ ਮਿਲਿਆ ਭਗਤ ਦ੍ਰਿੜਾਈ ਸਗਲੀ ਸੌਦੀ ਤੋਟਾ ਆਵੈ ਨਾਨਕ ਰਾਮ ਨਾਮ ਗੁਣ ਮਨ ਭਾਵੈ ਆਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੁੰਗਰੂ ਵਾਜੈ ਜੇ ਮਨ ਲਾਗੈ ਜਾਉ ਤਉ ਜਮਕਾਹ ਕਰੇ ਮੈਂ ਸਿਵਾਗੈ ਰਹੋ ਆਤਨ ਰਾਸੀ ਤੋ ਸੁਨਿਆਸੀ ਜਾਉ

ਚੋ ਜਿਰ ਨਾ ਤੇਰੇ ਆਸ ਮਹੱਲਾ ਪਹਿਲਾ ਏਕ ਨ ਭਰੀਆ ਗੁਣ ਕਰ ਧੋਵਾ ਨੀਰਾ ਸੋ ਜਾਗੈ ਹੋ ਨਿਸਭਰ ਸੋਵਾ ਇਤ ਉਤ ਕੰਤ ਪਿਆਰੀ ਹੋਵਾ ਸੋ ਜਾਗੈ ਹੋ ਨਿਸਭਰ ਸੋਵਾ ਰਹਾਉ ਹਸ ਪਿਆਸੀ ਸੇ ਜੈ ਆਵਾ ਆਗੈ ਸਹਿ ਭਾਵਾ ਕਿ ਨ ਭਾਵਾ ਕਿਆ ਜਾਣਾ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿ ਨ ਜਾਈ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸ ਨ ਬੁਝਾਨੀ ਗਇਸ ਜੋ ਬਣ ਧਨ ਪਛਤਾਨੀ ਅਜੈ ਸੋ ਜਾਗੋ ਆਸ ਪਿਆਸੀ ਭਈ ਉਦਾਸੀ ਭਈ ਲੇ ਉਦਾਸੀ ਰਹੋ ਨਿਰਾਸੀ ਰਹੋ ਮੈਂ ਖੋਏ ਕਰੇ ਸ਼ਿਗਾਰੂ ਤੋ ਕਾਮਣ ਸੀਜਰ ਵੈ ਪਤਹਾਰੂ ਤੋ ਨਾਨਕ ਕੰਤੈ ਮਨ ਭਾਵੈ ਛੋੜ ਵਡਾਈ ਆਪਣੇ ਖਸਮ ਸੰਭਾਵੈ ਰਹਾਉ ਆਸ ਮਹੱਲਾ ਪਹਿਲਾ ਪੇ ਵਕੜਾਏ ਧਨ ਖਰੀ ਸਿਆਣੀ ਤੇ ਪੇ ਵਕੜੈ ਧਨ ਖਰੀ ਏਆੜੀ ਤਿਸ ਸਹਿ ਕੀ ਮੈਂ ਸਾਰਣ ਜਾਣੀ ਸੋ ਮੇਰਾ ਏਕ ਦੂਜਾ ਨੀ ਕੋਈ ਨਦਕਰੇ ਮੇਲਾ ਵਾ ਹੋਈ ਰਹਾਉ ਸਹੜਾਈ ਧਨ ਸਾਚ ਪਛਾਣਿਆ ਸਹਿ ਸੁਭਾਈ ਆਪਣਾ ਪ੍ਰਜਾਣਿਆ ਗੁਰਪ੍ਰਸਾਦੀ ਅਸੀਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵ ਕਾ ਕਰੇ ਸ਼ਿਗਾਰ ਗੁਰਪ੍ਰਸਾਦੀ ਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵ ਕਾ ਕਰੇ ਸ਼ਿਗਾਰੂ ਸਾਧ ਹੀ ਸੇ ਜੈਰ ਵੈ ਪਤਾਰੂ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਭੂਤ ਨਾ ਕਿਸੀ ਕੀ ਮਾਈ ਝੂਠੈ ਮੋਹੇ ਭਰਮ ਭੁਲਾਈ ਮੇਰੇ ਸਾਹਿਬ ਹੋ ਕੀਤਾ ਤੇਰਾ ਜਾ ਤੂੰ ਦੇਹ ਜਪੀ ਤਿਰਨਾਓ ਰਹਾਓ ਬਹੁਤੇ ਔਗਣ ਕੂ ਕਹਿ ਕੋਈ ਜਾਤ ਸੁਭਾਵੈ ਬਖਸੇ ਸੋਈ ਗੁਰਪ੍ਰਸਾਦੀ ਦੁਰਮਤ ਕੋਈ ਜੈ ਦੇਖਾਂ ਤਾਂ ਏਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾ ਕੋ ਸੱਚੇ ਸਤ ਸਮਾਵੈ ਆਸ ਮਹੱਲਾ ਪਹਿਲਾ ਦੋ ਪਦੇ ਤਿਤ ਸਰਵਰੜੈ ਭਈ ਲਿਨਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੇ ਲੈ ਮਨ ਏਕ ਨ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰੜਾ ਜਿਨ ਤੂੰ ਡਾਹੀ ਵਿਸਰਿਆ ਆਸਾ ਮਹੱਲਾ ਪਹਿਲਾ ਛੇ ਅਖਾਰੂ ਛੇ ਗੁਰੂ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਾੜੇਖ ਜੈ ਕਰ ਕੀਰਤ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਇ ਰਹਾਉ ਵਿਸੋਏ ਚੱਸਿਆ ਘੜੀਆ ਪਹਿਰਾ ਥਿੱਤੀ ਵਾਰੀ ਬਾਹੁ ਭਇਆ ਸੂਰਜ ਏਕੋ ਰੁੱਤਾ ਰੇਖੋ ਨਾਨਕ ਕਰਤੇ ਕੇ ਕੀਤੇ ਵੇ ਸੋ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨਿੱਜੇ ਲੱਖ ਉੱਠ ਕਰ ਸਲਾਮ ਲੱਖ ਉੱਪਰ ਫੁਰਵਾਸ਼ ਤੇਰੀ ਲੱਖ ਉੱਠ ਕਰ ਰੱਖੇ ਮਾਨ ਜਾਂ ਪਤ ਲਿਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ ਹਰ ਕੇ ਨਾ ਬਿਨਾ ਜਗ ਧੰਦਾ ਜੀ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ਰਾਓ ਲੱਖ ਖੱਟੀਐ ਲੱਖ ਸੰਜੀਐ ਖਾਜੈ ਲੱਖ ਆਵੈ ਲੱਖ ਜਾਹੇ ਜਾਂ ਪਤ ਲਿਖੈ ਨਾ ਪਵੈ ਤਾਂ ਜੀਆ ਕਿੱਥੈ ਫਿਰ ਪਾਹੇ ਲੱਖ ਸਾਸਤ ਸਮਝਾਵਣੀ ਲੱਖ ਪੰਡਤ ਪੜ੍ਹੈ ਪੁਰਾਣ ਜਾਂ ਪਤ ਲਿਖੈ ਨਾ ਪਵੈ ਤਾਂ ਸਭੇ ਕੁਪਰਵਾਣ ਸਚ ਨਾਮ ਪਤ ਉਪਜਾਈ ਕਰਮ ਨਾਮਣੀ ਕਰਤਾਰ ਐਨ ਸਿਰ ਦਾ ਜੀ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਚ ਪਾਇਆ ਤੇਲ ਉਨ ਚਾਨਣ ਉਹ ਸੁਖੇ ਆ ਚੂਕਾ ਜਮ ਸੁਮੇਲੋ ਲੋਖਾ ਮਤ ਕੋ ਫਕੜ ਪਾਈ ਲੱਖ ਮੜਿਆ ਕਰ ਏਕ ਠੇ ਏਕ ਰਤੀ ਲੇ ਭਾਈ ਰਹਾਉ ਪਿੰਡ ਪੱਤਲ ਮੇਰੀ ਕੇ ਸੁਕਰਿਆ ਸਤਨਾਮ ਕਰਤਾਰੂ ਐਥੈ ਉਥੈ ਅੱਗੇ ਪੁੱਛੈ ਇਹੋ ਮਾਰਾ ਆਧਾਰ ਇਹੋ ਮੇਰਾ ਆਧਾਰ ਗੰਗ ਮਨਾਰ ਸਿਫਤ ਤੁਮਾਰੀ ਨਾਵੈ ਆਤਮ ਰਾਓ ਸੱਚਾ ਨਾਵਣ ਤਾਂਥੀ ਹੈ ਜਾਂ ਐਨ ਸਲਾਗੈ ਪਹਾਉ ਇੱਕ ਲੋਕੀ ਹੋਰ ਛਮਛਰੀ ਬ੍ਰਾਹਮਣ ਵੱਟ ਪਿੰਡ ਖਾਏ ਨਾਨਕ ਪਿੰਡ ਬਖਸੀਸ਼ ਕਾ ਕਬਹੂ ਨਿਕੁੜ ਸੁਨਾਹੇ ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
देवते आदर्शन कहता आई दुख भुख तीर्थ किए जोगी जति जुगत मह रहते कर कर भगवे भेक पई तो कारण साहेबा रंग रते ते तेरे नाम अनेका रूप अनंता कह न जाय तेरे गुण के तिरहाओ दर कर महला हस्ती घोड़े छोड़ वलायत देश गए पीर पेकांबर सालक साधक छोड़ी दुनिया थाय पए साध सहज सुख रस कस तजिले कापड़ छोड़े चमन लिए दुखिए दर्द वन दरते रह नामृते दरवेश पए खलड़ी खपरी लकड़ी चमड़ी सिखा सूत धोती किनी तू साहब हो संगी तेरा पड़मत नानक जात क्यासी आसा महला आसा घर पंजवा महला पहला एक ओंकार सतगुरु प्रसाद पितर पंच गुप्त मन वासे थिर न रह है जैसे भवै उदासी मन मेरा दयाल सीती थिर न रह लोभी कपटी पापी पाखंडी माया अधिक लगै रहाओ फूल माला गल पहरोगी हारो मिलेगा प्रीतम तब करोगी शिगारो पंख सखी हम एक पतारो पेड़ लगी है जीड़ा चलन हारो पंच सखी मिल रुदन करेहा साहो पजूता प्रणत नानक लेखा देहा एक ओंकार सतगुरु प्रसाद आसा कर सेवा महला पहला।

ਧੜੀ ਬੰਧਾਵੈ ਕਾਮਣ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਉ ਜਬ ਸੇਜ ਆਵੈ ਤਾ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੈ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕਿਛ ਕਰਣਾ ਸੋ ਕਰ ਰਿਹਾ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਭਲਾ ਭਾਵੈ ਨਾਨਕ ਤਾਕੂ ਮਿਲੈ ਵਡਾਈ ਸਾਚੇ ਨਾਮ ਸਮਾਵੈ ਰਹਾਉ ਕਿਰਤ ਪਿਆ ਪ੍ਰਵਾਣਾ ਲਿਖਿਆ ਬਾਹੜ ਨਾ ਹੁਕਮ ਬਾਹੜ ਹੁਕਮ ਹੋਈ ਜੈਸਾ ਲਿਖਿਆ ਤੈਸਾ ਪੜਿਆ ਬੇਟ ਨਾ ਸਕੈ ਕੋਈ ਜੇ ਕੋ ਉਦਰ ਗਹਿ ਬਹੁਤਾ ਬੋਲੈ ਨਾਉ ਪਵੈ ਬਾਜਾਰੀ ਸਤਰੰਜ ਬਾਜੀ ਪੱਕੈ ਨਾਹੀ ਕੱਚੀ ਆਵੈ ਸਾਰੀ ਨਾ ਕੋ ਪੜਿਆ ਬੰਡਤ ਬੀਨਾ ਨਾ ਕੋ ਮੂਰਖ ਮੰਦਾ ਮੰਦੀ ਅੰਦਰ ਸਿਫਤ ਕਰਾਏ ਤਾ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨਾ ਮਹਿਮੰਦਰਾ ਕਿੰਥਾ ਖਿਮਾ ਹੰਡਾਉ ਜੋ ਕਿਛ ਕਰਾਏ ਭਲਾ ਕਰਮਾ ਨੋ ਸਹਿਯੋਗ ਨਿਤ ਪਾਉ ਬਾਬਾ ਜੁਗਤਾ ਜੀਉ ਜੁਗ ਹੈ ਜੁਗ ਜੋਗੀ ਪਰਮ ਤੰਤ ਮਹਿ ਜੋਗੀ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗਨ ਰਹਾਉ ਬਾਬਾ ਜੁਗਤਾ ਜੀਉ ਜੁਗ ਹੈ ਜੁਗ ਜੋਗੀ ਪਰਮ ਤੰਤ ਮਹਿ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗਨ ਰਹਾਉ ਸਿਵ ਨਗਰੀ ਮਹਿ ਆਸਨ ਵੈਸੋ ਕਲਪ ਤਿਆਗੀ ਬਾਦਮ ਸਿੰਘੀ ਸ਼ਬਦ ਸਦਾ ਤੁਨ ਸੋਹੈ ਅਹਿੰਸ ਪੂਰਾ ਨਾਦਨ ਪਾਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬੇਭੂਤੰਗ ਹਰ ਕੀਰਤਨ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਤੀਤੰਗ ਸਗਲੀ ਜੋਤ ਮਾਰੀ ਸਮਿਆ ਨਨ ਵਰਨ ਅਨੇਕ ਕਹੁ ਨਾਨਕ ਸੁਨ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤ ਹਵੈ ਕਰਨੀ ਕਸਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਏਤ ਰਸ ਅਮੇਉ ਚੁਆਈਐ

0: ਖੁਲਾਸਾ ਜੇਤ ਸਹਿ ਪੀਆ ਜਾਕੋ ਨਦ ਕਰੇ ਅੰਮ੍ਰਿਤ ਕਾ ਵਪਾਰੀ ਹੋਵੈ ਇਤ ਕਿਆ ਮਦ ਛੂ ਛੈ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਉਪਰ ਵੜ ਪਿਆ ਦਰ ਘਰ ਦਰ ਦਰਸਨ ਕੀ ਕਾ ਪ੍ਰੀਤਮ ਹੋਵੈ ਮੁਕਤ ਬੈ ਖੁੰਟਾਇ ਕਰੈ ਕਿਆ ਸਿਪਤੀ ਰਤਸ ਬੈ ਰਾਗੀ ਜੂਵੈ ਜਨਮ ਨਹਾਰੈ ਕਉ ਨਾਨਕ ਸੁਨ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ ਦੇਈ ਕਰਤਾ ਜਮ ਕਰ ਮੁਗੜ ਚੜਾਇਆ ਏਤੀ ਮਾਰ ਪਈ ਕਰੁਣਾ ਨਾਈ ਤੈਂ ਕੀ ਦਰਦ ਨ ਆਇਆ ਕਰਤਾ ਤੂੰ ਸਭਨਾ ਕਸ ਹੋਈ ਜੇ ਸਕਤਾ ਸਕਤੇ ਕੋ ਮਾਰੀ ਤਾਂ ਮਨ ਰੋਸ ਨ ਹੋਈ ਰਹਾਓ ਸਕਤਾ ਸੀ ਹੋ ਮਾਰੀ ਪੈ ਵਗੈ ਖਸਮੈ ਸਾ ਪੁਰਸਾਈ ਰਤਨ ਵਿਗਾੜ ਗੁੱਤੇ ਰਤਨ ਵਿਗਾੜ ਵੇ ਗੋਏ ਕੁੱਤੀ ਮੋਇਆ ਸਾਰਨ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੈ ਨਗਰੀ ਕੀੜਾ ਹੋਵੈ ਜੇਤੇ ਚੁਗੈ ਦਾਣੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਿਖਾੜੇ ਰਾਗਾਸਾ ਘਰ ਦੂਜਾ ਮਹੱਲਾ ਤੀਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਹਰ ਦਰਸਨ ਪਾਵੈ ਬਿਪਹਾਗ ਗੁਰ ਕੈ ਸ਼ਬਦ ਸਚੈ ਬੈਰਾਗ ਖੜ ਦਰਸਨ ਵਰਤਾਈ ਵਰਤਾਰਾ ਗੁਰ ਕਾ ਦਰਸਨ ਅਗਮ ਪਾਰਾ ਗੁਰ ਕੇ ਦਰਸਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨਸੋਈ ਰਹਾਉ ਗੁਰ ਦਰਸਨ ਉਦਰੈ ਸੰਸਾਰਾ ਜੀ ਕੋ ਲਾਏ ਭਾਉ ਪਿਆਰਾ ਲਾਏ ਵਿਰਲਾ ਕੋ ਭਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸਨ ਦਾ ਸੁਖੋਏ ਗੁਰ ਕੈ ਦਰਸਨ ਮੁਖ ਦਵਾਰ ਸਤਿਗੁਰ ਸੇਵੈ ਪਰਵਾਰ ਸਦ ਹਰ ਨਿਗੁਰੇ ਕਉ ਗਤ ਕਾਈ ਨਾਹੀ ਅਵਗਣ ਮੁੱਠੇ ਚੋਟਾ ਖਾਹੀ ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਗੁਰਮੁਖ ਤਾਕੂ ਲੱਗੈ ਨਾ ਪੀਰ ਜਮਕਾਲ ਤਿਸ ਨੇੜ ਨ ਆਵੈ ਨਾਨਕ ਗੁਰਮੁਖ ਸਾਧ ਸਮਾਵੈ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਤੀਜਾ ਸ਼ਬਦ ਹੂਆ ਵਿੱਚੋਂ ਆਪ ਗਵਾਏ ਸਤਿਗੁਰ ਸੇਵੇ ਤਿਲਨਾ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ ਸਾਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿੱਚੋਂ ਅਵਗੁਣ ਜਾਹੇ ਪੂਰੇ ਗੁਰ ਕੈ ਸਭ ਸਮਾਏ ਰਹਾਓ ਗੁਣਾਂ ਕਾ ਗਾਹਕ ਹੋਵੈ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਸਾਚੀ ਬਾਣੀ ਸੁੱਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੀ ਮਨ ਨਿਰਮਲ ਸਾਚੈ ਸ਼ਬਦ ਸਮਾਏ ਸੇਵਟ ਪਾਗੀ ਜਿਨ ਨਾਮ ਤਿਹਾਇਆ ਸਦਾ ਗੁਣ ਦਾਤਾਓ ਮਨ ਮਸਾਇਆ ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾਓ ਦਰ ਸਾਚੈ ਸੱਚੇ ਗੁਣ ਗਾਓ ਆਪੇ ਦੇਵੈ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹੱਲਾ ਤੀਜਾ ਸਤਿਗੁਰ ਵਿੱਚ ਵੱਡੀ ਵਡਿਆਈ ਚਿਰੀ ਵਿੱਚ ਨੀ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੁਦਰਤ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਧ ਹੋਏ ਹਰ ਪਰੰਪਰ ਆਗਮ ਗੋਚਰ ਗੁਰ ਕੈ ਸ਼ਬਦ ਮਿਲਿਆ ਜਿਨ ਕੋਈ ਰਹਾਉ ਗੁਰਮੁਖ ਕੀਮਤ ਜਾਣੈ ਕੋਏ ਵਿਰਲਾ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਿਖਾਣੈ ਕੋਏ ਵਿੰਡਾਵੈ ਦੁੱਖ ਦਰ ਸਰੀਰ ਸਤਿਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨਮੁਖ ਬਹੁਤੀ ਮਿਲੈ ਸਜਾਏ ਹਰ ਕਾ ਨਾਮ ਮਿੱਠਾ ਅਤਿ ਰਸ ਹੋਏ ਪੀਵਤ ਰਹਿ ਪਿਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਵਰਤੇ ਗਤ ਪਾਏ ਅਸਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਤਰੀ ਜਨ ਸਹਿਜ ਸੁਭਾਏ ਤਿਨ ਕੈ ਹਮ ਸਦਲਾ ਗਹਿ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਤਾ ਤੇ ਹਰ ਦਰਗਹ ਮਿਲੈ ਸਬਾਏ ਰਹਾਉ ਸ਼ਬਦ ਸਾਖੈ ਸ਼ਬਦ ਚਾਖੈ ਸਾਚਾ ਸਦ ਪਾਏ ਹਰ ਕਾ ਨਾਮ ਮਨ ਮਸਾਏ ਹਰ ਪ੍ਰਭੁ ਸਦਾ ਰਹਿ ਭਰਪੂਰ ਆਪੇ ਨੇੜੈ ਆਪੇ ਦੂਰ ਆਖਣ ਆਖੈ ਤਕ ਬਕੈ ਸਭ ਕੋਏ ਆਪੇ ਬਖਸ ਮਿਲਾਣੈ ਕੁਸੋਏ ਕਹਿਣੈ ਕਥਨ ਪਾਇਆ ਜਾਏ ਗੁਰਪ੍ਰਸਾਦ ਵਸੈ ਮਨ ਆਏ ਗੁਰਮੁਖ ਵਿੱਚੋਂ ਆਪ ਗਵਾਏ ਹਰ ਰੰਗ ਰਾਤੀ ਮੋਹ ਚੁਕਾਏ ਆਤ ਨਿਰਮਲ ਗੁਰ ਸਭ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਾ ਮਹੱਲਾ ਤੀਜਾ ਦੂਜੇ ਪਾਏ ਲੱਗੇ ਦੁੱਖ ਪਾਇਆ ਬਿਨ ਸਬਦਾਏ ਬਿਰਥਾ ਜਨਮ ਗਵਾਇਆ ਸਤਿਗੁਰ ਸੇਵੈ ਸੋ ਜੀ ਹੋਏ ਦੂਜੇ ਪਾਏ ਨ ਲਾਗੇ ਕੋਏ ਮਨ ਲਾਗੇ ਸੇ ਜਨ ਪ੍ਰਵਾਣ ਅੰਦਰ ਨਾਮ ਅਨ ਦਿਨ ਰਾਮ ਨਾਮ ਜਪ ਦੇ ਗੁਰ ਸ਼ਬਦੀ ਹਰਿ ਕੋ ਜਾਣ ਰਹਾਉ ਡਾਲੀ ਲਾਗੈ ਨੇ ਪਰਜਾਏ ਅੰਧੀ ਅੰਧ ਅੰਧ ਸਜਾਏ ਮਨ ਅੰਧਾ ਠੌਰਨ ਪਾਏ ਬਿਸ਼ਟਾ ਕਾ ਕੀੜਾ ਬਿਸ਼ਟਾ ਮੈਂ ਪਚਾਏ ਗੁਰ ਕੀ ਸੇਵਾ ਸਦਕ ਸੁਪਾਏ ਸਤਸੰਗਤ ਮੇਰੇ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁਲ ਉਦਾਹਰਣ ਹਰ ਗੁਰ ਕੀ ਬਾਣੀ ਨਾਮ ਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਗੁਰਮਤਿ ਸਤ ਗੁਰਮਤਿ ਸਤ ਸਰ ਹਰ ਜਲ ਨਾਇਆ ਦੁਰਮਤਿ ਮਹਿਲ ਸ਼ਬਦ ਦੁਰਤ ਗਵਾਇਆ ਸਮਹੱਲਾ ਤੀਜਾ ਮਾਨਮੁਖ ਮਰੈ ਮਰ ਮਰਨ ਵਿਗਾੜੈ ਦੂਜੈ ਭਾਏ ਆਤਮ ਸੰਘਾਰੈ ਮੇਰਾ ਮੇਰਾ ਕਰ ਕਰ ਵਿਗੁੱਤਾ ਆਤਮ ਨ ਚੀਨੈ ਪਰਮੈ ਵਿੱਚ ਸੂਤਾ ਮਰ ਮੋਇਆ ਸਬਦੇ ਮਰ ਜਾਏ ਉਸ ਨੰਦਾ ਗੁਰ ਸਮ ਜਾਣੇ ਇਸ ਯੁਗ ਮਹਿਲਾ ਹਰ ਜਪ ਲੈ ਜਾਏ ਰਹਾਉ ਨਾਮ ਵਿਹੂਣ ਗਰਭ ਗਲ ਜਾਏ ਬਿਰਥਾ ਜਨਮ ਦੂਜੈ ਲੁਭਾਏ ਨਾਮ ਵਿਹੂਣੀ ਦੁੱਖ ਜਲਾਏ ਸਬਾਈ ਸਤਿਗੁਰ ਪੂਰੈ ਬੂਤ ਬੁਝਾਈ ਮਨ ਚੰਚਲ ਬੋ ਚੋਟਾਂ ਖਾਏ ਇਥੋਂ ਛੁਟਕਿਆ ਠੌਰਨ ਪਾਏ ਗਰਭ ਜੋਨ ਵਿਸਤਕ ਵਸ ਤਿਤ ਘਰ ਮਨਮੁਖ ਕਰੇ ਨਿਵਾਸ ਆਪਣੇ ਸਤਿਗੁਰ ਕਹੋ ਸਤਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਰਗਰ ਵਾਸਾ ਨਾਨਕ ਹੋਮੈ ਮਾਰੇ ਸਦਾ ਉਦਾਸਾ ਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰੂ ਸਰਣਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਿਖਾਈ ਸੋ ਲਾਲਾ ਜੀਵਤ ਮਰਾਏ ਸੋਗ ਹਰਕ ਦੋਏ ਸਮ ਕਰ ਜਾਣੈ ਗੁਰਪ੍ਰਸਾਦੀ ਸਭ ਉਦਰਾਇ ਰਹਾਉ ਕਰਨੀ ਕਰ ਤੁਰ ਫਰਮਾਈ ਬਿਨ ਸਬਦੈ ਕੋਥਾਇਨ ਪਾਈ ਕਰਨੀ ਕੀਰਤ ਨਾ ਵਸਾਈ ਆਪੇ ਦੇਵੈ ਢਿੱਲ ਨਾ ਪਾਈ ਮਨਮੁਖ ਭਰਮ ਭੁਲੈ ਸੰਸਾਰ ਬਿਨ ਰਾਸੀ ਕੂੜਾ ਸ ਕਰੇ ਵਾਪਾਰ ਬਿਨ ਰਾਸੀ ਵੱਖਰ ਪੱਲੈ ਨ ਪਾਏ ਮਨਮੁਖ ਭੂਲਾ ਜਨਮ ਗੁਆਏ ਸਤਿਗੁਰ ਸੇਵੇ ਸੋ ਲਾਲਾ ਹੋਏ ਉੱਤਮ ਜਾਤੀ ਉੱਤਮ ਸੋਏ ਗੁਰ ਪੌੜੀ ਸਭ ਦੂਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂ ਮਨਮੁਖ ਝੂਠੋ ਝੂਠ ਕਮਾਵੈ ਖਸਮੈ ਕਾ ਮਹਿਲ ਕਦੇ ਨਾ ਪਾਵੈ ਦੂਜੀ ਲੱਗੀ ਭਰਮ ਚੁਕਾਵੈ ਮਮਤਾ ਬਦ ਆਵੈ ਜਾਵੈ ਦੁਹਾਗਣੀ ਕਾ ਮਨ ਦੇਖ ਸ਼ਿੰਗਾਰ
1: ਪੁੱਤਰ ਕਲਤ ਤਨ ਮਾਇਆ ਚਿਤ ਲਾਏ ਝੂਠ ਮੋਹ ਪਖੰਡ ਸ਼ਿੰਗਾਰ ਬਣਾਵੈ ਸੇ ਸਤਾਰੀ ਆਂਦਨ ਹਰ ਧਾਰ ਆਵੈ ਮਹਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਸ ਸੱਚ ਪਿਆਰ ਆਪਣਾ ਪੈਰ ਰੱਖੇ ਸਦਾ ਰੁਧਾਰ ਨੇੜੇ ਵੇਖੇ ਸਦਾ ਹਜ਼ੂਰ ਮੇਰਾ ਪ੍ਰਭ ਰਿਹਾ ਸਰਵ ਰਿਹਾ ਭਰਪੂਰ ਆਗੇ ਜਾਤ ਰੂਪ ਨਾ ਜਾਏ ਤਿਹਾ ਹੋਵੇ ਜੇ ਕਰਮ ਕਮਾਏ ਸਬਦੇ ਉੱਚੋ ਉੱਚਾ ਹੋਏ ਨਾ ਸਾ ਸਮਾਵੈ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿ ਸੁਭਾਏ ਗੁਰ ਕੈ ਭੈ ਸਾਚੇ ਸਾ ਸਮਾਏ ਬਿਨਾ ਗੁਰ ਪੂਰੇ ਭਗਤ ਨਾ ਹੋਏ ਮਨੁਖ ਰੁਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛੈ ਸੋਈ ਫਲ ਪਾਏ

ਸੁਹਾਗਣ ਆਤ ਸੁੰਦਰ ਵਿੱਚ ਕੰਤੂ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਜੀਵਤ ਦਿਸੇ ਤੇ ਸਰਵਰ ਮਰਨਾ ਮੂਆ ਹੋਵੇ ਤੇ ਨਿਚਲ ਰਹਿਣਾ ਜੀਵਤ ਮੂਹੇ ਮੂਹੇ ਸੇ ਜੀਵੇ ਹਰ ਹਰ ਨਾਮ ਅਖਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮੜਕੀ ਬਿਨਸ ਬਿਨਾਸਾ ਜਸ ਛੂਟੇ ਤ੍ਰਿਕੁਟੀ ਤਿਸ ਜਿਨ ਕਰ ਵਾਸਾ ਉੱਚਾ ਚੜੇ ਤਾਂ ਪਏ ਪਿਆਲਾ ਧਨ ਪੜੇ ਤਿਸ ਲੱਗੇ ਨਾ ਕਾਲਾ ਪਰਮਤ ਫਿਰੇ ਤਿੰਨ ਕਛੂ ਨਾ ਪਾਇਆ ਸਿਆ ਤਰਜਨ ਗੁਰ ਸ਼ਬਦ ਕਮਾਇਆ ਜੀਓ ਪਿੰਡ ਸਭ ਹਰ ਕਾ ਮਾਲ ਨਾਨਕ ਗੁਰਮਿਲ ਭਏ ਨਿਹਾਲ ਆਸਾ ਮਹੱਲਾ ਪੰਜਵਾਂ ਪੁੱਤਰੀ ਤੇਰੀ ਵਿਧ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸੰਭਾਲੇ ਅਚੇਤ ਗਵਾਰਾ ਇਤਨੇ ਕੋ ਤੁਮ ਕਿਆ ਗਰਵੇ ਰਾਓ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਬਸ ਤੁਝ ਪਾਏ ਅਮਾਨ ਬਿਸ਼ਟਾਸ ਰਕਤ ਪ੍ਰੇਟੇ ਚਾਮ ਇਸ ਉਪਰਲੇ ਰਾਖਿਓ ਗੁਮਾਨ ਏਕ ਵਾਸਤ ਬੁਝੇ ਤਾਂ ਹੋਵੇ ਪਾਕ ਬਿਨ ਬੁਝੇ ਤੂੰ ਸਦਾ ਨਾ ਪਾਕ ਕਹ ਨਾਇਕ ਗੁਰ ਕੋ ਕੁਰਬਾਨ ਜਿਸ ਤੇ ਪਾਈਏ ਹਰ ਪੁਰਖ ਸੁਜਾਨ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਚੌਪ ਦੇ ਇੱਕ ਘੜੀ ਦਿਨ ਸਮੋਕਿਓ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਿਨ ਸਮੋਕਿਓ ਕਹੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕਿਓ ਪਿਰੇ ਮਿਲਾਵੇ ਰਹਾਓ ਚਾਰ ਪੈਰ ਚੋ ਜੋ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣੇ ਪੰਜ ਦੂਤ ਮਿਲ ਪਿਰੋ ਵਿਛੋੜੀ ਭਰਮ ਭਰਮ ਰੋਵੇ ਹੱਥ ਪਿਛੋੜੀ ਜਨ ਨਾਨਕ ਕੋ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਆਸਾ ਮਹੱਲਾ ਪੰਜਵਾਂ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਹਾਈ ਦੁੱਖ ਸੁੱਖ ਸਿਮਰੀ ਤੋਂ ਮੌਜੂਦ ਸੁੱਖ ਜਪ ਪਪਰਾ ਮੌਕਾ ਬੜਾਈ ਗਾਓ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੇ ਦੀਵਾਨ ਹਰ ਮੇਰੀ ਪੂੰਜੀ ਮੇਰਾ ਹਰ ਵਿਸਾਹੋ ਗੁਰਮੁਖ ਤਨ ਖੱਟੀ ਹਰ ਮੇਰਾ ਸਾਹੋ ਗੁਰ ਕਿਰਪਾ ਤੇ ਇਹ ਮੀਤਾ ਮਤ ਆਵੇ ਜਨ ਨਾਨਕ ਹਰ ਕੇ ਅੰਕ ਸਮਾਵੇ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤਿਗੁਰ ਸੇਵੇ ਸਤਿਗੁਰ ਸੇਵ ਸਭੇ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਓ ਚਰਨ ਕਮਲ ਹਰਿਦ ਅੰਤਰ ਤਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਖੀ ਮਿਲ ਮੰਗਲ ਗਾਇਆ ਆਨੰਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਤੁੱਠਾ ਮਿਲਿਆ ਹਰ ਰਾਏ ਸੁਖ ਰਹਿਣ ਬਿਹਾਣੀ ਸਹਿਜ ਸੁਪਾਈ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਿਗੁਰ ਤਨ ਪੂਰਾ ਪਾਇਆ ਐਸਾ ਹਰ ਤਨ ਸੰਚੀਏ ਪਾਈ ਭਾਏ ਨਾ ਜਾਲੇ ਜਲ ਨਹੀਂ ਡੁੱਬੇ ਸੰਗ ਛੋੜ ਕਰਕਤ ਨਾ ਜਾਈ ਰਹਾਉ ਤੋਟ ਨਾ ਆਵੇ ਨਿਖੋਟ ਨਾ ਜਾਏ ਖਾਏ ਖਰਚ ਮਨ ਰਿਹਾ ਅਗਾਏ ਜੋ ਸੱਚ ਸਾਹੋ ਜਿਸ ਕਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ ਤਿੰਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ ਜਾਂ ਨਾਨਕ ਅੰਤ ਵਾਰ ਨਾ ਮਗਹਿਣਾ ਆਸਾ ਮਹੱਲਾ ਪੰਜਵਾਂ ਜੈਸੇ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾਡ ਪਰਾਨੀ ਜੋ ਜਨਮੇ ਸੋ ਜਨੋ ਮੂਆ ਗੋਬਿੰਦ ਭਗਤ ਅਸਤਰ ਹੈ ਥੀਆ ਰਹਾਓ ਦਿਨ ਤੇ ਸਰਵਰ ਪੋਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਏ ਸੋਏ ਰਹੇ ਪਾਗੇ ਗੁਰ ਪ੍ਰਸਾਦ ਕੋ ਬਿਰਲਾ ਜਾਗੇ

ਜਾਂ ਤੁਦ ਭਾਵੇ ਤਾਂ ਹਰ ਗੁਣ ਗਾਓ। ਤੇਰੇ ਘਰ ਸਦਾ ਸਦਾ ਹੈ ਨਿਆਉ। ਸਾਚੇ ਸਹਿਵਾਲ ਕਪੇਵ, ਨਾਨਕ ਲਾਇਆ ਲਾਗਾ ਸੇਵ। ਆਸਾ ਮਹੱਲਾ ਪੰਜਵਾਂ। ਨੈਵਟ ਜੀ ਕੇ ਸਦ ਹੀ ਸੰਗਾ, ਕੁਦਰਤ ਵਰਤੇ ਰੂਪ ਰੰਗਾ। ਕਰੇ ਨਾ ਚੁਰੇ ਨਾ ਮਨ ਰੋਵਣ ਹਾਰਾ, ਅਵਨਾਸੀ ਅਵਗਤ ਗੋਚਰ।

ਦੀਨ ਪ੍ਰਭਵ ਨਾਸੀ ਘਟ ਘਟ ਚੀਨ ਆਸਾ ਮਹੱਲਾ ਪੰਜਵਾਂ ਆਨੰਦ ਬਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰਸ ਮਗਰੀ ਪੂਰੇ ਠਾਕਰ ਕੀ ਭਰਪੁਰ ਤਾਰ ਰਹੀ ਸੋਭਾ ਜਾ ਕੀ ਰਾਓ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨ ਕੋਏ ਜੀ ਜੰਤ ਸਭ ਤਾ ਕੇ ਹਾਥ ਰਵ ਰਵਿਆ ਪ੍ਰਭ ਸਭ ਕੇ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਨ ਭਗਤ ਮਿਲੀ ਵਡਿਆਈ ਆਸਾ ਮਹੱਲਾ ਪੰਜਵਾਂ ਗੁਰ ਕੇ ਸ਼ਬਦ ਬਣਾਵੋ ਏ ਮਨ ਗੁਰ ਕਾ ਦਰਸ਼ਨ ਸਾਂਚੋ ਹਰ ਤਨ ਉਤਮ ਮਤ ਮੇਰੇ ਹਿਰਦੇ ਤੋਂ ਆਓ ਧਿਆਵੇ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਹੇ ਲਾਗੇ ਨਾਉ ਰਹਾਉ ਤੈਵਤਾ ਗਾਵਨ ਸਾਚੇ ਨਾਏ ਅੜਸੜ ਮੰਜਣ ਸੰਤ ਤੁਰਾਏ ਸਾਮੇ ਜਾਣੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਸਗਲ ਕਾ ਛੋੜ ਬਿਮਾਨ ਨਾਨਕ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਪਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਲੇ ਬੂਢਤ ਕੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਪਾਈ ਰੇ ਹਰਹਾਓ ਮਾਂ ਅਗਾਂ ਅਗਨ ਕਾ ਸਾਗਰ ਗੌਰ ਬੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਬਿਖਮੇ ਮਾਇਆ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕੁਸ਼ਗਤ ਨ ਮੋਰੀ ਗੁਰੂ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾਂ ਤਿਪ ਦੇ ਦੂਸਰਾ ਹਰਸ ਪੀਵੋ ਸਾਧੀ ਰਾਤਾ ਆਂਡ ਸਾਖਿਨ ਮੈਂ ਲੈ ਜਾਤਾ ਹਰਸ ਕੇ ਮਾਤੇ ਮਨ ਸਦਾ ਆਨੰਦ ਆਂਡ ਰਸਾ ਮੈਂ ਵਿਆਪੇ ਚਿੰਦ ਹਰ ਰਸ ਪੀਵੇ ਅਲਮਸਤ ਮਤਵਾਰਾ ਆਨ ਰਸਾ ਸਭ ਹੋ ਚੇਰੇ ਰਹਾਓ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਲੱਖ ਕਰੋੜੀ ਮਿਲੇ ਨਾ ਕਿਹੇ ਜਿਸੇ ਪ੍ਰਾਪਤ ਸੀ ਦੇਹ ਨਾਨਕ ਚਾਖ ਪਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ ਈ ਤੂਤ ਕਥ ਛੋੜ ਨਾ ਜਾਏ ਨਾਨਕ ਗੀਦਾ ਹਰ ਸਮਾਏ ਆਸਾ ਮਹੱਲਾ ਪੰਜਵਾਂ

ਡਾਕੀ ਕੋਚਤ ਕਛੂ ਨਾ ਲਾਗੇ ਚਰਨ ਕਮਲ ਸਰਨਾਏ ਸੰਤ ਪ੍ਰਸਾਦ ਪਏ ਕਿਰਪਾਲਾ ਹੋਏ ਆਪਸ ਹਾਏ ਗੁਣ ਦਾਨਿਤ ਗਾਵੇ ਨਾਨਕ ਸਹਿਸਾ ਦੁੱਖ ਮਿਟਾਏ ਆਸਾ ਮਹੱਲਾ ਪੰਜਵਾਂ ਔਖ ਦਿਖਾਇਓ ਹਰ ਕੋ ਨਾਮ ਸੁਖ ਪਾਏ ਦੁੱਖ ਬਿਨਸਿਆ ਤਾਉ ਤਾਪ ਗਿਆ ਬਚਨ ਗੁਰ ਪੂਰੇ ਆਨੰਦ ਪਿਆ ਸਾ ਮਿਟੇ ਬਸੂਰੇ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਤਿਆਇਆ ਆਸਾ ਮਹੱਲਾ ਪੰਜਵਾਂ ਬਾਂਛਤ ਨਾਹੀ ਸੋ ਬੇਲਾ ਆਈ ਬਿਨ ਹੁਕਮੇ ਸੋ ਕਿਉ ਬੁਝੇ ਬਜਾਈ ਠੰਡੀ ਤਾਤੀ ਮਿੱਟੀ ਖਾਈ ਉਹ ਨਾ ਵਾਲਾ ਬੁੱਢਾ ਪਾਈ ਰਹਾਉ ਨਾਨਕ ਦਾਸ ਸਾਧ ਸਰਨਾਈ ਗੁਰ ਪ੍ਰਸਾਦ ਪੋ ਪਾਰ ਪਰਾਈ ਆਸਾ ਮਹੱਲਾ ਪੰਜਵਾਂ ਸਦਾ ਸਦਾ ਆਤਮ ਪ੍ਰਗਾਸ ਸਾਧ ਸੰਗ ਹਰ ਚਰਨ ਨਿਵਾਸ ਰਾਮ ਨਾਮ ਨਿਤ ਜਪ ਮਨ ਮੇਰੇ ਸੀਤਲ ਸ਼ਾਂਤ ਸਦਾ ਸੁਖ ਪਾਵੇ ਕਿਲ ਵਿਖ ਜਾਏ ਸਭੇ ਮਨ ਤੇਰੇ ਰਹੋ ਕਉ ਨਾਨਕ ਜਾ ਕੇ ਪੂਰਨ ਕਰਮ ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਕਰਕੇ ਚੌਥੀ ਸਾਸਾ ਮਹੱਲਾ ਪੰਜਵਾਂ ਜਾਂ ਕਾ ਹਰ ਸਵਾਮੀ ਪ੍ਰਭ ਵੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੁਖ ਸਹਿਜ ਆਨੰਦ ਸੁਹੇਲੀ ਸਾਧ ਸੰਗੁਣ ਗਾਏ ਉਤੋਲੀ ਹਰ ਸਿਮਰਤ ਨਾਨਕ ਪਈ ਮੋਲੀ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਜੂਏ ਹਾਰੇ ਸਤ ਤੋਗ ਦਿਆ ਧਰਮ ਸੱਚ ਇਹ ਆਪਣੇ ਗ੍ਰਹਿ ਪੀਤਰ ਵਾਰੇ ਜਨਮ ਮਰਨ ਚੁੱਕੇ ਸਭ ਪਾਰੇ ਮਿਲਤ ਸੰਗ ਪਇਓ ਮਨ ਪਿਆਰੇ ਸਭ ਮਧੇ ਰਬਿਆ ਮਿਠੇ ਕਰ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਇੱਕ ਏਕੈ ਏਕੈ ਹੈ ਸਗਲਾ ਪਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕੋ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਗੁਸਾਈ ਅੰਤ ਨੇ

ਸਭ ਮਹੱਲਾ ਪੰਜਵਾਂ ਤੂੰ ਬੇਅੰਤ ਅਵਗਤ ਅਗੋਚਰ ਇਹ ਸਭ ਤੇਰਾ ਆਕਾਰ ਕਿਆ ਹਮ ਜੰਤ ਕਰੇ ਚਤਰਾਈ ਜਾਂ ਸਭ ਕੁਛ ਤੁਝੇ ਮੁਰਾਰ ਮੇਰੇ ਸਤਿਗੁਰ ਆਪਣੇ ਬਾਲਕ ਰੱਖੋ ਲੀਲਾ ਧਾਰ ਦਿਓ ਸਮਤ ਸਦਾ ਗੁਣ ਗਾਵਾਂ ਮੇਰੇ ਠਾਕਰ ਅਗਮ ਪਾਰ ਰਹਾਓ ਜੈਸੇ ਜਨਨ ਜਠਰ ਮੈਂ ਪ੍ਰਾਣੀ ਉਹ ਰਹਿਤਾ ਨਾਮ ਆਧਾਰ ਅੰਧ ਕਰੇ ਸਾ ਸਾ ਸਮਾਰੇ ਨਾ ਪੋਹੇ ਅਗਨਾਰ ਪਰ ਧਨ ਪਰ ਦਾਰਾ ਪਰ ਨਿੰਦਾ ਇਨਸਿਓ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਰਿਦੰਤਰ ਗੁਰਪੁਰੇ ਕੇ ਆਧਾਰ ਗ੍ਰਹਿ ਮੰਦਰ ਮੈਂ ਲੈ ਜੋ ਦੀਸੇ ਨਾ ਕੋਈ ਸਿਗਾਰ ਸਭ ਲਗ ਜੀਵ ਕਲੀ ਕਾਲ ਮੈਂ ਜਨ ਨਾਨਕ ਨਾਮ ਸਮਾਰ ਆਸਾ ਕਰ ਤੀਜਾ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਰਾਜ ਮਿਲਕ ਜੋਵਨ ਗ੍ਰਹਿ ਸੋਭਾ ਰੂਪਵੰਤ ਜਵਾਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਾਖ ਲਾਲ ਲਾਖ ਬਿਆਨੀ ਆਗੇ ਦਰਗੇ ਕੰਮ ਨਾ ਆਵੇ ਛੋੜ ਚਲੇ ਅਭਿਮਾਨੀ ਕਾਹੇ ਏਕ ਬਿਨਾ ਚਿੱਤ ਲਾਈਏ ਉਠਤ ਬੈਠ ਸੋਭਤ ਜਾਗਤ ਸਦਾ ਸਦਾ ਹਰ ਧਿਆਈਏ ਰਹਾਉ ਮਹਾਂ ਬਚਿੱਤਰ ਸੁੰਦਰ ਅਖਾੜੇ ਰਣ ਮੈਂ ਜਿਤੇ ਪਵਾੜੇ ਹੋਂ ਮਾਰੂ ਹਾਂ ਬੰਦੋ ਛੋਡੋ ਮੁਕਤੀ ਬਵਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਇੱਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਰ ਨ ਜਾਣੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ ਨਾਂਗਾ ਆਇਆ ਨਾਂਗੋ ਜਾਸੀ ਜਿਉਂ ਹਾਸੀ ਖਾ ਕਛਾਣੇ ਸੰਤ ਸੱਜਣ ਸੁਣੋ ਸਮੀਤਾ ਝੂਠਾ ਹੋ ਪਸਾਰਾ ਮੇਰੀ ਮੇਰੀ ਕਰ ਕਰ ਡੁੱਬੇ ਖਪ ਖਪ ਮੂਏ ਗਵਾਰਾ ਗੁਰਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਕਰ ਪੰਜਵਾਂ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਰ ਮੈਂ ਸੋਈ ਸਗਲ ਜਗਤ ਧੰਦ ਅੰਧ ਕੋ ਜਾਗੇ ਹਰ ਜਨ ਮਹਾਮੋਣੀ ਮਗਨ ਪ੍ਰੈ ਪ੍ਰੀਤ ਪ੍ਰਾਣ ਕੋਈ ਤਿਆਗੇ ਵਿਰਲਾ ਚਰਨ ਕਮਲਾ ਨੂਪ ਹਰ ਸੰਤ ਮੰਤ ਕੋਈ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਬੜਭਾਗੀ ਕਿਰਪਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਘਰ ਛੇਵਾਂ ਮਹੱਲਾ ਪੰਜਵਾਂ ਜੋ ਤਦ ਪਾਵੇ ਸੋ ਪਰਵਾਣਾ ਸੁਖ ਸਹਿਜ ਮਨ ਸੋਈ ਕਰਨ ਕਰਨ ਸਮਰੱਥ ਪਾਰ ਅਵਰਨਾ ਹੀਰੇ ਕੋਈ ਤੇਰੇ ਜਨ ਰਸ ਰਸ ਗੁਣ ਗਾਵੇ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰੇ ਕਰਾਵੇ ਰਾਓ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾ ਸੰਗ ਰਸ ਪਾਇਆ ਤਿਵ ਤਿਵ ਤ ਗਾਈ ਸੇ ਜਨ ਪੂਰੇ ਸੁਖਦਾਨ ਹਰ ਗਾਇਆ ਰਹਾਉ ਜਾਂ ਕੋ ਟੇਕ ਤੁਮਾਰੀ ਸਵਾਮੀ ਤਾਂ ਕੋ ਨਾਹੀ ਚਿੰਤਾ ਜਾ ਕੋ ਦਿਆ ਤੁਮਾਰੀ ਹੋਈ ਸੇ ਸਾ ਭਲੇ ਭਗਵੰਤਾ ਪਰਮ ਓਤਰੋ ਸਭਨਿਕ ਸੇ ਜਪ ਕਰ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾਂ ਜਨਮ ਮਰਨ ਕੀ ਮਲ ਧੋਵੇ ਪਰਾਈ ਆਪਣਾ ਕੀਤਾ ਪਾਵੇ ਈਆ ਸੁਖ ਨਹੀਂ ਦਰਗੇ ਢੋਈ ਜਾਂ ਪੁਰ ਜਾਏ ਪਚਾਵੇ ਨਿੰਦ ਕਹਿਲਾ ਜਨਮ ਗਵਾਇਆ ਪੁੱਛ ਨਾ ਸਾਕੇ ਕਾਹੂ ਬਾਤੇ ਆਗੇ ਠੁਰ ਨਾ ਪਾਇਆ ਰਹਾਉ ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਕਰੇ ਵਿਚਾਰਾ ਤਾਂ ਬਗੁੱਤਾ ਜੇ ਕੋਈ ਨਾ ਰਾਖੇ ਉਹ ਕਸਬੇ ਕਰੇ ਪੁਕਾਰਾ ਨਿੰਦ ਕੀ ਕਤ ਕਤੂ ਨਾਹੀ ਖਸਮੇ ਏਵੇਂ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉਂ ਸੰਤਨ ਸੁਖਮਾਨਾ ਸੰਦਾਂ ਟੇਕ ਤੁਮਾਰੀ ਸਵਾਮੀ ਤੂੰ ਸੰਤਨ ਕਾ ਸਹਾਈ ਕੋ ਨਾਨਕ ਸੰਤਾ ਰਾਖੇ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾਂ ਬਾਹਰ ਧੋਏ ਅੰਤਰ ਮਨ ਮਹਿਲਾ ਦੋਏ ਠੁਰ ਆਪਣੇ ਕੋਏ ਈਆ ਕਾਮ ਕ੍ਰੋਧੋਂ ਵਿਆਪਿਆ ਆਗੇ ਮੁਸ ਮੁਸ ਰੋਏ ਗੋਬਿੰਦ ਭਗਤ ਕੀ ਮਤ ਹੈ ਹੋਰਾ ਬਰਮੀ ਮਾਰੇ ਸਾਂਪ ਨਾ ਮਾਰੀ ਨਾਮ ਨਾ ਸੁਣੀ ਡੋਰਾ ਰਾਓ ਮਾਇਆ ਕੀ ਕਿਤ ਛੋੜ ਗਵਾਈ ਭਗਤੀ ਸਾਰ ਨਾ ਜਾਣੇ ਬੇਦ ਸਾਹਿਤ ਕੋ ਤਰਕਣ ਲਾਗਾ ਤਤ ਯੋਗ ਨਾ ਪਛਾਣੇ ਉਗਰ ਗਿਆ ਜੈਸਾ ਖੋਟਾ ਡਬੂਆ ਨਦਰ ਸਰੇ ਅਪਸਰਾ ਪਾਇਆ ਅੰਤਰ ਸਭ ਕੁਝ ਜਾਣੇ ਉਸਤੇ ਕਹਾਂ ਛਪਾਇਆ ਕੂੜ ਕਾਟ ਵਾਂਚਨ ਮਿਉਂਦਾ ਬਿੰਸ ਗਿਆ ਤਤਕਾਲੇ ਸਤ ਸਤ ਨਾਨਕ ਰਹਿਆ ਆਪਣੇ ਹਿਰਦੇ ਦੇਖ ਸੰਭਾਲੇ ਆਸਾ ਮਹੱਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨਾਚੇ ਆਪਣ ਵਾਰੇ ਪੰਜ ਨਾਲ ਬਸਕਤ ਰਾਖੇ ਮਨ ਮੈਂ ਇੱਕ ਓਂਕਾਰੇ
तेरा जन नृत करे गुण गावे रबाब पखावज ताल घुंगरू अन शब्द बजावे रहाओ प्रथमे मन परबद बोधे अपना पाचे अवर जावे राम नाम जा फिर दे जापे मुखते सगल सुनावे कर संग साधु चरण पखारे संतूर तन लावे मन तन हरप परे गुरागे सत पदार्थ पावे जो जो सुने पेखे लाए सरदा ताका जन्म मरण दुख भागे ऐसी नित नरक निवारे नान गुरमुख जागे आसा महला पंजवा आदम चंडाली पे ब्राह्मणी सूदी ते सटाई रे पाता ली आकाशी सखनी लैवर भुजी खाई रे कर की बिलाई अवर सिखाई मूसा दे खडराई रे अज के वस्कर दीनो के रकूक तिने लगाई रे अरहाओ बाज तूनिया छपरा था म्या निगरिया कर पाया रे बेंजड़िए ले जड़ो जड़ावा थेवा चार जे लाया रे दादी दाद न पहुंचन हारा चुपी नैनो पाया रे माल दलीचे बैठी ले मृतक नैन दिखालन ताया रे सोई जान कहे मैं जाना जानन हार न छाना रे कौ नान गुरम्यो प्याया रसक रसक बिकसाना रे आसा महला पंजवा बंधन काट बसारे उस अपना बिरद समारिया होए कृपाल मात पित न्याई बारक ज्यो प्रित पारिया गुरसिख राखे गुर गोपाल काढ लिए मां भव जलते अपनी नदर निहाल राओ जा के सिमरन जमते छुटिए हलत पलत सुख पाई है सास ग्रह जपो जप रसना नीत नीत गुण गाई है भगती प्रेम परम पद पाया सास संग दुख नाठे छिजे न जाए कछु ना कछु भौ न व्यापे हर तन निर्मल गाठे अंत काल प्रभ सुहाई तुत राखन हारे प्राण मीत हीत मन मेरे नानक साध वले हारे आसा महला पंजवा जा तू साहब ता पौ के आ हूं तुद बिन कैस साला ही एक तू ता सब कुछ है मैं तुद बिन दूजा नाही बाबा विख देखिया संसार रखिया करो गुसाई मेरे मैं नाम तेरा आधार रहाओ जाने बिरथा सवा मन की होर किस पे आख सुनाई है मिलना में सब जग बोराया नाम मिले सुख पाइया क्या कही है किस आख सुनाई है जे कहना सो प्रभ जी पास सब कुछ कीता तेरा वरते सदा सदा तेरी आस जे दे बड़ियाई ता तेरी बड़ियाई इत तुझे त्याऊ नानक प्र सदा सुखदाते मैं तान तेरा एक नाओ आसा महला पंजवा अमृत नाम तुम्हारा ठाकुर ए महाराज जने पियो जन्म जन्म चूके पैता पारे दुर्त बना सो परम बियो दर्शन पेखत मैं जियो सुन कर बचन तुम्हारे सतगुर मन तन मेरा ठार थियो रहाओ तुमरी कृपा ते पयो साध संग ए काज तुम आप कियो दृढ़ कर चरण गए प्रभ तुमरे सहजे बिखम पै कियो सुख निदान नाम प्रभ तुमरा एहो अविनाशी मंत्र लियो कर कृपा मोए सतगुर दीना ताप संता मेरा बैर गियो धन सो मानस देही पाई जित प्रभ अपने मेल लियो धन सो कलयुग साध संकीर्तन गाइए नानक नाम आधार हियो आसा महला पंजवा आगे ही ते सब कुछ हुआ अवर क्या जाने ज्ञाना पूर चूक अपना बारक बख्शिया पार ब्रह्म भगवाना सतगुर मेरा सदा दयाला मोहे दीन को राख लिया काट्या रोग महा सुख पाया हर अमृत मुख नाम दिया रहाओ अनक पाप मेरे पर हरिया बंधन काटे मुक्त पे अंध कुमा कोरते बां पकड़ गुर काढ लिए निरपो पे सगल पो मिटिया राखे राखण हारे ऐसी दात तेरी प्रभ मेरे कार्य सगल सवारे गुण दान सह मन मेला सरन पिया नानक सोहेला आसा महला पंजवा तू बिसरे ता सब

ਹਰੇ ਦੁਲਭ ਦੇ ਪ੍ਰਭ ਕੇ ਸੰਤੋ ਧਾਰਨ ਜੋਗ ਦੁਲਭ ਦੇ ਜੀਤੀ ਨਹੀਂ ਹਾਰੇ ਕਿਲ ਬਗਨਾਸੇ ਦੁੱਖ ਦਰਦ ਦੂਰ ਭਏ ਪਨੀਤ ਸੰਤਨ ਕੀ ਧੂਰ ਰਹਾਉ ਬੂਝੀ ਮਨ ਨੇ ਚਿਰ ਦੀਆ ਨਾ ਪਦਾਰਥ ਨੋ ਨਿਦ ਸਿੱਧ ਬੂਝੀ ਮਨ ਨਿਰਮਲ ਥੀਆ ਨਾ ਪਦਾਰਥ ਨੋ ਰੇ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾਂ ਮਿੱਟੀ ਇਤਿਹਾਸ ਗਿਆਨ ਅੰਧੇਰੇ ਸਾ ਸੇਵਾ ਕਟੇ ਕਨੇਰੇ ਸੁਖ ਸਹਿਜ ਆਨੰਦ ਕਣਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ ਹਰ ਹਰ ਹਰ ਨਾਮ ਸੁਣਾ ਰਹਾਉ ਸਹਿਜ ਆਨੰਦ ਕਣਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ ਹਰ ਹਰ ਨਾਮ ਸੁਣਾ ਰਹਾਉ ਬਿਨ ਸਿਉ ਮਨ ਕਾ ਮੂਰਖ ਡੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰਪੂਰੇ ਕੇ ਚਰਨ ਗਏ ਕੋਟ ਜਨਮ ਕੇ ਪਾਪ ਲਏ ਜਨ ਰਤਨ ਜਨਮੇ ਸਫਲ ਪਿਆ ਕੌ ਨੰਗ ਪ੍ਰਭ ਕਰੀ ਮਿਆ ਆਸਾ ਮਹੱਲਾ ਪੰਜਵਾਂ ਸਤਿਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਚਾਰੇ ਜਾਗਰੇ ਮਨ ਜਾਗਣ ਹਾਰੇ ਬਿਨਾਂ ਵਰਨਾਵ ਸਕਾਵਾਂ ਝੂਠਾ ਮੋਹ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰਵੈਨ ਦੂਜਾ ਨਾਹੀ ਥਾਉ ਗੁਰਦਾਤਾ ਗੁਰਦੇਵੇ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪੈਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾਂ ਆਪੇ ਪੇੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਦ ਕਦ ਵੇਖੋ ਇੱਕ ਹੈ ਉਹੀ ਘੱਟ ਘੱਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰ ਗੁਣ ਨਿਰਗੁਣ ਤਾਪੇ ਨਾਉ ਦੋ ਮਿਲੇ ਕੇ ਕਿਨੋ ਠਾਉ ਕਹੋ ਨਾਨਕ ਗੁਰ ਭਰਮ ਪਉ ਖੋਇਆ ਅੰਦ ਰੂਪ ਸਭ ਨੈਣ ਲੋਇਆ ਆਸਾ ਮਹੱਲਾ ਪੰਜਵਾਂ ਉਕਤ ਸਿਆਣਪ ਕਿਛੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਬਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਈ ਕਰਨ ਕਰਾਵਣ ਹਾਰ ਪ੍ਰਭ ਸੋਏ ਰਹਾਉ ਮੂਰਖ ਮੋਦ ਗਿਆਨ ਵਿਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਪ ਸੰਜਮ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨੇ ਅਰਾਧਾ ਕਿਛੂ ਨਾ ਜਾਣਾ ਮਤ ਮੇਰੀ ਥੋਰੀ ਬਿਨਵਤ ਨਾਨਕ ਓਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾਂ ਹਰ ਅੱਖਰ ਦੋਏ ਮਾਲਾ ਜਪਤ ਜਾਪਤ ਪੈ ਦੀਨ ਦਯਾਲਾ ਕਰੋ ਬੇਨਤੀ ਸਤਿਗੁਰੂ ਆਪਣੀ ਕਰ ਕਿਰਪਾ ਰਾਖੋ ਸਰਨਾਈ ਮੋਕਿਓ ਦਿਓ ਹਰੇ ਹਰ ਚੁਪਨੀ ਰਾਓ ਹਰ ਮਾਲਾ ਹਰ ਅੰਤਰ ਤਾਰੇ ਜਨਮ ਮਰਨ ਕਾ ਦੁੱਖ ਨਿਵਾਰੇ ਹਿਰਦੇ ਸੰਭਾਲੇ ਮੁਖ ਹਰ ਹਰ ਬੋਲੇ ਸੋ ਜਨੇ ਤੁੱਤ ਕਤੇ ਨਾ ਡੋਲੇ ਕੋ ਨੰਗ ਜੋ ਰਾਚੇ ਨਾਏ ਹਰ ਮਾਲਾ ਤਾਂ ਕੇ ਸੰਗ ਜਾਏ ਆਸਾ ਮਹੱਲਾ ਪੰਜਵਾਂ ਜਿਸ ਕਾ ਸਭ ਕੋਏ ਤਿਸ ਕਾ ਹੋਏ ਤੇ ਜਨ ਲੇਪ ਨਾ ਵਿਆਪੇ ਕੋਏ ਹਰ ਕਾ ਸੇਵਕ ਸਾਧੀ ਮੁਕਤਾ ਜੋ ਕੁਛ ਕਰੇ ਸੋ ਪਲ ਜਨ ਕੇ ਅਤ ਨਿਰਮਲ ਦਾਸ ਕੀ ਜੁਗਤਾ ਰਹਾਉ ਸਗਲ ਤਿਆਗ ਸਰਣੀ ਆਇਆ ਤੇ ਜਨ ਕਾ ਵਿਆਪੇ ਮਾਇਆ ਨਾਮ ਨਿਧਾਨ ਜਾ ਕੇ ਮਨ ਮਾਹੇ ਤਿਸ ਕੋ ਚਿੰਤਾ ਸੁਪਨੇ ਨਾਹੇ ਕੋ ਨਾਨਗਰ ਪੂਰਾ ਪਾਇਆ ਪਰਮੋ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾਂ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੁੱਖ ਭਰਮ ਕੋ ਕੈਸੇ ਨੇਰਾ ਸੁਣ ਸੁਣ ਜੀਵਾਂ ਸੋਏ ਤੁਮਾਰੀ ਮੋਹ ਨਿਰਗੁਣ ਕੋ ਲਿਓ ਉਦਾਰੀ ਰਹਾਉ ਮਿਟ ਗਿਆ ਦੁੱਖ ਬਿਸਾਰੀ ਚਿੰਤਾ ਫਲ ਪਾਇਆ ਜਬ ਸਤਿਗੁਰ ਮੰਤਾ ਸੋਈ ਸਤ ਸਤ ਸਤ ਹੈ ਸੋਏ ਸਿਮਰ ਸਿਮਰ ਕੰਠ ਪਰੋਏ ਕੋ ਨਾਨਕ ਕੌਨੋ ਕਰਮਾ ਜਾ ਕੇ ਮਨ ਬਸਿਆ ਹਰ ਨਾਮਾ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਹੰਕਾਰ ਬਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਾਤੇ ਜਾਗਤ ਭਗਤ ਸਿਮਰਨ ਹਰ ਰਾਤੇ ਰਹਾਉ ਮੋਹੇ ਪਰਮੋ ਜੋਨ ਪਵਾਇਆ ਅਸਤਰ ਭਗਤ ਹਰ ਚਰਨ ਤੇ ਆਇਆ ਬੰਧਨ ਅੰਧ ਕੂਬ ਗ੍ਰਹਿ ਮੇਰਾ ਮੁਕਤੇ ਸੰਤ ਬੁਝੇ ਹਰ ਨੇਰਾ ਕਹੋ ਨਾਨਕ ਜੋ ਪ੍ਰਭ ਸਰਨ ਆਈ ਇਹਾ ਸੁਖ ਅਗੇ ਗਤ ਪਾਈ ਆਸਾ ਮਹੱਲਾ ਪੰਜਵਾਂ ਤੂੰ ਮੇਰਾ ਤਰੰਗ ਹਮੀਨ ਤੁਮਾਰੇ ਤੂੰ ਮੇਰਾ ਠਾਕਰ ਹਮ ਤੇਰੇ ਦੁਆਰੇ ਤੂੰ ਮੇਰਾ ਕਰਤਾ ਹੋ ਸੇਵਕ ਤੇਰਾ ਸਰਨ ਗਈ ਪ੍ਰਭ ਗੁਣੀ ਗਹਿਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਪੇਖ ਦਿਖ ਸੇ ਕੋਲਾਰ
तू मेरी गत पत तू परवान तू समरथ मैं तेरा तान आंदे जपो नाम गुण तास नानक की प्रभु अरदास आसा महला पंजवा रोवन हारे झूठ कमाना हासा सो करत बिगाना को मुआ कांके कर गावन को रोवे को हसस पावन राओ बवाल बाल व्यवस्था ते वरदाना पहुंचना मौका फिर पछताना त्रैगुण में बरते संसारा नरक स्वर्ग फिर उतारा कहो नानक जो लाया नाम सफल जन्म ता का परवान आसा महला पंजवा सोई रही प्रभ खबर न जानी पूर प्या बोर पछतानी प्रिय प्रेम सहज मन आनंद तुरोरी प्रभ मिलवे की लालसा तांते आस कहां करोरी राओ कर्म अमृत आन निसारियो खिसर गयो पू पर डारियो साग मोहे लादी हंकारे दोष नाही प्रभु करने हारे साध संग मिटे परमा दारे नानक मेली सरजन हारे आसा महला पंजवा चरण कमल की आस प्यारे जम कंकर नस गए बिचारे तू चित आवे तेरी मैया सिमरत नाम सगल रोकया रहाओ अनग दुख देवे अवरा को पहुँच न साके जन तेरे को दर्स तेरे की प्यास मन लागी सहज आनंद बसे बैरागी नानक की अरदास सुनीजे केवल नाम हृदय में दीजे आसा महला पंजवा मंत्र बताने मिटे जंजाल प्रभु अपना होया कृपाल संत प्रसाद भली बनी जाके ग्रह सब किछ है पूरन सो पिटिया निरपै धनी रहो नाम

ਨਾਨਕ ਪਾਇਆ ਨਾਮ ਖਜ਼ਾਨਾ। ਆਸਾ ਮਹੱਲਾ ਪੰਜਵਾਂ। ਠਾਕਰ ਸਿਉ ਜਾ ਕੀ ਬਣਾਈ, ਭੋਜਨ ਪੂਰ ਰਹੇ ਆਗਾਈ। ਕੁਛ ਨਾ ਥੋੜਾ ਹਰ ਭਗਤਨ ਕੋ, ਖਾਤ ਖਰਚਤ ਬਿਲਛਤ ਦੇਵਨ ਕੋ ਰਹਾਓ। ਜਾਂ ਕਾ ਤਨੀ ਅਗਮ ਗੁਸਾਈ, ਮਨ ਕੀ ਕੋ ਇੱਕ ਕੇਤ ਚਲਾਈ। ਜਾਂ ਕੀ ਸੇਵਾ ਦਸ ਅੱਠ ਸਦਾਈ, ਪਲਕ ਦੇ ਤਾਂ ਕੀ ਲਾਗੋ ਪਾਈ। ਜਾਂ ਕੋ ਦਿਆ ਕਰੋ ਮੇਰੇ ਸੁਆਮੀ, ਕੋ ਨਾਨਕ ਨਾਹੀ ਦਿਨ ਕਾਮੀ। ਆਸਾ ਮਹੱਲਾ ਪੰਜਵਾਂ। ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰੇ ਮਾਂ ਸੁਖ ਪਾਇਆ। ਮਿਟ ਗਈ ਗਣਤ ਬਿਨਾ ਸਿਓ ਸੰਸਾਰ, ਨਾਮ ਤੇਜਨ ਪਏ ਭਗਵੰਤ।

0: पूरन होई मनसा मेरी देख चैत मन पे दिलासा नानक दास तेरा परवासा आसा महला पंजवा आंदन मूसा लाज टकाई गिरत को मैं खाए मिठाई सोचत साचत रहन बिहानी अनक रंग माया के चितवित कहु न सिमरे सारंग पानी राव धर्म की छाया निचल ग्रह बांधिया काल के फांस सख्त सर सांधिया बालुक नारा तरंग मुखाया सो थान मुड़ ने चल कर पाया साध संग जपे हर राय नानक जीवे हर गुण गाए आसा महला पंजवा दो तुके नवा उनके संग तू करती केल उनके संग हम तुम संग मेल उनके संग तुम सब को लोरे उस बिना को मुख नहीं जोरे ते वै रागी कहां समाए तिस्वै दूजा तू ही देरी री राओ उनके संग तू ग्रह मैं माहर उनके संग तू होई है जाहर उनके संग तू रखी पपोल उस बिना तू छुटकी रोल उनके संग तेरा मान मह महत उनके संग तुम साग जगत उनके संग तेरी सब विदब थाटी उस बिना तू होई है माटी ओ बिरागी मरे न जाए हुक्मे बाधा कार कमाए जोड़ बिछोड़े नानक ताप अपनी कुदरत जाने आप आसा महला पंजवा ना हो मरता ना हम डरिया ना हो बैंसे ना हम कड़िया ना हो निरतन ना हम भूखे ना उस दुख न हमको दुखे अवर ना को मारन वारा जियो हमारा जियो देन हारा रहाओ ना उस बंधन ना हम बाधे ना उस तंदा ना हम तादे ना उस मैल ना हमको मैला उस आनंद ता सद हम सद केला ना उस सोचन हमको सोचा ना उस लेवन हमको पोचा ना उस भूखन हमको तिसना जा हो निर्मल था हम जचना हम किछ नाही एक ओही आगे पाछे एको सोई नान गुर खोए प्रमुख पंगा हम ओए मिल होए एक रंगा आसा महला पंजवा अनक बात कर सेवा करिए जो प्राणी तन आगे धरिए पानी पखा करो ता जबिमान अनक बार जाइए कुरबान साई सुहागण जो प्रभाई तिनके संग मिलो मेरी माई रहाओ दासन दासी की पनहार उनकी रहन बसे जी नाल माथे भागते पावो संग मिले स्वामी अपने रंग जाप ताप देवो सब नेमा कर्म धर्म अर्पो सब होमा गर्भ मोहताज हो वो रेण उनके संग देखो प्रवनैन निमक निमक ही अरादो तिन सरैन ये सेवा साधो पै कृपाल गोपाल गोबिंद साध संग नानक बखसिंद आसा महला पंजवा प्रभ की प्रीत सदा सुख होए प्रभ की प्रीत दुख लगे न कोए प्रभ की प्रीत होमे मलक होए प्रभ की प्रीत सद निर्मल होए सुनो मीत ऐसा प्रेम प्यार जी प्राण कट कट आधार राओ प्रभ की प्रीत पै सगल निदान प्रभ की प्रीत हृदय निर्मल नाम प्रभ की प्रीत सब सद शोभा बंत प्रभ की प्रीत सब मिटी है चिंत प्रभ की प्रीत इहो भव जल तरे प्रभ की प्रीत जम ते नहीं डरे प्रभ की प्रीत सगल उधार है प्रभ की प्रीत चले संगारे आपो कोई मिले ना भूले जिस कृपाल ते साध संग कूले कौ नानक तेरे कुरबान संतोट प्रभ तेरा तान आसा महला पंजवा पूपत होए के राज कमाया कर कर अनर्थ प्याजी माया सांचत सांचत थैली कीनी प्रभुस ते डार अवर को दीनी काज गगरिया अंब मजरिया गर्व गर्व आऊ मैं परिया रहाओ नैरपो होयो प्या निहंगा चीतना आयो करता संगा लास्कर जोड़े किया संबाहा निकसिया फूक न होयो गयो स्वाहा उच्चे मंदर मैलर रानी हास्त घोड़े जोड़े मन पानी बड़ परवार पूत और तिया मोए पचे पचंदा मुआ जिने पाहा तिने बिना रंग रसा जैसे सुपना ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾਂ ਇਨ ਸਿਉਂ ਪ੍ਰੀਤ ਕਰੀ ਕਨੇਰੀ ਜਿਉਂ ਮਿਲੀਏ ਤੋ ਵਧੇ ਵਧੇਰੀ ਗੱਲ ਚੁੰਮੜੀ ਜੋ ਛੋਡੇ ਨਾਹੀ ਲਾਗ ਛੋਟੋ ਸਤਿਗੁਰ ਕੀ ਪਾਈ ਜਗ ਮੋਣੀ ਅਤਿਆ ਕਵਾਈ ਨਿਰਗੁਣ ਮਿਲਿਓ ਬਜੀ ਵਧਾਈ ਰਹਾਓ ਐਸੀ ਸੁੰਦਰ ਮਨ ਕੋ ਮੋਏ ਬਾਟ ਕਾਟ ਗ੍ਰਹਿ ਬਨ ਤਨ ਹੋਏ ਮਨ ਤਨ ਲਾਗੇ ਹੋਏ ਕੈ ਮਿੱਠੀ ਗੁਰ ਪ੍ਰਸਾਦ ਮੈਂ ਖੋਟੀ ਡੀਠੀ ਅਗਰ ਕੁਸਕੇ ਬੜੇ ਠਗਾਓ ਛੋਡੇ ਨਾਹੀ ਬਾਪ ਨਮਾਓ ਮੇਲੀ ਆਪਣੇ ਹੁਣ ਲੈ ਬਾਂਧੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਅਬ ਮੋਰੇ ਮਨ ਪਿਆ ਆਨੰਦ ਪਹੁੰਚੂਗਾ ਟੁੱਟੇ ਸਭ ਫੰਦ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਅਬ ਮੋਰੇ ਮਨ ਪਿਆ ਆਨੰਦ ਪਹੁੰਚੂਗਾ ਟੁੱਟੇ ਸਭ ਫੰਦ ਕਹੋ ਨਾਨਕ ਜਾਂ ਸਤਿਗੁਰ ਪਾਇਆ ਕਰ ਸਗਲਾ ਮੈਂ ਸੁਖੀ ਵਸਾਇਆ ਆਸਾ ਮਹੱਲਾ ਪੰਜਵਾਂ ਆਠ ਪੈਰ ਨਿਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੇ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹ ਕੀ ਮਹਿਮਾ ਕਥਨ ਨਾ ਜਾਈ ਰਹਾਓ ਬਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾ ਕੇ ਇੱਕ ਸਮਾਨੇ ਪ੍ਰਭ ਆਪਣੇ ਬਿਨ ਅਵਰ ਨਾ ਜਾਣੇ ਕੋਟ ਕੋਟ ਕਾਟਣ ਹਾਰਾ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ ਸੂਰ ਵੀਰ ਬਚਨ ਕੇ ਬਲੀ ਕੌਲਾ ਵਪਰੀ ਸੰਤੀ ਛਲੀ ਤਾਂ ਕਾ ਸੰਗ ਬਾਛੇ ਸੁਰਦੇਵ ਅਮੋਘ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਏ ਸੰਤਨ ਟਹਿਲਦੀ ਜੇ ਗੁਣਤਾਸ ਆਸਾ ਮਹੱਲਾ ਪੰਜਵਾਂ ਸਗਲ ਸੁਖ ਜਪੇ ਕੇ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਾਂ ਪਿਓ ਦੇ ਸਾਧਕਾ ਸੰਗ ਜਿਸ ਭੇਟ ਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਆਨੰਦ ਪਾਵੇ ਜੇ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਤ ਮਿਤ ਕਹਿਣ ਨਾ ਜਾਵੇ ਰਹਾਓ ਵਰਨੇ ਮੰਜਨ ਤਿਸ ਪੂਜਾ ਵੇਦ ਪ੍ਰਾਣ ਤੇ ਸਿਮਰਤ ਸੁਨੀਜਾ ਮਹਾਪਨੀਤ ਜਗ ਨਿਰਮਲ ਥਾਨ ਸਾਧ ਸੰਗ ਜਾ ਕੇ ਹਰ ਨਾਮ ਪਲਟਿਓ ਸੋਜਨ ਸਗਲੇ ਭਵਨ ਪਤਤ ਪਨੀਤ ਤਾਂ ਕੀ ਪਗਰੇਨ ਜਾ ਕੋ ਭੇਟਿਓ ਹਰ ਹਰ ਰਾਏ ਤਾਂ ਕੀ ਗਤ ਮਿਤ ਕਥਨ ਨਾ ਜਾਏ ਆਠ ਪ੍ਰੈਵ ਕਰ ਜੋੜ ਤੇ ਆਵੋ ਉਨ ਸਾਧਾ ਕਾ ਦਰਸ਼ਨ ਪਾਵੋ ਮੋਏ ਗਰੀਬ ਕੋ ਲਿਓ ਲਾਏ ਨਾਨਕ ਆਏ ਪੈ ਸਰਨਾਏ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਗ ਸਨਾਨੀ ਸਾਧੀ ਭੋਗ ਲਗਾਏ ਇਸ ਸੁਗਿਆਨੀ ਵਿਰਥਾ ਕਾਹੂ ਛੋਡੇ ਨਾਹੀ ਬੋਰ ਬੋਰ ਤੇ ਸੀਸ ਸੁਣਿਆ ਚੌਕਣ ਲਾਗੇ ਪਾਈ ਸਾਲ ਗਰਾਮ ਮਾਰੇ ਸੇਵਾ ਪੂਜਾ ਅਰਚਾ ਬੰਧਨ ਦੇਵਾ ਰਹਾਓ ਘੰਟਾ ਜਾ ਕਾ ਸੁਣੀਏ ਚੌਕੁੰਟ ਆਸਣ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉੱਪਰ ਝੂਲੇ ਤਾਂ ਕਾ ਤੋ ਸਦਾ ਪਰ ਫੁਲੇ ਘੱਟ ਘੱਟ ਸੰਪਟ ਹੈ ਰੇ ਜਾ ਕਾ ਪੱਗ ਸਵਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੇ ਪ੍ਰਾਪਤ ਇਸ ਕੀ ਲੈਣਾ ਸੰਤ ਚਰਨੋ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਕੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾਂ ਪੰਚ ਪਦਾ ਜੈ ਪੈਡੇ ਲੁੱਟੀ ਬਨਹਾਰੀ ਸੋ ਮਾਰਗ ਸੰਤਨ ਦੁਰਾਰੀ ਸਤਿਗੁਰ ਪੂਰੇ ਸਾਚ ਕਿਆ ਨਾਮ ਤੇਰੀ ਕੀ ਮੁਕਤੇ ਵੀ ਥੀ ਜਮਕਾ ਮਾਰਗ ਦੂਰ ਰਿਹਾ ਰਹਾਓ ਜੈ ਲਾਲ ਚੈ ਜਾ ਗਾਤੀ ਕਾਟ ਦੂਰ ਰਹੀ ਉਹ ਜਨ ਤੇ ਬਾਟ ਜੈ ਆਪ ਤੇ ਬਹੁਤ ਘਨ ਸਾਥ ਪਰ ਬ੍ਰਹਮ ਕੇ ਸੰਗੀ ਸਾਥ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦਿਸ਼ਟ ਨ ਪੇਖਾ ਕਹੋ ਨਾਨਕ ਸਤਿਗੁਰ ਪੂਰਾ ਬਾਜੇ ਤਾਂ ਕੇ ਅਨਹਦ ਤੂਰਾ ਆਸਾ ਮਹੱਲਾ ਪੰਜਵਾਂ ਦੁਪਦਾ ਪਹਿਲਾ ਸਾਧੂ ਸੰਗਤ ਸਿਖਾਇਓ ਨਾਮ ਸਗਲ ਮਨੋਰਥ ਪੂਰਨ ਕਾਮ ਬੁਝ ਗਈ ਤਿਸਨਾ ਹਰ ਜਿਸੇ ਅਗਾਨੇ ਜਬ ਜਬ ਜੀਵਾ ਸਾਰਗ ਪਾਣੇ ਕਰਨ ਕਰਾਵਣ ਸਰਨ ਪਿਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਲਾਲ ਜਵੇਰ ਭਰੇ ਭੰਡਾਰ ਤੋਟਨ ਆਵੇ ਜਪ ਨਿਰੰਕਾਰ ਅੰਮ੍ਰਿਤ ਸਾਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਦੇ ਸਦਾ ਸੰਭਾਲੇ ਰਹਾਉ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਆਸਾ ਮਹੱਲਾ ਪੰਜਵਾਂ, ਸਾਧੂ ਸੰਗ ਤਰਿਆ ਸੰਸਾਰ, ਹਰ ਕਾ ਨਾਮ ਮਨੇ ਉਧਾਰ। ਆਸਾ ਮਹੱਲਾ ਪੰਜਵਾਂ ਰਾਓ, ਸਾਧੂ ਸੰਗ ਤਰਿਆ ਸੰਸਾਰ, ਹਰ ਕਾ ਨਾਮ ਮਨੇ ਆਧਾਰ। ਚਰਨ ਕਮਲ ਗੁਰਦੇਵ ਪਿਆਰੇ, ਪੂਜੇ ਸੰਤਰ ਪ੍ਰੀਤ ਪਿਆਰੇ ਰਹਾਓ। ਜਾ ਕੇ ਮਸਤਕ ਲਿਖਿਆ ਭਾਗ, ਕੋ ਨਾਨਕ ਤਾਂ ਕਾ ਥਿਰ ਸੁਹਾਗ। ਆਸਾ ਮਹੱਲਾ ਪੰਜਵਾਂ, ਮੀਠੀ ਆ ਗਿਆ ਫਿਰ ਕੀ ਲਾਗੀ, ਸੋਕਣ ਕਰ ਕੀ ਕੰਤ ਤਿਆਗੀ। ਪ੍ਰਿਆ ਸੁਹਾਗਣ ਸਿਗਾਰ ਕਰੀ, ਮਨ ਮੇਰੇ ਕੀ ਤਪ ਹਰੀ। ਭਲੋ ਪਿਓ ਪੈ ਪ੍ਰੀਤ ਕਿਹਾ ਮਾਨਿਆ, ਸੁਖ ਸਹਿ ਜਿਸ ਘਰ ਕਾ ਜਾਣਿਆ ਰਾਓ। ਹੋਮ ਬੰਦੀ ਪ੍ਰਿਆ ਖਿਜਮਤ ਧਾਰ, ਓ ਅਬਨਾਸੀ ਅਗਮ ਅਪਾਰ। ਲੇ ਪਖਾਂ ਤੇ ਜੱਲੋ ਪਾਏ, ਪਾ ਗਏ ਪੰਜ ਦੂਤ ਲਾਵੇ। ਨਾ ਮੈਂ ਕੁੱਲ ਨਾ ਸੋਭਾ ਵੰਤ, ਕਿਆ ਜਾਨੂ ਕਿਆ ਭਾਨੀ ਕੰਤ। ਮੋਏ ਅਨਾਥ ਗਰੀਬ ਨਿਮਾਣੀ, ਕੰਤ ਪਕਰਮ ਕੀ ਨੀ ਰਾਣੀ। ਕਿਆ ਜਾਨਾ ਕਿਉ ਭਾਨੀ ਕੰਤ, ਮੋਏ ਨਾਥ ਗਰੀਬ ਪਕਰ ਕਰਮ ਕੀ ਨੀ ਰਾਣੀ। ਜਾ ਮੁਖ ਪ੍ਰੀਤਮ ਸਾਜਨ ਲਾਗਾ, ਸੁਖ ਸਹਿਜ ਮੇਰਾ ਧਨ ਸੁਹਾਗਾ। ਕੋ ਨਾਨਕ ਮੋਰੀ ਪੂਰਨ ਆਸਾ, ਸਤਿਗੁਰ ਮੇਲੀ ਪ੍ਰਭ ਗੁਣ ਤਾਸਾ। ਆਸਾ ਮਹੱਲਾ ਪੰਜਵਾਂ, ਮਾਥੇ ਤਿਰਕੁੱਟੀ ਮਾਥੇ ਤਿਰਕੁੱਟੀ ਸੈਟ ਕਰੂਰ, ਬੋਲੇ ਕੌੜਾ ਜੇਬਾ ਕੀ ਪੂੜ। ਸਦਾ ਭੁੱਖੀ ਫਿਰ ਜਾਨੇ ਦੂਰ, ਐਸੀ ਇਸਤਰੀ ਇੱਕ ਰਾਮ ਪਾਈ। ਉਨ ਸਭ ਜਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਓ। ਪਾਏ ਠਗੋਲੀ ਸਭ ਜਗ ਜੋਹਿਆ, ਬ੍ਰਹਮਾ ਵਿਸ਼ਨਮਾ ਦਿਓ ਮੋਇਆ। ਗੁਰਮੁਖ ਨਾਮ ਲੱਗੇ ਸੋ ਸੋਇਆ, ਵਰਤ ਨੇਮ ਕਰ ਥਾ ਕੇ ਪਹੁੰਚ ਚਰਨਾ। ਤਟ ਤੀਰਥ ਭਵੇ ਸਭ ਧਰਨਾ, ਸੇ ਉਭਰੇ ਜੇ ਸਤਿਗੁਰ ਕੀ ਸਰਨਾ। ਮਾਇਆ ਮੋਹ ਸਭ ਜਗ ਬਾਧਾ, ਹੋਮੇ ਪਚੇ ਮਨ ਮੋਹ ਮੁਰਾਕਾ। ਗੁਰੂ ਨਾਨਕ ਬਾਂ ਪਕੜ ਹਮ ਰਾਖਾ। ਆਸਾ ਮਹੱਲਾ ਪੰਜਵਾਂ, ਸਰਬ ਦੁੱਖ ਜਾ ਬਿਸਰੇ ਸਵਾਮੀ, ਈਹਾ ਊਹਾ ਕਾਮਨਾ ਪ੍ਰਾਣੀ। ਸੰਤ ਤਰ ਪਾਸੇ ਹਰ ਹਰ ਤਰਾਏ, ਕਰ ਕਿਰਪਾ ਆਪਣੇ ਨਾਏ ਲਏ। ਸਰਬ ਸੁਖ ਪ੍ਰਭ ਨਦਰੀ ਰਜਾਏ ਰਹਾਓ। ਸੰਗ ਹੋ ਵਨ ਕੋ ਜਾਨ ਦੂਰ, ਸੋ ਜਨ ਮਰਤਾ ਨਿਤ ਨਿਤ ਚੂਰ। ਜਿਨ ਸਭ ਕੁਛ ਦੀਆ, ਤਿਸ ਚਿਤ ਬਿਤ ਨਾਹੇ। ਮਾਂ ਵਿਖਿਆ ਮੈਂ ਦਿਨ ਰਹਿਣ ਜਾਏ, ਕੋ ਨਾਨਕ ਪ੍ਰਭ ਸਿਮਰੋ ਏਕ, ਗਤ ਪਾਈਏ ਗੁਰ ਪੂਰੇ ਟੇਕ। ਆਸਾ ਮਹੱਲਾ ਪੰਜਵਾਂ, ਨਾਮ ਜਾਵਤ ਮਨ ਤਨ ਸਭ ਹਰਿਆ, ਕਲਮਗ ਦੋ ਸਗਲ ਪਰ ਹਰਿਆ। ਸੋਈ ਦਿਵਸ ਭਲਾ ਮੇਰੇ ਭਾਈ, ਹਰ ਗੁਣ ਗਾਏ ਪਰਮ ਗਤ ਪਾਈ ਰਹਾਉ। ਸਾਧ ਜਨਾ ਕੇ ਪੂਜੇ ਪੈਰ, ਮਿਟੇ ਉਪਦਰੈ ਮਨ ਤੇ ਵੈਰ। ਗੁਰ ਪੂਰੇ ਮਿਲ ਝਗੜ ਚੁਕਾਇਆ, ਪੰਜ ਦੂਤ ਸਭ ਬਸਗਤ ਆਇਆ। ਜਿਸ ਮਨ ਬਸਿਆ ਹਰ ਕਾ ਨਾਮ, ਨਾਨਕ ਥਿਸ ਉੱਪਰ ਕੁਰਬਾਨ। ਆਸਾ ਮਹੱਲਾ ਪਹਿਲਾ, ਗਾਵ ਲਿਓ ਤੁਰ ਗਾਵਣ ਹਾਰੇ, ਜੀ ਪਿੰਡ ਕੇ ਪ੍ਰਾਣ ਅਧਾਰੇ। ਜਾਂ ਕੀ ਸੇਵਾ ਸਰਵ ਸੁਖ ਪਾਵੇ, ਅਵਰ ਕਾਹੂ ਪੈ ਬੋੜ ਨਾ ਜਾਵੇ। ਸਦਾ ਆਨੰਦ ਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀਏ। ਬਲਿਹਾਰੀ ਤਿਸ ਸੰਤ ਪਿਆਰੇ, ਜਿਸ ਪ੍ਰਸਾਦ ਪ੍ਰਭ ਮਨ ਵਾਸੀਏ ਰਹਾਉ। ਜਿਸ ਕਾ ਦਾਨਨ ਖੁੱਟੇ ਨਾਹੀ, ਭਲੀ ਪੰਧ ਸਭ ਸਹਿਜ ਸਮਾਹੀ। ਜਾਂ ਕੀ ਬਖਸ਼ ਨਾ ਮੇਟੇ ਕੋਈ, ਮਨ ਵਸਾਈਏ ਸਾਚਾ ਸੋਈ। ਸਗਲ ਸਮੱਗਰੀ ਗ੍ਰਹਿ ਜਾ ਕੇ ਪੂਰਨ, ਪ੍ਰਭ ਕੇ ਸੇਵਕ ਦੁੱਖ ਨ ਚੂਰਨ। ਉੱਡ ਗਈ ਨਿਰਭਉ ਪਦ ਪਾਇਆ, ਸਾ ਸਾ ਸੋ ਗੁਣ ਨਿਤ ਗਾਈਐ। ਦੂਰ ਨਾ ਹੋਈ ਕਤੂੰ ਜਾਈਐ, ਨਦਰ ਕਰੇ ਤਾਂ ਹਰ ਹਰ ਪਾਈਐ। ਅਰਦਾਸ ਕਰੀ ਪੂਰੇ ਗੁਰਪਾਸ, ਨਾਨਕ ਮੰਗੇ ਹਰ ਧਨ ਰਾਸ। ਆਸਾ ਮਹੱਲਾ ਪੰਜਵਾਂ, ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕੋ ਹੋਆ ਸੁਖ। ਕਰ ਕਿਰਪਾ ਗੁਰ ਦਿਓ ਨਾਉ, ਬਲਵਤ ਸਤਿਗੁਰ ਕੋ ਜਾਉ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁੱਖ ਮਨਾਸੇ। ਸਤਿਗੁਰ ਕੀ ਸਰਨਾਈ ਰਹਾਉ। ਗੁਰ ਕੇ ਚਰਨ ਹਿਰਦੇ ਵਸਾਏ, ਮਨ ਚਿੰਤਨ ਸਗਲੇ ਫਲ ਪਾਏ। ਅਗਨ ਬੁਝੀ ਸਾ ਹੋਈ ਸ਼ਾਂਤ, ਕਰ ਕਿਰਪਾ ਗੁਰ ਕਿੰਨੀ ਦਾਤ। ਨਿਥਾਵੇ ਕੋ ਗੁਰ ਦੀਨੋ ਥਾਨ, ਨਿਮਾਨੇ ਕੋ ਗੁਰ ਦੀਨੋ ਮਾਨ। ਬੰਧਨ ਕਾਢ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਵੱਡੇ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਗੁਰੂ ਨਾਨਕ ਜਾ ਕੋ ਪਿਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ। ਸੰਭਾਲਾ ਪੰਜਵਾਂ ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਯੋਗ। ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਕਟਿਆ ਸਮੇਂ ਲਿਖਿਆ ਤੁਰਕਾਰ ਹਾਓ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੁਗਮਾ ਆਨੰਦ ਥੀਆ। ਗੁਰਬਾਣੀ ਸੁਖੀ ਨੰਦ ਗਾਏ, ਸਾਚੇ ਸਾਹਿਬ ਕੇ ਮਨ ਭਾਵੇ। ਬਦੀ ਵੇਲਵੋ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਚਿੰਤ ਏਕ ਲਿਵ ਲਾਇਆ। ਜਿਉ ਬਾਲਕ ਪਿਤਾ ਉੱਪਰ ਕਾਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੇ ਪਾਣ। ਗੁੰਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਟਾ ਕਿੰਨੀ ਦਾਤ। ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਪਿਆ ਜਨ ਕਾ ਪ੍ਰਤਾਪ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੇ ਪਾਈ। ਰਾਓ ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ। ਜਿਉ ਪਿੰਡ ਜੋਵਨ ਰਾਖੇ ਪ੍ਰਾਣ, ਕਉ ਨਾਨਕ ਗੁਰ ਕੋ ਕੁਰਬਾਨ। ਆਸਾ ਘਰ ਅੱਠਵਾਂ ਕਾਫੀ ਮਹੱਲਾ ਪੰਜਵਾਂ ਇਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ, ਜੀਉ ਪਿੰਡ ਸਭ ਤੇ ਸਦਾ ਸਭ ਕੁਛ ਹੈ ਤੇਰਾ। ਮਾਣਨ ਮਾਣੇ ਤੂੰ ਤਣੀ ਤੇਰਾ ਪਰਵਾਸਾ, ਬਿਨ ਸੱਚ ਅਨਟੇਕ ਹੈ ਸੋ ਜਾਣੋ ਕਾਚਾ। ਰਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਘਰ ਪੂਰਾ ਭੇਟ ਸੀ ਸੋ ਚੱਲੇ ਰਜਾਏ। ਚਤੁਰਾਈ ਸਿਆਣਪਾਂ ਕਿਤੇ ਕੰਮ ਨ ਆਈ ਹੈ, ਤੁੱਠਾ ਸਾਹਿਬ ਜੋ ਦੇਵੇ ਸੋਈ ਸੁੱਖ ਪਾਈ ਹੈ। ਜੇਲਾ ਕਰਮ ਕਮਾਈ ਹੈ ਕਿਛ ਭਵੇ ਨਾ ਬੰਦਾ, ਜਾਂ ਨਾਨਕ ਕੀਤਾ ਨਾਮ ਧਰ ਹੋਰ ਛੋਡਿਆ ਧੰਦਾ। ਆਸਾ ਮਹੱਲਾ ਪੰਜਵਾਂ ਸਰਬ ਸੁਖਾ ਮੈਂ ਪਾਲਿਆ, ਹਰ ਜੇ ਵੜਨਾ ਕੋਈ, ਗੁਰ ਤੁੱਠੇ ਤੇ ਪਾਈ ਹੈ ਸੱਚ ਸਾਹਿਬ ਸੋਈ। ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ, ਨਾਮ ਨਾ ਬਿਸਰੋ ਇੱਕ ਖਿੰਨ, ਚਸਾ ਕੀ ਜੇ ਦਾਨਾ ਰਹਾਓ। ਭਗਤ ਸਾਚਾ ਸੋਇਐ ਜਿਸ ਹਰ ਧਨ ਅੰਤਰ, ਸੋ ਛੁੱਟੇ ਮਾਂ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਬਵੇਕ ਸਤ ਸਰ, ਉਹ ਆਦਿ ਜੁਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ। ਨਾਮ ਧਿਆਵੋ ਸਾ ਸਦਾ ਹਰ ਹਰ ਮਨ ਰੰਗੇ, ਜਿਉ ਪ੍ਰਾਣ ਧਨ ਗੁਰੂ ਹੈ ਨਾਨਕ ਕੇ ਸੰਗੇ। ਆਸਾ ਮਹੱਲਾ ਪੰਜਵਾਂ ਸਾਈ ਲੱਖ ਪਾਰ ਭੋਰੀ ਮਨ ਬਸੇ, ਦੁੱਖ ਦਰ ਰੋਗ ਮਾਏ ਮੈਡਾ ਹਬ ਨਸੇ। ਹੋਂ ਬੰਜਾਂ ਕੁਰਵਾਈ ਸਾਈ ਆਪਣੇ, ਹੋਵੇ ਨੰਦ ਘਣਾ ਮਨ ਧਨ ਜਾਪਣੇ। ਰਹਾਓ ਬਿੰਦ ਗਾਲ ਸੁਣੀ ਸੱਚੇ ਤੇ ਸਣੀ, ਸੁਖੀ ਹੋਂ ਸੁਖ ਪਾਏ ਮਾਏ ਨਕੀਮ ਗਣੀ। ਨੈਣ ਸੰਦੋ ਸੋਏ ਪੇਖ ਮੁਸਤਾਕ ਪਈ, ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ। ਵੇਦਕ ਤੇਵ ਸੰਸਾਰ ਹਫਾ ਹੂੰ ਬਾਹਰਾ, ਨਾਨਕਾ ਪਾਤਸ਼ਾਹੋ ਦਿਸੇ ਜਹਰਾ। ਅਸਾ ਮਹੱਲਾ ਪੰਜਵਾਂ ਲਾਖ ਭਗਤੀ ਅਰਾਧ ਵੇ, ਜਪਤੇ ਪੀਓ ਪੀਓ ਕਮਨ ਜਪਤ ਮਿਲਾਵੋ, ਨਿਰਗੁਣ ਵਿਖੀ ਜੀਓ। ਤੇਰੀ ਟੇਕ ਗੋਬਿੰਦ ਗੋਪਾਲ ਦਿਆਲ ਪ੍ਰਭ, ਤੂੰ ਸਭਨਾ ਕੇ ਨਾਥ ਤੇਰੀ ਸੇਟ ਸਭ ਰਹਾਓ। ਸਦਾ ਸਾਈ ਸੰਤ ਪੇਖੇ ਸਦਾ ਹਜੂਰ, ਨਾਨਕ ਵੀ ਹੁਨੜਿਆ ਸੇ ਮਰਨ ਬਸੂਰ ਬਸੂਰ। ਦਾਸ ਦਾਸ ਤਣ ਭਾਏ ਮਿਟਿਆ ਤਿੰਨਾ ਗੌਣ, ਬਿਸਰਿਆ ਜਿੰਨਾ ਨਾਮ ਤਿੰਨਾੜਾ ਹਾਲ ਕੌਣ। ਜੈਸੇ ਪਸਰ ਆਓ ਤੈਸਾ ਸੰਸਾਰ ਸਭ, ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ। ਆਸਾ ਮਹੱਲਾ ਪੰਜਵਾਂ ਹੱਬੇ ਥੋਕ ਵਸਾਰਿਕੋ ਖਿਆਲ ਕਰ, ਝੂਠਾ ਲਾਏ ਗੁਮਾਨ ਮਨ ਤਨ ਹਰਪ ਧਰ। ਆਠ ਪੈਰ ਸਲਾਏ ਸਿਜਣ ਹਾਰ ਤੂੰ, ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰ। ਰਾਓ ਸੋਈ ਕੰਮ ਕਮਾਏ ਜਿਤਮ ਖੂਜਲਾ, ਸੋਈ ਕੰਮ ਕਰਾਏ ਜਿਤਮ ਖੂਜਲਾ, ਸੋਈ ਲੱਗੇ ਸੱਚ ਤੂੰ ਦੇ ਅੱਲਾ। ਜੋ ਨਾ ਠਾਂਦੇ ਮੂਲ ਸੋ ਕਰ ਰਾਸ ਕਰ, ਇੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ। ਤਿੰਨਾ ਪਿਆਰਾ ਰਾਮ ਜੋ ਪ੍ਰਭ ਪਾਣਿਆ, ਗੁਰਪ੍ਰਸਾਦ ਕਥ ਨਾਨਕ ਬਖਾਣਿਆ। ਆਸਾ ਮਹੱਲਾ ਪੰਜਵਾਂ ਜਿਨ੍ਹਾਂ ਨਾ ਬਿਸਰੇ ਨਾਮ ਸੋ ਕਨੇਹਾ, ਬੇ ਭੇਦ ਨਾ ਜਾਣੋ ਮੂਲ ਸਾਈ ਜਿਹਾ। ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ, ਸੁੱਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਓ। ਜੇਤੇ ਖੰਡ ਬ੍ਰਹਿਮੰਡ ਉਧਾਰੇ, ਤਿੰਨ ਖੇ ਜਿਨ ਮਨ ਬੁਠਾਪ ਪੂਰੇ ਭਗਤ ਸੇ। जिन जिसने मने आप सोई मानिया है, प्रगट परक परवान सब ठाई जानिया है। दिन सहन रास माले साहब नानक की लोचा पूर सचे पाशा आसा महला पांचवा
1: सब ठाए हमारा खसम सोए एक साहिब सिर छत दूजा नाही कोए जो भावै त्यों राख राखण हारिया तुझ बिना वरना कोए नदर निहारिया रहाऊ

ਵਿਸਾਰ ਗਾਫਲ ਕਹਿ ਲਿਆ ਕਿਤੀ ਦਰਿਆਏ ਵੰਜਣ ਵਹਿੰਦਿਆਂ ਬੋਹੇ ਥੜਾ ਹਰ ਚਰਨ ਮਨ ਚੜ ਲੰਘੀਐ ਆਠ ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਓ ਭੋਗੈ ਭੋਗ ਅਨੇਕ ਬਿਨਨਾਮੈ ਸੁਨਿਆ ਹਰ ਕੀ ਭਗਤ ਬਿਨਾ ਮਰਮਰ ਰੁਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਲਾਵਣਾ ਮਾਲਣਾ ਬਿਨ ਸਿਮਰਨ ਤਨ ਛਾਰ ਸਰ ਪਰ ਚਾਲਣਾ ਮਹਾਂ ਬਿਖਮ ਸੰਸਾਰ ਵਿਰਲੇ ਪੇਖਿਆ ਚੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਮ ਹੱਲਾ ਪੰਜਵਾਂ ਕੋਈ ਨ ਕਿਸੀ ਸੰਗ ਕਾਹੇ ਗਰਬੀਐ ਏਕ ਨਾਮ ਆਧਾਰ ਫੌਜਲ ਤਰਬੀਐ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਰਹਾਓ ਰਾਜਮਾਲ ਜੰਜਾਲ ਕਾਜ ਨ ਕਿਤੇ ਗਨੋ ਹਰ ਕੀਰਤਨ ਆਧਾਰ ਨੇ ਚਲ ਇਹ ਤਨੋ ਜੇਤੇ ਮਾਇਆ ਰੰਗ ਤਿਰਤ ਪਛਾਵਿਆ ਸੁੱਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੁੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਗੇ ਜੀ ਅਰੇ ਆਸਾ ਮਹੱਲਾ ਪੰਜਵਾਂ ਜਿਸ ਸਿਮਰਤ ਦੁੱਖ ਜਾਏ ਸਹਿਜ ਸੁਖ ਪਾਈ ਐ ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈ ਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਖੋਏ ਸਰਬਰਿਆ ਭਰਪੂਰ ਸੱਚਾ ਸੱਚ ਸੋਏ ਰਹਾਓ ਅੰਤਰਵਰ ਸੰਗ ਸਹਾਈ ਗਿਆਨ ਯੋਗ ਤਿਸੈ ਰਾਧ ਮਨਾ ਬਿਨਸੈ ਸਗਲ ਰੋਗ ਰੱਖਣ ਹਾਰ ਅਪਾਰ ਰੱਖੈ ਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੁਖ ਸਹਿਜ ਆਨੰਦ ਕਣਾ ਨਾਨਕ ਜਨ ਧੂਰਾ ਕਾਰ ਸਗਲੇ ਸਿੱਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਐ ਵੰਸ਼ ਸੰਤ ਮਿਲਾ ਹਰ ਕਥਾ ਕਹਾਣੀਆ ਅੰਦਿਨ ਸਿਮਰੈ ਨਾਮ ਤਜ ਲਾਜ ਲੁਕਾਣੀਆ ਰਹਾਓ ਜਪ ਜਪ ਜੀਵਾ ਨਾਮ ਹੋਵੈ ਆਨੰਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਬਿਣਸਣਾ ਚਰਨ ਕਮਲ ਸੰਗ ਨਿਉ ਕਿਨੈ ਵਿਰਲੈ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਹਰ ਧਿਆਇਆ ਜਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾਵਈ ਨਾਨਕ ਕੈ ਸੁਖ ਸੋਏ ਜੋ ਪ੍ਰਭ ਭਾਵਈ ਆਸਮ ਹੱਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚੈ ਅੰਮ੍ਰਿਤ ਨਾਮ ਹਰ ਹਰ ਜਪੈ ਮਿਲ ਪਾਪਾ ਮੁੰਚੈ ਤਤ ਵਿਚਾਰੋ ਸੰਤ ਜਨੋ ਤਾਂ ਕੇ ਤਾਂ ਤੇ ਵਿਘਨ ਨਾ ਲਾਗੈ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਓ ਬੁੱਧ ਗਰੀਬੀ ਖਰਚ ਲਿਹੋ ਹਮੈ ਬਿਕ ਜਾਰੋ ਸਾਚਾ ਹੱਟ ਪੂਰਾ ਸੌਦਾ ਵੱਖਰ ਨਾਮ ਵਪਾਰੋ ਜਿਉ ਪਿੰਡ ਧਨ ਅਰਪਿਆ ਸਹੀ ਪਤਵੰਤੇ ਆਪਨੜੇ ਪ੍ਰਭ ਭਾਣੇ ਅਨਤ ਕੇਲ ਕਰਨ ਤੇ ਦੁਰਮਤ ਮਤ ਜੋ ਪੀਵਤੇ ਬਿਖਲੀ ਪਤ ਕਮਲੀ ਰਾਮ ਰਸਾਇਣ ਜੋਰਤੇ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦ੍ਰਿੜਾਇਆ ਪਾਏ ਪਰੈ ਸਤਿਗੁਰੂ ਕੈ ਜਨ ਭਰਮ ਵਧਾਰਿਆ ਕਰ ਕਿਰਪਾ ਪ੍ਰਭ ਆਪਣੀ ਸਚ ਸਾਚ ਸਵਾਰਿਆ ਰਹਾਓ ਕਰ ਗੈ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਭ ਪੂਰਨ ਵਡਿਆਈ ਨਾ ਦਸਦਾ ਗੁਣ ਗਾਈ ਹੈ ਜਪ ਨਾਮ ਸੁਰਾਰੀ

ਨਿਯਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਤਹਾਰੀ ਨਾਮ ਧਨ ਗੁਣ ਗਾਓ ਲਾਭ ਗੁਰਪੂਰੈ ਲਾਭ ਪੂਰੈ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੋ ਅਮਿਤਾ ਆਸਾ ਮਹੱਲਾ ਪੰਜਾਂ ਜਾਂ ਕਾ ਠਾਕੁਰ ਤੁਸੀਂ ਪ੍ਰਭ ਤਾਂ ਕੇਵਟ ਭਾਗਾ ਉਹ ਸੁਹੇਲਾ ਸਦ ਸੁਖੀ ਸਭ ਭਰਮ ਪਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਨ ਸਮਗਲ ਬਿਦ ਸੋ ਸਤਿਗੁਰੂ ਹਮਾਰਾ ਰਾਓ ਦੂਜਾ ਨਾਹੀ ਅਵਰ ਕੋ ਤਾਂ ਕਾ ਪੋ ਕਰੀਐ ਗੁਰ ਸੇਵਾ ਮੈਲ ਪਾਈਐ ਜਗਦ ਉਤਰ ਤਰੀਐ ਨਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਧਾਨਾ ਜਾਂ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ ਵਜੋ ਨਾਨਕ ਮੇਲਾ ਇੱਕ ਨਾਮ ਰਿਤ ਜਪ ਜਪ ਜੀ ਆਸਾ ਮਹੱਲਾ ਪੰਜਵਾਂ ਸਭ ਸਭ ਤੇ ਉੱਚਾ ਸਭ ਕੁਛ ਤਾਂ ਕਾ ਕਾਂਡੀਐ ਥੋਰਾ ਅਰਮ ਉੱਚਾ ਜੀ ਪ੍ਰਾਨ ਮੇਰਾ ਤਨੋ ਸਾਹਿਬ ਕੀ ਮੰਨੀਆ ਨਾਮ ਜਿਸ ਹੈ ਕਹਿ ਉਜਲੀ ਤਿਸ ਦਾਸੀ ਗੰਨੀਆਂ ਰਹਾਉ ਵੇ ਪ੍ਰਭਾਉ ਆਨੰਦ ਮੈਂ ਨਾ ਨਾਉ ਮਾਣ ਕੇ ਹੀਰਾ ਰਜੀਤ ਆਈ ਸਦਾ ਸੁਖ ਜਾਂ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸਮਤ ਦ੍ਰਿੜਾਵੋ ਸਿਵ ਸਾਧੂ ਭਾਉ ਕਰ ਤਉ ਨਿਧਰ ਪਾਵੋ ਸਗਲੇ ਦਾਸੀ ਠਾਕੁਰੈ ਸਭ ਕਹਿਤੀ ਮੇਰਾ ਜਿਸੈ ਸਿਗਾਰੇ ਨਾਨਕਾ ਤੇ ਸੁਖੈ ਬਸੇਰਾ ਸਮਹਲਾ ਪੰਜਵਾਂ ਸੰਤਾਂ ਕੋਈ ਹੋ ਦਾਸਰੀ ਉਚਾਰਾ ਸਿਖਰੀ ਸਗਲ ਗੁਣਾ ਗੁਣ ਉੱਤਮੋ ਪਰਤਾ ਦੂਰ ਨਾ ਪੇਖਰੀ ਏਵਨ ਸੁੰਦਰ ਆਪਣਾ ਹਰ ਨਾਮ ਜੀਠੈ ਰਾਂਗਰੀ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲੈ ਸੰਗਰੀ ਰਹਾਓ ਪਰਤਾ ਕੈ ਸੁਮਾਨੀਐ ਉਹ ਸਿਗਾਰ ਬਣਾਇਰੀ ਦੂਜਾ ਪਾਉ ਵਿਸਾਰੀਐ ਤੰਬੋਲਾ ਖਾਇਰੀ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤਕੀ ਸੇਜ ਵਿਛਾਇਰੀ ਅੱਠ ਪੈਰ ਕੜ ਜੋੜ ਰਹੋ ਤੋ ਭੇਟੈ ਹਰ ਰਾਇਰੀ ਇਸ ਹੀ ਚੱਜ ਸਿਗਾਰ ਸਭ ਸਾਈ ਰੂਪ ਅਪਾਰਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰੀ ਆਸਾ ਮਹੱਲਾ ਪੰਜਵਾਂ ਡੀਗਣ ਡੋਲਾ ਤਹੂ ਲਓ ਜਮਨ ਕੇ ਭਰਮਾ ਪ੍ਰਮ ਕਾਟੇ ਗੁਰ ਆਪਣੇ ਪਾਇ ਬਿਸਰਾਮਾ ਆਏ ਬਿਖਾਦੀ ਦੋਖੀਆ ਅਤੇ ਗੁਰ ਤੇ ਹੁਟੇ ਅਮ ਛੂਟੇ ਅਬ ਉਹਨਾਂ ਤੇ ਉਹ ਹਮ ਤੇ ਛੂਟੇ ਰਹਾਓ ਮੇਰਾ ਤੇਰਾ ਜਾਣਤਾ ਤਬੀ ਤੇ ਬੰਧਾ ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ ਜਬ ਲਗ ਹੁਕਮ ਨਾ ਬੂਝਤਾ ਤਬਹੀ ਲੋ ਦੁਖੀਆ ਗੁਰਮਿਲ ਹੁਕਮ ਪਛਾਣਿਆ ਤਬੀ ਤੇ ਸੁਖੀਆ ਨਾ ਕੋ ਦੁਸ਼ਮਣ ਦੋਖੀਆ ਨਾ ਕੋ ਮੰਦਾ ਗੁਰ ਕੀ ਸੇਵਾ ਸਾਹਿਬ ਕੋ ਨਾਨਕ ਖਸਮੈ ਬੰਦਾ ਸਮਹਲਾ ਪੰਜਵਾਂ ਸੁਖ ਸਜ ਨੰਦ ਕਣਾਰ ਕੀਰਤਨ ਗਾਓ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ ਬਲਿਹਾਰੇ ਗੁਰ ਆਪਣੇ ਸਤ ਸਤ ਬਲ ਜਾਓ ਗੁਰੂ ਵਿਟੋ ਹੋ ਵਾਰਿਆ ਜਿਸ ਮਿਲ ਸੱਚ ਸੁਭਾਉ ਰਹਾਓ ਸਭਨ ਸਗਨ ਅਪਸਗਨ ਤਿਸ ਕੋ ਲੱਗੈ ਜਿਸ ਚੀਤ ਨ ਆਵੈ ਤਿਸ ਜਨ ਮੇੜ ਨ ਆਵਈ ਜੋ ਹਰ ਪ੍ਰੋ ਭਾਵੈ ਪੁੰਨ ਦਾਨ ਜਪ ਤਪ ਚੇਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਪੈ ਬਿਨਸੇ ਪ੍ਰਮੋ ਗਏ ਕੋ ਦਿਸੈ ਨਾ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨ ਥੀਆ ਸਮਹਾਸਾ ਘਰ ਪੰਨਾਵਾ ਮਹੱਲਾ ਪੰਜਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਚਿਤਵੋ ਚਿਤਵੋ ਸਰਬ ਸੁਖ ਪਾਵੋ ਅਗੇ ਭਾਵੋ ਕੇ ਨਾ ਭਾਵੋ ਏਕ ਆਧਾਰ ਸਗਲ ਹੈ ਏਕ ਦਾਤਾਰ ਸਗਲ ਹੈ ਜਾਚਕ ਦੂਸਰ ਕਹਿ ਪੈ ਜਾਵੋ ਹਉ ਮੰਗੋ ਅਨ ਲਜਾਵੋ ਸਗਲ ਛਤਰਪਤੇ ਕੋ ਠਾਕਰ ਕੌਣ ਸੰਸਰ ਲਾਵੋ ਰਹਾਓ ਉਠੋ ਬੈਸੋ ਰਹਿ ਪੇ ਨਾ ਸਾਕੋ ਦਸਨ ਖੋਜ ਖੁਜਾਵੋ ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਨ ਕੋ ਮਹਿਲ ਦੁਲਭਾਵੋ ਅਗਮ ਅਗਮ ਗਾਦ ਬੋਧ ਕੀਮਤ ਪਰੈ ਨਾ ਪਾਵੋ ਤਾਂ ਕੀ ਸਰਨ ਸਤਿਪੁਰਖ ਕੀ ਸਤਿਗੁਰ ਪੁਰਖ ਧਿਆਵੋ ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਟਿਓ ਬੰਦ ਗਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨਾ ਆਵੋ
ਆਸਮਾਲਾ ਪੰਜਵਾਂ ਅੰਤਰ ਗਾਓ ਬਾਹਰ ਗਾਵੋ ਗਾਵੋ ਜਾਗ ਸਵਾਰੀ ਸੰਗ ਚਰਨ ਕਹੋ ਤੋਸਾ ਦੀਨਾ ਗੋਬਿੰਦ ਨਾਮ ਕੇ ਵਿਵਹਾਰੀ ਔਰ ਵਿਸਾਰੀ ਵਿਸਾਰੀ ਨਾਮ ਦਾਨ ਗੁਰਪੂਰੈ ਦੀਓ ਮੈਂ ਇਹੋ ਆਧਾਰੀ ਰਹਾਉ ਦੁਖਨ ਗਾਓ ਸੁਖ ਵੀ ਗਾਵੋ ਮਾਰਗ ਪੰਥ ਸਮਾਰੀ ਨਾਮ ਦ੍ਰਿੜ ਗੁਰ ਮਨ ਮੈਂ ਦੀਆ ਮੋਰੀ ਤਸਾ ਬੁਝਾਰੀ ਦਿਨ ਵੀ ਗਾਓ ਰੈਨੀ ਗਾਵੋ ਗਾਵੋ ਸਾ ਸਾਸ ਰਸ ਨਾਰੀ ਸੰਤ ਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਦ ਸੰਗਾਰੀ ਜਨ ਨਾਨਕ ਇਹੋ ਦਾਨ ਦੇਹੋ ਪ੍ਰਭ ਪਾਵੋ ਸੰਤਰੇਨ ਉਰਧਾਰੀ ਸਰਵਣੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨਾਰੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ ਜਿਸਨੂੰ ਤੂੰ ਅਸਤਰ ਕਰ ਮਨ ਤੇ ਪਾਹਨ ਦੋ ਦਾਹਾ ਪੁੱਤਰ ਕੁਲ ਤ੍ਰਿਗ੍ਰਹਿ ਸਗਲ ਸਮਗਰੀ ਸਮਿਥਿਆ ਸੁਨਾਹਾ ਰੇ ਮਨ ਕਿਆ ਕਹਿਰ ਕਰ ਹੈ ਹੈ ਹਾ ਹਾ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾ ਰਹਾਉ ਜੈਸੇ ਵਸਤ੍ਰ ਦੇ ਉਡਾਨੇ ਦਿਨ ਦੋਏ ਚਾਰ ਪੋਰਾਹਾ ਪੀਤੂ ਉਪਰੇ ਕੇਤ ਕਥਾਈ ਹੈ ਅੰਤੋਰ ਕੋ ਆਹਾ ਜੈਸੇ ਅੰਬ ਕੁੰਭ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹਾ ਆਵ ਗਿਆ ਗਿਆ ਭਾਰ ਬਮਕੀ ਉੱਠ ਜਾਸੀ ਮੋਤ ਚਸਾਹਾ ਰੇ ਮਨ ਲੇਖੈ ਚਾਲੈ ਲੇਖੈ ਵੈਸੈ ਲੇਖੇ ਲੈਂਦਾ ਸਾਹਾ ਸਦਾ ਕੀਤ ਕਰ ਨਾਨਕ ਹਰ ਕੀ ਉਬਰੇ ਸਤਿਗੁਰ ਚਰਣਿਓ ਟਾਹਾ ਆਸਾ ਮਹੱਲਾ ਪੰਜਵਾਂ ਪੁਸ਼ਟ ਪਾਤੇ ਪਈ ਸੀਧਰੀ ਦੂਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸ਼ਿਓ ਮਰੀਨ ਬੁੱਧ ਹਛਨਈ ਜੋ ਕਿਰਪਾ ਗੋਬਿੰਦ ਭਾਈ ਸੁਖ ਸੰਪਤਰ ਨਾਮ ਫਲ ਪਾਏ ਸਤਿਗੁਰ ਮਿਲਈ ਰਹਾਉ ਮੋਹਿ ਕਿਰਪਨ ਕਉ ਕੋਇ ਨ ਜਾਣਤ ਸਗਲ ਭਉਣ ਪ੍ਰਗਟਈ ਸੰਗ ਬੈਠਣ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਆਡ ਆਡ ਕਉ ਫਿਰਤ ਢੂੰਡਤੇ ਮਨ ਸਗਲ ਤਸਨ ਬੁਝ ਗਈ ਏਕ ਬੋਲ ਵੀ ਖਪਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਕੁਣ ਕੌਣ ਵਖਾਣ ਗਮਗ ਮਗਮਈ ਦਾਸ ਦਾਸ ਦਾਸ ਕੋ ਕਰਿਓ ਜਨ ਨਾਨਕ ਹਰ ਸਰਣਈ ਆਸਾ ਮਹੱਲਾ ਪੰਜਵਾਂ ਹਰੇ ਮੂੜੇ ਲਾਹੇ ਕੋ ਤੂੰ ਢੀਲਾ ਟਹਿਲਾ ਤੋਟੇ ਕੋ ਬੇਗਤਾਇਆ ਸਸਤ ਵਖਰ ਤੂੰ ਕਿੰਨੇ ਨਾਹੀ ਪਾਪੀ ਬਾਧਾ ਰੇ ਨਾਇਆ ਸਤਿਗੁਰ ਤੇਰੀ ਆਸਾਇਆ ਸਤਿਗੁਰ ਪਾਵਨ ਤੇਰੋ ਨਾਮ ਪਾਰ ਬ੍ਰਹਮੈ ਹੋ ਉਠਾਇਆ ਰਹਾਉ ਗੰਧਣ ਵੈਣ ਸੁਣ ਉਰਜਾਵੈ ਨਾਮ ਲੈ ਅਲਕਾਇਆ ਨਿੰਦ ਚਿੰਦ ਕੋ ਬਹੁਤੂ ਮਾਹਿਓ ਬੂਝੀ ਉਲਟਾਇਆ ਪਰ ਧਨ ਪਰ ਤਨ ਪਰਤੀ ਨਿੰਦਾ ਅਖਾਦ ਖਾਏ ਹਰਕਾਇਆ ਸਾਜ ਧਰਮ ਸਿਉਂ ਰਚ ਨਹੀਂ ਆਵੈ ਸਤ ਸੁਨਤ ਸ਼ੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕਰ ਭਗਤ ਟੇਕ ਹਰਿ ਨਾਇਆ ਨਾਨਕ ਆਹੇ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਸਮਹਲਾ ਪੰਜਵਾਂ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਧੇ ਜੈ ਜਾਨੋ ਸੋ ਚੀਤ ਨ ਆਵੈ ਅਹੰਗ ਬੁੱਧ ਪੈ ਆਂਧੇ ਮਨ ਬੈਰਾਗੀ ਕਿਉਂ ਨਾ ਰਾਧੇ ਕਾਚ ਕੋਠਰੀ ਮਾਹੇ ਤੂੰ ਵਸਤਾ ਸੰਗ ਸਗਲ ਬਿਖੈ ਕੀ ਵਿਆਧੇ ਰਾਉ ਮੇਰੀ ਮੇਰੀ ਕਰ ਦਿਨ ਰਹਿਣ ਬਿਹਾਵੈ ਪਲ ਖਿਨ ਛੀਜੇ ਅਰਜਾਦੇ ਜੈਸੇ ਮਿੱਠੇ ਸਾਧ ਲੁਭਾਏ ਝੂਠ ਦੰਦ ਦੁਰਗਾਧੇ ਝੂਠ ਧੰਦ ਦੁਰਗਾਧੇ ਕਾਮ ਕ੍ਰੋਧ ਅਲੋਭ ਮੋਹ ਇਹ ਇੰਦਰੀ ਰਸ ਲਪਟਾਧੇ ਦੀਪ ਭਾਰੀ ਪੁਰਖ ਵਿਧਾਤਾ ਬੌਰ ਬੌਰ ਜਨ ਮਾਧੇ ਜੋ ਪਿਓ ਕਿਰਪਾਲ ਦੀਨ ਦੁਖ ਭੰਜਨ ਤੋ ਗੁਰਮਿਲ ਸਭ ਸੁਖ ਲਾਧੇ ਕਹੋ ਨਾਨਕ ਦਿਨ ਰਹਿਣ ਧਿਆਵੋ ਮਾਰ ਕਾਢੇ ਸਗਲੇ ਉਪਾਧੇ ਜਪਿਓ ਭਾਈ ਪੁਰਖ ਵਿਧਾਤੇ ਪਿਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ ਘਰੀ ਮੋਹਤ ਰੰਗ ਮਾਣੈ ਫਿਰ ਬੋਰ ਬੋਰ ਪਛਤਾਵੈ ਅੰਧੇ ਚੇਤ ਹਰ ਹਰ ਰਾਇਆ ਤੇਰਾ ਸੋਧਨ ਨੇੜੇ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੁੱਲੋ ਆ ਨੀਮ ਕੋ ਤੂਮਰ ਜੈਸਾ ਸੰਗ ਬਸੇਰਾ ਸਿਉ ਹੈਰੇ ਤੈਸੇ ਹੀ ਉਹ ਪਰ ਗ੍ਰਹਿ ਹੋ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੁੱਟ ਜਾਏ ਤਨੀ ਸਿਉ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰੀ ਹੈ ਵਿਦ ਵਿਆਪਿਓ ਸੋ ਬ੍ਰਿਓ ਜਿਸ ਗੁਰਪੂਰਾ ਕਉ ਨਾਨਕ ਪਉ ਸਾਗਰ ਤਰਿਓ ਭਏ ਪੁਨੀ ਸਰੀਰਾ ਸਮਲਾ ਪੰਜਵਾਂ ਦੋ ਪਤੇ ਲੋਕ ਮਾਨੋ ਸੋਈ ਤੁਮ ਪੇਖਿਓ ਮੂੜ ਮੁਗਧ ਮੁਕਰਾਨੀ
ਪਾਪ ਕਮਾਨੇ ਕੋਲੇ ਬਾਧੇ ਫਿਰ ਪਾਛਾ ਪਛਤਾਨੀ ਬ੍ਰਹਮ ਮੇਰੇ ਸਭ ਦੇ ਆਗੇ ਜਾਨੀ ਬ੍ਰਹਮ ਕੇ ਮੂੰਹ ਸੇ ਤੂੰ ਰਖਤ ਪਰਦਾ ਪਾਛਾ ਜੀ ਕੀ ਮਾਨੀ ਰਹਾਓ ਜਿਤ ਤਲਾਏ ਤਿਤ ਤਲਾਗੇ ਕਿਆ ਕੋ ਕਰੇ ਪਰਾਨੀ ਬਖਸ ਲਿਓ ਪਾਰ ਬ੍ਰਹਮ ਸਵਾਮੀ ਨਾਨਕ ਸਦ ਕੁਰਬਾਨੀ ਆਸ ਮਹੱਲਾ ਪੰਜਵਾਂ ਆਪਣੇ ਸੇਵਕ ਆਪੇ ਰੱਖ ਆਪੇ ਨਾਮ ਜਪਾਵੈ ਜੈ ਜੈ ਕਾਜ ਕੀਰਤ ਸੇਵਕ ਕੀ ਤਾਂ ਤਾਂ ਉਠਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ ਰਹਾਉ ਤੇ ਸੇਵਕ ਕਹਿਹੋ ਬਲਿਹਾਰੀ ਜੋ ਆਪਣੇ ਪ੍ਰਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣੇ ਆਵੈ ਆਸਾ ਘਰ ਗਾਰ ਗਿਆਰਵਾਂ ਮਹੱਲਾ ਪੰਜਵਾਂ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਨਟਵਾ ਦੇਖ ਦਿਖਾਵੈ ਬਹੁ ਨਟਵਾ ਭੇਖ ਦਿਖਾਵੈ ਬਹੁ ਬੇਦ ਓ ਜੈਸਾ ਹੈ ਉਹ ਤੈ ਸੋ ਰੇ ਤੈ ਸਾਰੇ ਨਟੂਆ ਭੇਖ ਦਿਖਾਵੈ ਬਹੁ ਬਿਦ ਜੈਸਾ ਹੈ ਉਹ ਤੈ ਸਾਰੇ ਅਨਕ ਜੋਨ ਭ੍ਰਮਿਓ ਭ੍ਰਮ ਭੀਤਰ ਸੁਖ ਨਾਹੀ ਪਰਵੇ ਸਾਰੇ ਸਾਜਨ ਸੰਧਾਰੇ ਮੀਤਾ ਬਿਨ ਹਰ ਹਰਿਆ ਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਜਨਮ ਪਦਾਰਥ ਜੀ ਤਾਰੇ ਰਹਾਓ ਤੈ ਗੁਣ ਮਾਇਆ ਬ੍ਰਹਮ ਕੇ ਕੀਨੀ ਕਹੋ ਕੌਣ ਬਿਦ ਤਰੀਐ ਰੇ ਘੁੰਮਣ ਕੇ ਰਗਾ ਗਾ ਖਰੀ ਗੁਰ ਸਭ ਦੀ ਪਾਰ ਉਤਰੀਐ ਰੇ ਖੋਜ ਖੋਜ ਖੋਜ ਵਿਚਾਰੇ ਓ ਤਤ ਨਾਨਕੇ ਜਾਨਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨਮਾਨਕ ਪ੍ਰਤੀਆਨਾ ਰੇ ਆਸਾ ਮਹੱਲਾ ਪੰਜਵਾਂ ਦੋਪ ਦੇ ਗੁਰਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਨਾਮ ਰੰਗ ਇਹ ਮਰਨ ਤ੍ਰਿਪਤਾ ਨਾ ਬਹੁ ਨਕ ਤੂੰ ਧਾਵੋ ਰੇ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨ ਤਿਸ ਗਾਵੋ ਰੇ ਖਿਨ ਮੈਂ ਥਾਪ ਉਹ ਥਾਪ ਨਹਾਰਾ ਤਸਤੇ ਤੁਝੇ ਡਰਾਵੋ ਰੇ ਰਹਾਓ ਜਬ ਦੇਖੋ ਪ੍ਰਭ ਆਪਣਾ ਸਵਾਮੀ ਤੋ ਅਵਰੈ ਚੀਤ ਨਾ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਬ੍ਰਹਮ ਪੋ ਮੇਟ ਲਿਖਾਵੋ ਰੇ ਆਸਾ ਮਹੱਲਾ ਪੰਜਵਾਂ ਚਾਰ ਬਰਨ ਉਚਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ ਸੁੰਦਰ ਸੁਖ ਸਰੂਪ ਸਿਆਨੇ ਪੰਚੋ ਹੀਮ ਛਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਬਿਰੈ ਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਕਲੀ ਰੇ ਰਹਾਓ ਵੱਡੀ ਕੌਮ ਵਸ ਭਾਗੈ ਨਾਹੀ ਮੋਕਮ ਫੌਜਾ ਠਲੀ ਰੇ ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕਾ ਝੱਲੀ ਸਾਧ ਸੰਗਤ ਕਾ ਝੱਲੀ ਰੇ ਹਸ ਮਹੱਲਾ ਪੰਜਵਾਂ ਨੇ ਕੀ ਜੀ ਕੀ ਹਰ ਕਥਾ ਉੱਤਮ ਸਗਲ ਰਸ ਫੀਕੀ ਰੇ ਰਹਾਓ ਬੋ ਗੁਣ ਧੁਨ ਮੁਨ ਜਨ ਖਟ ਬੇਤੇ ਅਵਰ ਨਾ ਕਿਛ ਲਾਈ ਕੀ ਰੇ ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀ ਕੀ ਰੇ ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ ਰਹਾਓ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰਗਮ ਹਰਦਮ ਨਹਿਜਮ ਹਰ ਕੰਠ ਨਾਨਕ ਗੁਰਹਾਰੀ ਰੇ ਆਸਾ ਮਹੱਲਾ ਪੰਜਵਾਂ ਨੀਕੀ ਸਾਧ ਸੰਗਾਨੀ ਰਹਾਓ ਪਹਾਰ ਮੂਰਤ ਪਲਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ ਚਰਤ ਵੈਸ ਸੋਵਤ ਹਰ ਜਸ ਮੰਤਨ ਚਰਨ ਘਟਾਨੀ ਹਾਂ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਆਗਾਸ ਮਹੱਲਾ ਪੰਜਵਾਂ ਕਰ ਬਾਰਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਣਪਾ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਝੋ ਸਗਲ ਦਿਸ਼ਾ ਛਾਰ ਸੋ ਪ੍ਰਭ ਜਾਣੀਐ ਸਦ ਸੰਗ ਗੁਰਪ੍ਰਸਾਦੀ ਬੂਝੀਐ ਕਰ ਕੈ ਰੰਗ ਰਹਾਓ ਸਰਣ ਸਮਰਥ ਏਕ ਤੇਰੀ ਤੂੰ ਦੂਜਾ ਨਾਹੀ ਠਾਓ ਮਹਾਂ ਪੌਜ ਲੰਘੀਐ ਸਧਾਰ ਗੁਣ ਗਾਓ ਜਨਮ ਮਰਨ ਨਿਵਾਰੀ ਹੈ ਦੁਖ ਨ ਜਮ ਪ੍ਰਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਅਧਾਰੇ ਕੋ ਏਕ ਕਾਮਨ ਜੋਰ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਔਰ ਨ ਹੋਰ ਆਸਾ ਮਹੱਲਾ ਪੰਜਵਾਂ ਜੀਓ ਮੰਤਨ ਪ੍ਰਾਣ ਪ੍ਰਭ ਕੇ ਦੀਏ ਸਬਰਸ ਭੋਗ ਦੀਨ ਬੰਦਵ ਜੀ ਦਾਤਾ ਸਰਨ ਰਾਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਉ ਹਰਤ ਪਲ ਸਹਾਏ ਸੰਗੇ ਏਕ ਸਿਉ ਲਿਵ ਲਾਓ ਰਹਾਓ ਬੇਦ ਸ਼ਾਸਤਰ ਜਨ ਧਿਆਵੈ ਤਰਨ ਕਉ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮਾਚਾਰ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤਿਗੁਰ ਦੇਵ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਣ ਦਿਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣਾ ਧਾਰ ਤੇਰਾ ਨਾਨਕ ਕਾ ਪ੍ਰਭ ਤਾਣਿਆ ਸੰਭਾਲਾ ਪੰਜਵਾਂ ਡੋਲ ਡੋਲ ਮਹਾਂ ਦੁੱਖ ਪਾਇਆ ਬਿਨਾਂ ਸਾਧੂ ਸੰਗ ਖਾਟ ਲਾਭ ਤਿਆਗ ਅਵਰ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇੱਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਹ ਸਾਹ ਧਿਆਏ ਸੋ ਪ੍ਰਭ ਤਿਆਗ ਅਵਰ ਪਰੀ ਤਰਾਓ ਕਰਨ ਕਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣ ਪਾਠ ਪੈਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ
ਊਚਕ ਮੈਂ ਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਪਾਰ ਬ੍ਰਹਮ ਗੁਣ ਤੇਰਾ ਜਸ ਗਾਓ। ਸਰਬ ਸੁਖ ਵੱਡੀ ਵਡਿਆਈ ਜਪ ਜਪ ਜੀਵੈ ਨਾ ਜਪ ਜੀਵੈ ਨਾਨਕ ਨਾਉ ਆਸ ਮਹਲਾ ਪੰਜਵਾਂ ਉਦਮ ਕਰੋ ਕੁਰਾਵੋ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਣ ਆਪੇ ਪ੍ਰਭ ਰੰਗ ਮਨ ਮੈਂ ਰਾਮ ਨਾਮਾ ਜਾਪ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਾਓ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪੇ ਕਨਕਾ ਚਾਓ ਦਇਆ ਕਰੋ ਕਿਰਮ ਆਪਣੇ ਕਹੋ ਮਨੋਰਥ ਸੁਭਾਓ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਵਸ ਕਿਛ ਨਾਹੀਂ ਜਿਉ ਜਿਉਂ ਜਿਉਂ ਰੱਖ ਤਿਉਂ ਤਿਉਂ ਰਹਿਣਾ ਤੇਰਾ ਦੀ ਆਖਾ ਹੈ ਜਨਮ ਜਨਮ ਕੇ ਕਿਲਵਖ ਕੱਟ ਮਜਨ ਹਰ ਜਨ ਧੂਰ ਪਾਏ ਭਗਤ ਪਰਮ ਪਉ ਨਾਸੈ ਹਰ ਨਾਨਕ ਸਦਾ ਹਜੂਰ ਆਸਮਾ ਲਾ ਪੰਜਵਾਂ ਅਗਮ ਗੋਚਰ ਦਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਿਗੁਰ ਬਖਸਿਆ ਹਰ ਨਾਮ ਕਲਜ ਗੁਦਰਿਆ ਗੁਰਦੇਵ ਮਲ ਮੂਤ ਮੂੜ ਜੇ ਮੁਕਤ ਹੋਤੇ ਸਭ ਲੱਗਾ ਤੇਰੀ ਸੇਵ ਰਹਾਓ ਤੂੰ ਆਪ ਕਰਤਾ ਸਭ ਦ੍ਰਿਸ਼ਟ ਧਰਤਾ ਸਮੈ ਰਿਆ ਸਮਾਏ ਧਰਮ ਰਾਜਾ ਵਿਸਮਾਦ ਹੋਆ ਸਭ ਪਈ ਪੈਰੀ ਆਏ ਸਤਿਗੁਰ ਤ੍ਰੇਤਾ ਦੁਆਪਰ ਭਣੀਐ ਕਲਜੂਤਮੋ ਜੁਗਾ ਮਾਹੇ ਕਰ ਕਰੇ ਸੋਐ ਕਿਰਪਾਏ ਕੋਈ ਨਾ ਪਕੜੀਐ ਕਿਸੈ ਥਾਏ ਹਰ ਜੀ ਅਸੋਈ ਕਰੈ ਜੇ ਭਗਤ ਤੇਰੇ ਜਾਚੈ ਭਗਤ ਤੇਰੇ ਜਾਚੈ ਇਹੋ ਤੇਰਾ ਬਿਰਧ ਕਰ ਜੋੜ ਨਾਨਕ ਦਾਨ ਮੰਗੈ ਆਪਣਾ ਸੰਤਾਂ ਦੇ ਹਰ ਦਰਸ ਰਾਗਾ ਸੰਭਾਲਾ ਪੰਜਵਾਂ ਕਰ ਤੇਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਾਂ ਬਿਕਾ ਦੇ ਦੁਸ਼ਟ ਪਾਦੀ ਤੇ ਪੁਨੀਤ ਸੰਗਾਰੇ ਜਨਮ ਭਵਨ ਤੇ ਨਰਕ ਪੜਨ ਤੇ ਤਿਨਕੇ ਕੋਲੇ ਉਧਾਰੇ ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ ਕੌਣ ਉਪਮਾ ਦੇ ਕੌਣ ਵਡਾਈ ਨਾਨਕ ਖਿਨ ਖਿਨ ਵਾਰੇ ਆਸਾ ਮਹਲਾ ਪੰਜਵਾਂ ਬਾਬਰ ਸੋਏ ਰਹੇ ਰਹਾਓ ਮੋਹ ਕੁਟਾਂ ਬਿਖੈ ਰਸਮਾ ਤੇ ਮਿਥਿਆ ਗਹਿਣ ਗਹੇ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗਤ ਸੰਗੇ ਨਾਨਕ ਸਰਨ ਆਹੇ ਆਸਾ ਮਹਲਾ ਪੰਜਵਾਂ ਤੇ ਪਦੇ ਓਹਾ ਪ੍ਰੇਮ ਪ੍ਰੀ ਰਹਾਓ ਕਨਕ ਮਾਣਕ ਗਜ ਮੋਤੀਆਂ ਲਾਲਨ ਨਹਿ ਨਾ ਨਹੀ ਰਾਜਨ ਭਗਨ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਆਸ ਮਹਲਾ ਪੰਜਵਾਂ ਗੁਰੇ ਦਿਖਾਇਓ ਲੋਇਣਾ ਰਹਾਉ ਇਤ ਉਤ ਘਟ ਘਟ ਘਟ ਘਟ ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਧਰਨਾ ਇਕ ਇਕ ਸੋਹਿਨਾ ਸੰਤਨ ਪਰਸਨ ਵਲਿਹਾਰੀ ਦਰਸਨ ਨਾਨਕ ਸੁਖ ਸੁਖ ਸੋਇਨਾ ਸਮਾਲਾ ਪੰਜਵਾਂ ਹਰ ਹਰ ਨਾਮ ਮੋਲਾ ਓ ਸਹਿ ਸੁਹੇਲਾ ਰਹਾਉ ਸੰਗ ਸਹਾਈ ਛੋਟ ਨ ਜਾਈ ਓ ਅਗਿਆ ਤੋਲਾ ਪ੍ਰੀਤਮ ਪਾਈ ਬਾ ਮੇਰੋ ਮਾਈ ਭਗਤਨ ਕਾ ਓਲਾ ਲੱਖ ਲਖਾਇਆ ਗੁਰ ਤੇ ਪਾਇਆ ਨਾਨਕ ਅਰਕਾ ਚੋਲਾ ਸਮਹਲਾ ਪੰਜਵਾਂ ਆਪਣੀ ਭਗਤ ਨਿਭਾਏ ਠਾਕੁਰ ਆਇਓ ਆਹੇ ਰਾਓ ਨਾਮ ਪਦਾਰਥ ਹੋਏ ਸਕਾਰਥ ਹਿਰਦੈ ਚਰਨ ਉਸ ਬਸਾਹੇ ਇਹ ਮੁਕਤਾ ਇਹ ਜੁਗਤਾ ਰਾਖੋ ਸੰਤ ਸੰਗਾਹੇ ਨਾਮ ਤੇ ਆਵੋ ਸਹਿ ਸਮਾਵੋ ਨਾਨਕ ਹਰ ਗੁਣ ਗਾਹੇ ਆ ਸਮਹਲਾ ਪੰਜਵਾਂ ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਾਓ ਆਪ ਗਵਾਇਆ ਸੇਵਕ ਮਾਇਆ ਗੁਣ ਰਸ ਰਸ ਗਾਵੇ ਕਿਆ ਸਾਦਰਸ ਪਿਆਸਾ ਆਨ ਨਾ ਭਾਵੇ ਦਇਆ ਤੁਹਾਰੀ ਕਾ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹਲਾ ਪੰਜਵਾਂ ਏਕ ਸਿਮਰਮਨ ਮਾਹੀ ਰਹਾਓ ਨਾਮ ਤੇ ਆਵਰ ਦੇ ਵਸਾਓ ਤਿਸ ਬਿਨ ਕੋ ਨਾਹੀ ਪ੍ਰਭ ਸਰਣੀ ਪਾਈਐ ਸਰਫਲ ਪਾਈਐ ਸਗਲੇ ਦੁਖ ਜਾਹੀ ਜੀਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਆਸਾ ਮਹਲਾ ਪੰਜਵਾਂ ਹਰ ਵਿਸਰਤ ਸੋ ਮੂਆ ਰਾਓ ਨਾਮ ਤੇ ਆਵੈ ਸਰਬ ਫਲ ਪਾਵੈ ਸੋਜਨ ਸੁਖਿਆ ਹੂਆ ਰਾਜ ਕਹਾਵੈ ਹਾਂ ਕਰਮ ਕੁਮਾਵੈ ਬਾਧਿਓ ਮਨਲਨੀ ਭਰਮ ਸੂਆ ਕਹੋ ਨਾਨਕ ਤੇ ਸਤਿਗੁਰ ਭੇਟਿਆ ਸੋਜਨ ਨੇ ਚਲਥੀ ਆ ਰਾਗ ਆਸਾ ਮਹਲਾ ਪੰਜਵਾਂ ਕਰ ਚੌਦਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਨੇਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹਿ ਰਹਾਓ ਜੋ ਪ੍ਰਭਾਵੈ ਜਨਮ ਨ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਿਲੀਜੈ ਮਨ ਦੀਜੈ ਨਾਨਕ ਨਾ ਮਿਲੇ ਆਪਣੀ ਦਇਆ ਕਰੋ ਆਸਾ ਮਹਲਾ ਪੰਜਵਾਂ ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੈ ਰਹਾਓ ਸਿਮਰ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਅਵਰਤਨ ਵਰਤ ਨੇਮ ਸੰਜਮ ਕਰ ਤਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਆਸਾ ਮਹਲਾ ਪੰਜਵਾਂ ਕਰ ਪੰਦਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇ ਸੂਝ ਬੂਝ ਨਾ ਆਵੈ
ਫਕਰ ਕੇਸ ਜਮ ਉਠਾਇਓ ਤਦ ਹੀ ਕਰ ਆਵੈ ਲੋਭ ਵਿਖਿਆ ਵਿਖੈ ਲਾਗੇ ਹਿਰ ਵਿੱਤ ਚਿੱਤ ਦੁਖਾਈ ਕਿਨ ਭੰਗਨਾ ਕੈ ਮਾਨ ਮਾਤੇ ਸੁਰ ਜਾਣੈ ਨਾਹੀ ਰਾਵ ਬੇਦ ਸ਼ਾਸਤਰ ਜਨ ਪੁਕਾਰੈ ਸੁਣੈ ਨਾਹੀ ਡੋਰਾ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਭੂਰਾ ਡਾਨ ਸਗਲ ਗੈਰ ਵਜੈ ਵਜੈ ਵਜੈ ਭਰਿਆ ਦੀਵਾਨ ਲੇਖੈ ਨਾ ਭਰਿਆ ਜਿਹੇ ਕਾਰਜ ਰਹਿ ਓਲਾ ਸੋਏ ਕਾਮ ਨਾ ਕਰਿਆ ਐਸੋ ਜਗ ਮੋਹਿ ਗੁਰ ਦਿਖਾਇਓ ਤੋ ਏ ਕੀਮਤ ਗਾਇਆ ਕੀਰਤ ਗਾਇਆ ਮਾਨ ਤਨ ਤਜ ਸਿਆਣਪ ਸਰਨ ਨਾਨਕ ਆਇਆ ਸਮਹਲਾ ਪੰਜਵਾਂ ਵਪਾਰ ਗੋਬਿੰਦ ਨਹਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਿ ਜਾਏ ਦਰਸਾਏ ਅਵਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮੰਦਿਰ ਡਾਏ ਰਹਿ ਸਾਏ ਨਹੀਂ ਆਏ ਸਹਿ ਜਾਏ ਮਨ ਨਿਧਾਨ ਪਾਏ ਸਭ ਤਜੀ ਮਨੈ ਕੀ ਕਾਮ ਕਰਾ ਚਿਰ ਚਿਰ ਚਿਰ ਚਿਰ ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾਵੋ ਮੋਏ ਤੂੰ ਬਤਾਵੋ ਨਾਨਕ ਦੀਨ ਸਰਣ ਆਏ ਗੱਲ ਲਾਏ ਆਸਾ ਮਹੱਲਾ ਪੰਜਵਾਂ ਕੋ ਬਿਖਮਗਾਰ ਤੋਰੈ ਆਸ ਪ

ਪੰਜਵਾਂ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜ ਮਨ ਮੋਹ ਬੇਕਾਰ ਮਿਥਿਆ ਜਪ ਰਾਮ ਰਾਮ ਰਾਮ ਮਨ ਸੰਤਨਾ ਕਹਿ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤ ਪਾਉਣ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹਲਾ ਪੰਜਵਾਂ ਹਰਕ ਸੋਗ ਬੈਰਾਗ ਨੰਦੀ

ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗਾ ਸੰਭਾਲਾ ਪੰਜਵਾਂ ਕਰ ਸਤਾਰਵਾਂ ਆਸਾਵਰੀ ਇੱਕ ਓਅੰਕਾਰ ਸਤਿਗੁਰ

ਗੁਰ ਕਹਿ ਆਸੋ ਚਿਤ ਧਰ ਹਾਂ ਅਨਸਿਓ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੇ ਸਖੇ ਰਹਾਓ ਪੰਕਜ ਮੋ ਸਰ ਹਾਂ ਪਗਨੇ ਚੱਲੇ ਹਰ ਹਾਂ ਗਹਿੜਿਓ ਨੂੰ ਮੂੜ ਨਰ ਹਾਂ ਅਨਨ ਪਾਉ ਕਰ ਹਾਂ ਤੋ ਨਿਕਸ ਸਰਨ ਪੈਰੀ ਸਖੀ

ਨੇਕ ਤਾਰ ਹਾਂ ਰਾਧਨ ਜੋਗ ਕਰ ਹਾਂ ਕਹੁ ਨਾਨਕ ਲੋਗ ਅਲੋਗੀਰੀ ਸਖੀ ਅਸਾਵਰੀ ਮਹਲਾ ਪੰਜਵਾਂ ਮਨਸਾ ਏਕ ਮਾਨ ਹਾਂ ਗੁਰਸਨਿਤ ਧਿਆਨ ਹਾਂ ਦ੍ਰਿੜ ਸੰਤ ਮੰਤ ਗਿਆਨ ਹਾਂ ਸੇਵਾ ਗੁਰ ਚਰਨ ਹਾਂ ਤੋ ਮਿਲੀਏ ਗੁਰ ਕਿਰਪਾਨ ਮੇਰੇ ਮਨਾ ਰਹਾਓ ਟੁੱਟੇ ਅਨਪਰਾਨ ਹਾਂ ਰਵੇ ਸਗਲ ਸਰਬ ਥਾਨ ਹਾਂ ਲਹੋ ਜਮ ਭਿਆਨ ਹਾਂ ਪਯੋ ਭੇੜ ਥਾਨ ਹਾਂ ਤੋ ਚੁੱਕੀ ਸਗਲ ਕਾਨ ਲਹਨ ਜਿਸਮ ਥਾਨ ਹਾਂ ਪੈ ਪਾਗ ਪਰ ਪਰਾਨ ਹਾਂ ਨਿਜ ਕਰ ਤਿਸੈ ਥਾਨ ਹਾਂ ਹਰ ਰਸ ਰਸੈ ਮਾਨ ਹਾਂ ਲਾਥੀ ਤਿਸ ਬੁਖਾਨ ਹਾਂ ਨਾਨਕ ਸਹਿ ਸਮਾਇਓ ਰੇ ਮਨਾ ਆਸਾਵਰੀ ਮਹਲਾ ਪੰਜਵਾਂ ਹਰ ਹਰ ਹਰ ਗੁਨੀ ਹਾਂ ਜਪਿਆ ਸਹਿ ਧੁਨੀ ਹਾਂ ਸਾਧੂ ਰਸਨ ਪਨੀ ਹਾਂ ਛੁੱਟਣ ਬਿਦ ਸੁਨੀ ਹਾਂ ਜਪਾਈਏ ਵੱਡ ਪੁੰਨੀ ਮੇਰੇ ਮਨਾ ਰਹਾਓ ਖੁਜ ਜਨ ਮੁਨੀ ਹਾਂ ਪ੍ਰਭ ਕਾ ਸਰਭ ਕਾ ਪ੍ਰਭ ਧਨੀ ਹਾਂ ਦਲਾਭ ਕਲ ਦੁਨੀ ਹਾਂ ਦੁੱਖ ਬਿਨਾਸਨੀ ਹਾਂ ਪ੍ਰਭ ਪੂਰਨਿਆਸ

ਮਾਤਾ ਸੁਪ੍ਰੀਤ ਕਰ ਹਾਂ ਬਿਰਸਨ ਜਾਏ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਅਸਾਵਰੀ ਮਹੱਲਾ ਪੰਜਵਾਂ ਏਕਾ ਓਟ ਕਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨ ਨਿਧਾਨ ਲਹੋ ਹਾਂ ਸੁਖੈ ਸਮਾਈਏ ਮੇਰੇ ਮਨਾ ਰਹਾਓ ਜੀਵਤ ਜੋ ਮਰੇ ਹਾਂ ਦੁੱਤਰ ਸੋ ਤਰੇ ਹਾਂ ਸਵਗੀਰੇ ਨ ਹੋਏ ਹਾਂ ਨਿਰਭ ਕੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨ ਕਦੇ ਦੁੱਖ ਹਾਂ ਜੋ ਹਰ ਹਰ ਜਸ ਸੁਣੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਅਸਾਵਰੀ ਮਹੱਲਾ ਪੰਜਵਾਂ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਉਹ ਰਸ ਜੋ ਵਿਦੇ ਹਾਂ ਤਾਂ ਕੋ ਸਗਲ ਸਿੱਧੇ ਹਾਂ ਅੰਧਨ ਜਾਗੇ ਹਾਂ ਨਾਨਕ ਵਟ ਭਾਗਿਆ ਮੇਰੇ ਮਨਾ ਰਹਾਓ ਸੰਤ ਪਗ ਧੋਈਐ ਹਾਂ ਦੁਰਮਤ ਖੋਈਐ ਹਾਂ ਦਸ ਰਿਨ ਹੋਏ ਹਾਂ ਬਾਪਾ ਦੁੱਖ ਨਾ ਕੋਏ ਹਾਂ ਭਗਤਾਂ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਅਸਤਰ ਸੇ ਭਏ ਹਾਂ ਹਰ ਹਰ ਜਿਨ ਜਪ ਲਏ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਦ੍ਰਿੜਾਏ ਮੂੰਹ ਹਾਂ ਤਿਸਵਰ ਨਾ ਹੀ ਕੋਏ ਹਾਂ ਮਨੈ ਰਾਤ ਸੋਏ ਹਾਂ ਨਿਮਖ ਨ ਵਿਸਰੈ ਹਾਂ ਤਿਸਬਿਨ ਕਿਉਂ ਸਰੈ ਹਾਂ ਗੁਰ ਕਉ ਕੁਰਬਾਨ ਜਾਓ ਹਾਂ ਨਾਨਕ ਜਪੇ ਨਾਉ ਮੇਰੇ ਮਨਾ ਸਾਵਰੀ ਮਹਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰਨ ਸੁਜੈ ਮੂੰਹ ਹਾਂ ਕਰੈ ਸੋ ਸੋਇਐ ਹਾਂ ਸਹਿਜ ਸੁਖ ਸੋਇਐ ਹਾਂ ਤੀਰਜ ਮਨ ਪਏ ਹਾਂ ਪ੍ਰਭ ਕੈ ਦਰ ਪਏ ਮੇਰੇ ਮਨਾ ਰਹਾਉ ਸਾਧੂ ਸੰਗ ਮੇਹਾ ਪੂਰਨ ਸੰਜ ਮੇਹਾ ਜਪਦੇ ਛੁੱਟੇ ਆਪ ਹਾਂ ਤਪਦ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰਖ ਬਨਵਾਰੀਆ ਮੇਰੇ ਮਨਾ ਹਿਉ ਸੁਖ ਜਾਨੀਐ ਹਾਂ ਕਰੇ ਸੁਮਾਨੀਐ ਹਾਂ ਬੰਦਾ ਨਾਹੀਂ ਕੋਏ ਹਾਂ ਸੰਤ ਕਿਰੇਨ ਹੋਏ ਹਾਂ ਆਪੇ ਜਿਸਕ ਰੱਖੇ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਏ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ ਬੁਝੇ ਹਾਂ ਸਭ ਕਿਛ ਤਿਸ ਸੁਝੇ ਹਾਂ ਪਤ ਤੇ ਉਧਾਰ ਲਿਓ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ ਅਸਾਵਰੀ ਮਹੱਲਾ ਪੰਜਵਾਂ ਇੱਕ ਤੁਕਾ ਓਏ ਪਰਦੇਸੀਆ ਹਾਂ ਸੁਣਤ ਸੰਦੇਸੀਆ ਹਾਂ ਰਹਾਓ ਜਸ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ

ਰਹੇ ਹਾਂ, ਜਿਸੇ ਕਿਰਪਾਲ ਸੋਏ ਹਾਂ, ਨਾਨਕ ਭਗਤ ਸੋਏ, ਓਅੰਕਾਰ ਸਤਿਗੁਰ ਪ੍ਰਸਾਦ ਦਾ ਗਾਸਮਾਲਾ ਨਾਵਾ ਬਿਰਥਾ ਕਹੋ ਕੌਣ ਸਿਮਨ ਕੀ ਲੋਭ ਗ੍ਰਸਿਓ, ਦਸਹੂੰ ਦਿਸਤਾਵਤ ਆਸਾ ਲਾਗਿਓ ਧਨ ਕੀ ਰਹਾਓ, ਸੁਖ ਕਹਿ ਹੇਤ ਬਹੁਤ ਦੁਖ ਪਾਵਤ, ਸੇਵਤ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਨ ਜਿਉ ਡੋਲਤ, ਨੈ ਸੁਧਰਾਂ ਭਜਨ ਕੀ, ਮਾਨਸ ਜਨਮ ਕਰਤ ਖੋਵਤ, ਲਾਜ ਨ ਲੋਕ ਹਸਨ ਕੀ, ਨਾਨਕ ਹਰ ਜਸ ਤਿਉ ਨੇ ਹਰ ਜਸ ਕਿਉ ਨੇ ਗਾਵਤ, ਕੁਮਤ ਬਿਨਾ ਸਹਿ ਧਨ ਕੀ, ਰਾਗਾ ਸਮਾਲਾ ਪਹਿਲਾ ਅਸ਼ਟਪਦੀਆਂ ਕਰ ਦੂਜਾ ਓਅੰਕਾਰ ਸਤਿਗੁਰ ਪ੍ਰਸਾਦ, ਉਤਰੈ ਉਕਟ ਸਰਵ ਨਹਾਵੈ, ਬਕਨ ਬੋਲੇ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਝੋਲ ਮਹਾਰਸ ਪਾਵੈ, ਐਸਾ ਗਿਆਨ ਸੁਨੋ ਅਬ ਮੋਰੇ, ਭਰਪੁਰ ਤਾਰ ਰਿਹਾ ਸਭ ਠੋਰੇ, ਰਹਾਓ ਸੱਚ ਬ੍ਰਤ ਨੇਮ ਨਕਾਲ ਸੰਤਾਵੈ, ਸਤਿਗੁਰ ਸ਼ਬਦ ਕ੍ਰੋਧ ਜਲਾਵੈ, ਗਗਨ ਨਿਵਾਸ ਸਮਾਦ ਲਗਾਵੈ, ਪਾਰਸ ਪਰਸ ਪਰਮ ਪਤ ਪਾਵੈ, ਸੱਚ ਮਨ ਕਾਰਨ ਤਤ ਬਿਲੋਵੈ, ਸੁਭਰ ਸਰਵਰ ਮਹਿਲ ਨਾ ਧੋਵੈ, ਜੈ ਸੁਰਾ ਤਤ ਐਸੋ ਹੋਵੈ, ਆਪੇ ਕਰਤਾ ਕਰੇ ਸੋ ਹੋਵੈ, ਗੁਰਹਿਵ ਸੀਤ ਲਗਨ ਬੁਝਾਵੈ, ਸੇਵਾ ਸੁਤ ਵਿਭੂਤ ਚੜਾਵੈ, ਦਰਸ਼ਨ ਆਸ ਸਹਿਜ ਕਰੇ ਆਵੈ, ਨਿਰਮਲ ਬਾਣੀ ਨਾਦ ਵਜਾਵੈ, ਅੰਤਰ ਗਿਆਨ ਮਾਨ ਸਾਰਾ, ਤੀਰਥ ਮੰਜਨ ਗੁਰ ਵਿਚਾਰਾ, ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ, ਰਸ ਰਸਿਆ ਮਤੇ ਕਹਿ ਭਾਈ, ਤਖਤ ਨਿਵਾਸੀ ਪੰਚ ਸਮਾਏ, ਕਰ ਕਮਾਏ ਖਸਮ ਰਜਾਏ, ਅਵਗਤ ਨਾਥ ਨਾ ਲਖਿਆ ਜਾਏ, ਜਲ ਮੈਂ ਉਪਜਿਆ ਜਲ ਤੇ ਦੂਰ, ਜਲ ਮੈਂ ਜੋਤ ਰਿਹਾ ਭਰਪੂਰ, ਕਿਸ ਨੇੜੇ ਕਿਸੇ ਆਖਾਂ ਦੂਰ, ਨਿਧ ਗੁਣ ਗਾਵਾਂ ਦੇਖ ਹਦੂਰ, ਅੰਤਰ ਬਾਰ ਅਵਰ ਨਾ ਕੋਏ, ਜੋ ਤੁਸ ਪਾਵੈ ਸੋਹਨ ਹੋਏ, ਸੁਣ ਭਰਥਰ ਨਾਨਕ ਕਹਿ ਵਿਚਾਰ, ਨਿਰਮਲ ਨਾਮ ਮੇਰਾ ਆਧਾਰ, ਆਸਾ ਮਹੱਲਾ ਪਹਿਲਾ, ਸਭ ਜਗ ਸਭ

ਥਾਂ ਨਾ ਪਾਈ, ਨਾ ਬਿਹੁਣੇ ਮਾਥੇ ਛਾਈ। ਸਾਚ ਤਣੀ ਜਗ ਆਏ ਨਿਰਾਸਾ, ਛੁਟਸ ਪ੍ਰਾਣੀ ਗੁਰਮੁਖ ਦਾਸਾ ਰਾਵ। ਜਗ ਮੋਹਿਬਾਦਾ ਬਹੁਤੀ ਆਸਾ, ਗੁਰਮਤੀ ਇੱਕ ਪਏ ਉਦਾਸਾ। ਅੰਮ੍ਰਿਤ ਨਾਮ ਕਮਲ ਪ੍ਰਗਾਸਾ, ਤਿਨਕੋ ਨਾ ਜਮਕੀ ਤਰਾਸਾ। ਜਗ ਤਰੇ ਜਿਤ ਕਾਮਣ ਹਿਤਕਾਰੀ, ਪੁੱਤਰ ਕਲੱਤਰ ਲਗਨਾ ਵਿਸਾਰੀ। ਗਿਰਥਾ ਜਨਮ ਗਵਾਇਆ, ਬਾਜੀ ਹਾਰੀ ਸਤਿਗੁਰ ਸੇਵੇ ਕਰਨੀ ਸਾਰੀ। ਰੇ ਬਾਹਰੋਂ ਹਮੈਂ ਕਹੇ ਕਹਾ, ਹਮੈਂ ਕਹੇ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਮਾਇਆ ਮੋਹ ਗੁਰਸ਼ਬਦ ਚਲਾਏ, ਨਿਰਮਲ ਨਾਮ ਸਦ ਹਿਰਦੈ ਧਿਆਏ। ਤਉ ਤੇ ਰਾਖਾ ਠਾਕ ਰਹਾਏ, ਸਿੱਖ ਸੰਗਤ ਕਰਮ ਮਿਲਾਏ। ਗੁਰਬਿਨ ਭੁੱਲੋ ਆਵੈ ਜਾਏ, ਨਦਰ ਕਰੇ ਸੰਜੋਗ ਮਿਲਾਏ। ਰੂੜੋ ਕਹੋ ਨਾ ਕਹਿਆ ਜਾਈ, ਅਕਥ ਕਥੋ ਨਹੀਂ ਕੀਮਤ ਪਾਈ। ਸਭ ਦੁੱਖ ਤੇਰੇ ਸੁਖ ਰਜਾਈ, ਸਭ ਦੁੱਖ ਮੇਟੇ ਸੱਚ ਨਾਈ। ਕਰ ਬਿਨ ਵਾਜਾ ਪਗ ਬਿਨ ਤਾਲਾ, ਜੇ ਸਭ ਦੁੱਖ ਜੈ ਤਾਂ ਸੱਚ ਨਿਹਾਲਾ। ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰੱਖੇ ਰਖਵਾਲਾ। ਤ੍ਰਿਪਾਉਣ ਸੂਜੈ ਆਪ ਗਵਾਵੈ, ਬਾਣੀ ਬੂਜਾ ਸਾਥ ਸਮਾਵੈ। ਸਬਦ ਵਿਚਾਰੇ ਇਕ ਲਿਵ ਤਾਰਾ, ਨਾਨਕ ਧਨ ਸਵਾਰ ਨਹਾਰਾ। ਸਮਹਲਾ ਪਹਿਲਾ, ਲੇਖ ਅਸੰਖ ਲਿਖ ਲਿਖ ਮਾਣ। ਮਨ ਮਾਨਿਆ ਸੱਚ ਸੁਰਤ ਖਾਨ, ਕਥਨੀ ਬਦਨੀ ਪਰਪੜ ਭਾਰ। ਲੇਖ ਅਸੰਖ ਲੇਖ ਪਾਰ, ਐਸਾ ਸਾਚਾ ਤੂੰ ਏਕੋ ਜਾਣ। ਜੰਮਣ ਮਰਨਾ ਹੁਕਮ ਪਛਾਣ ਰਹਾਉ, ਮਾਇਆ ਮੋਏ ਜਗ ਬਾਧਾ ਜਮਕਾਲ। ਬਾਂਦਾ ਛੁਟੈ ਨਾਮ ਸੰਭਾਲ, ਗੁਰਸੁਖ ਦਾਤਾ ਵਰਨਾ ਪਾਲ। ਹਲਤ ਪਲਤ ਨਿਭੀ ਤੁਧ ਨਾਲ, ਸਬਦ ਮਰੈ ਤਾਂ ਇਕ ਲਿਵਲਾਏ, ਚਰਚ ਰਹਿ ਤਾਂ ਪਰਮ ਚੁਕਾਏ। ਜੀਵਨ ਮੁਕਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸਦ ਸਮਾਏ। ਜਿਨ ਤਰਸਾ ਜੀ ਗਗਨ ਆਕਾਸ, ਜਿਨ ਸੁਥਾਪੀ ਥਾਪ ਥਾਪ, ਸੰਤਰ ਆਪੇ ਆਪ। ਕਿਸੇ ਨਾ ਪੁੱਛੇ ਬਖਸੇ ਆਪ, ਤੂੰ ਪ੍ਰਸਾਗਰ ਮਾਣਕ ਹੀਰ।

ਰੋਏ, ਜਗ ਉਪਜੈ ਬਿਨਸੈ ਪਤ ਖੋਏ, ਗੁਰਮੁਖੋ ਵੈ ਬੂਜੈ ਸੋਏ, ਮਹਿੰਗੋ ਮੋਲ ਪਾਰ ਫਾਰ, ਅਟਲ ਅਛਲ ਗੁਰਮਤੀ ਧਾਰ, ਪਾਇ ਮਿਲੈ ਪਾਵੈ ਪੈਕਾਰ, ਨਾਨਕ ਨਿਜ ਕੈ ਵਿਚਾਰ, ਅਸਮ ਲਾ ਪਹਿਲਾ ਏਕ ਮਰੈ ਪੰਚੇ ਮਿਲ ਰੋਵੈ, ਹਮ ਜੈ ਸ਼ਬਦ ਮਲ ਧੋਵੈ, ਸਮਝ ਸੂਝ ਸਹਿਜ ਕਰ ਹੋਵੈ, ਬਿਨ ਬੂਜੇ ਸਗਲੀ ਪਤ ਖੋਵੈ, ਕੌਣ ਮਰੈ ਕੌਣ ਰੋਵੈ, ਓਹੀ ਕਾਰ ਕਰਨ ਕਾਰਨ ਸਭ ਸੈ ਸਿਰ ਤੋਂ ਹੀ ਰਹਾਓ, ਮੋਏ ਕਰੋ ਐ ਦੁੱਖ ਕੋਏ, ਸੋ ਰੋਵੈ ਜਿਸ ਵੇਦਨ ਹੋਏ, ਜਿਸ ਬੀਤੀ ਜਾਣਾ ਪ੍ਰਭ ਸੋਏ, ਆਪੇ ਕਰਤਾ ਕਰੇ ਸੋਏ, ਜੀਵਿਤ ਮਰਨ ਤਾਰੇ ਤਰਨਾ, ਜੈ ਜਗਦੀਸ਼ ਪਰਮ ਗਤ ਸਰਨਾ, ਹੰਬਲਿਆਰੇ ਸਤਿਗੁਰ ਚਰਣਾ, ਗੁਰੂ ਬੋਇਥ ਸਬਦ ਪੈ ਤਰਨਾ, ਨਿਰਭਉ ਆਪ ਨਿਰੰਜਨ ਜੋਤ, ਬਿਨ ਨਾਵੈ ਸੂਤਕ ਜਗ ਛੋਤ, ਦੁਰਮਤ ਬਿਨਸੈ ਕਿਆ ਕਹਿ ਰੋਤ, ਜਨਮ ਹੋਏ ਬਿਨ ਭਗਤ ਸਰੋਤ, ਮੋਏ ਕਉ ਸਚ ਰੋਵੈ ਮੀਤ, ਤ੍ਰੈਗਣ ਰੋਵੈ ਨੀਤਾ ਨੀਤ, ਦੁੱਖ ਸੁਖ ਪ੍ਰਹਰ ਸਹਿਜ ਵਿਚੀ ਸੁਚੀਤ, ਤਨ ਮਨ ਸੌਂਪ ਕ੍ਰਿਸ਼ਨ ਪ੍ਰੀਤ, ਪਿਤਰੇ ਕਨੇਕ ਅਸੰਖ, ਕਰਮ ਧਰਮ ਬਹੁ ਸੰਖ ਅਸੰਖ, ਬਿਨ ਪੈ ਭਗਤੀ ਜਨਮ ਬਿਰੰਥ, ਹਰ ਗੁਣ ਗਾਵੈ ਮਿਲ ਪਰਮਾਨੰਥ, ਆਪ ਮਰੈ ਮਾਰੇ ਪੀ ਆਪ, ਆਪ ਪਾਏ ਥਾਪ ਥਾਪ, ਸ੍ਰਿਸ਼ਟ ਪਾਈ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲਣ ਨਹੀਂ ਭਰਾਤ, ਸੂਤਕ ਅਗਨ ਪਖੈ ਜਗ ਖਾਏ, ਸੂਤਕ ਜਲ ਥਲ ਸਭ ਹੀ ਥਾਏ, ਨਾਨਕ ਸੂਤਕ ਜਨਮ ਮਰੀ ਜਾਏ, ਗੁਰ ਪ੍ਰਸਾਦਿ ਹਰ ਰਸ ਪੀ ਜਾਏ, ਰਾਗਾ ਸੰਭਾਲਾ ਪਹਿਲਾ, ਵਿਚਾਰੈ ਸੁਪਰਖੇ ਹੀਰਾ, ਇੱਕ ਦ੍ਰਿਸ਼ਟ ਤਾਰੇ ਗੁਰਪੂਰਾ, ਗੁਰਮਾਨੈ ਮਨ ਤੇ ਮਨ ਧੀਰਾ, ਐਸਾ ਸਾਹ ਸਰਾਫੀ ਕਰੈ, ਸਾਚੀ ਨਦਰ ਏਕ ਲਿਵ ਤਰੈ, ਰਾਹ ਪੂੰਜੀ ਨਾਮ ਨਿਰੰਜਨ ਸਾਰ, ਨਿਰਮਲ ਸਾਚਰਤਾ ਪੈਕਾਰ, ਸਿਫਤ ਸਹਿਜ ਕਰ ਗੁਰ ਕਰਤਾਰ, ਅਸਮੰਤਾ ਸਗਲ ਸ਼ਬਦ ਜਲਾਏ, ਰਾਮ ਰਸਾ ਨਾਮ ਨਾਰਾਇਣ ਕਹਿ ਕਹਾਏ, ਗੁਰ ਤੇ ਵਟ ਮੈਲ ਕਰ ਪਾਏ, ਕੰਚਨ ਕਾਇਆ ਜੋ ਤਨੂਪ, ਤ੍ਰਿਪਾਉਣ ਦੇਵਾ ਸਗਲ ਸਰੂਪ, ਮੈਂ ਸੋ ਤਨ ਪੱਲੈ ਸਾਚ ਅਖੂਟ, ਪੰਚ ਤੀਨ ਨਵ ਚਾਰ ਸਮਾਵੈ, ਤਰਨ ਗਗਨ ਕਲ ਧਾਰ ਆਵੈ, ਬਾਹਰ ਜਾ ਤੋ ਉਲਟ ਪਰਾਵੈ, ਮੁਰਕੋਏ ਨਾ ਖੀ ਸੂਜੈ, ਜੇਵਾ ਰਸਨੀ ਕਹਿਆ ਬੂਜੈ, ਬੇਕਾ ਮਾਤਾ ਜਗ ਸਲੂਜੈ, ਉੱਤਮ ਸੰਗਤ ਉੱਤਮ ਹੋਵੈ, ਗੁਣ ਕੋ ਧਾਵੈ ਅਵਗਣ ਧੋਵੈ, ਬਿਨ ਗੁਰ ਸੇਵੇ ਸਹਿਜ ਨ ਹੋਵੈ, ਹੀਰਾ ਲਾਲ ਹੀਰਾ ਨਾਮ, ਜਿਵੇਂ ਹਰ ਲਾਲ ਮਨ ਮੋਤੀ ਹੈ ਤਿਸਕਾ ਮਾਲ, ਨਾਨਕ ਪ੍ਰਖੇ ਨਦਰ ਨਿਹਾਲ, ਆਸਾ ਮਹੱਲਾ ਪਹਿਲਾ, ਗੁਰਮੁਖ ਗਿਆਨ ਧਿਆਨ ਮਨ ਮਾਨ, ਗੁਰਮੁਖ ਮੈਲੀ ਮੈਲ ਪਛਾਣ, ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਐਸੇ ਪ੍ਰੇਮ ਭਗਤ ਵਿਚਾਰੀ, ਗੁਰਮੁਖ ਸਾਚਾ ਨਾਮ ਮੁਰਾਰੀ ਰਾਵ, ਐਨਸ ਨਿਰਮਲ ਥਾਨ ਸਥਾਨ, ਤੀਨ ਪਾਉਣ ਨੇ ਪਿੰਨੇ ਕੇਵਲ ਗਿਆਨ, ਤੀਨ ਭਾਵਨ ਨੇ ਕੇਵਲ ਗਿਆਨ, ਸਾਚੇ ਗੁਰ ਤੇ ਹੁਕਮ ਪਛਾਣ, ਸਾਚਾ ਹਰਖ ਨਾਇ ਤਿਸ ਸੋਗ, ਅੰਮ੍ਰਿਤ ਗਿਆਨ ਮਾਰ ਸਭੋਗ, ਪੰਚ ਸਮਾਈ ਸੁਖੀ ਸਭ ਲੋਗ, ਸਗਲੀ ਜੋ ਤੇਰਾ ਸਭ ਕੋਈ, ਆਪੇ ਜੋੜ ਵਿਛੋੜੇ ਸੋਈ, ਆਪੇ ਕਰਤਾ ਕਰੇ ਸੋਈ, ਟਾਹੇ ਸਾਰੇ ਹੁਕਮ ਸਮਾਵੈ, ਹੁਕਮ ਵਰਤਾ ਜੋ ਤੁਸੀਂ ਭਾਵੈ, ਗੁਰ ਬਿਨ ਪੂਰਾ ਕੋਈ ਨਾ ਪਾਵੈ, ਬਾਲਕ ਬਿਰਦ ਨਾ ਸੁਰਤ ਪ੍ਰਾਨ, ਪਰ ਜੋ ਬਨ ਬੂਢੈ ਬਮਾਨ, ਪ੍ਰਣਾਵੈ ਕਿਆਲਾ ਸਨਿਧਾਨ, ਜਿਸ ਕਾਨ ਤਨ ਸਹਿਜ ਨਾ ਜਾਨਾ, ਪਰਮ ਪੁਲਾਨਾ ਫਿਰ ਪਛਤਾਨਾ, ਗਲਫਾਹੀ ਬੋਰਾ ਬੋਰਾਨਾ, ਬੂੜਤ ਜਗ ਦੇਖਿਆ ਤਉ ਡਰ ਭਾਗੇ, ਸਤਿਗੁਰ ਰਾਖੇ ਸੇ ਵੱਡ ਭਾਗੇ, ਨਾਨਕ ਗੁਰ ਕੀ ਚਰਣੀ ਲਾਗੇ, ਆ ਸਮਾਲਾ ਪਹਿਲਾ, ਗਾਵੈ ਗੀਤੇ ਚੀਤਾ ਨੀਤੇ, ਰਾਗ ਸੁਣਾਵੈ ਕਹਾਵੈ ਬੀਤੇ, ਬਿਨ ਨਾਵੈ ਮਨ ਝੂਠ ਅਨੀਤੇ, ਕਾਂ ਚਲੋ ਮਨ ਰਹੋ ਕਰੇ, ਗੁਰਮੁਖ ਰਾਮ ਨਾਮ ਤਰਤਾਸੇ ਖੋਜ ਤੇ ਪਾਵੋ ਸਹਿਜ ਹਰੇ, ਰਹਾਓ ਕਾਮ ਕ੍ਰੋਧ ਮਨ ਮੋਹ ਸਰੀਰਾ, ਲਭ ਲੋਭ ਅਹੰਕਾਰ ਸੋ ਪੀਰਾ, ਰਾਮ ਨਾਮ ਬਿਨ ਕਿਉਂ ਮਨ ਧੀਰਾ, ਅੰਤਰ ਨਾਵਣ ਸਾਚ ਪਛਾਣੈ, ਅੰਤਰ ਕੀ ਗਤ ਗੁਰਮੁਖ ਜਾਣੈ, ਸਾਚ ਸ਼ਬਦ ਬਿਨ ਮਹਿਲ ਮਹਿਲ ਨਾ ਪਛਾਣੈ, ਨਿਰੰਕਾਰ ਮੈਂ ਕਾਰ ਸਮਾਵੈ, ਅਕਲ ਕਲਾ ਸਚ ਸਚ ਟਿਕਾਵੈ, ਸੋ ਨਰ ਗਰਭ ਜੋਨ ਨਹੀਂ ਆਵੈ, ਜਹਾਂ ਨਾ ਮਿਲੈ ਤਹਿ ਜਾਓ, ਗੁਰ ਪ੍ਰਸਾਦੀ ਕਰਮ ਕਮਾਓ, ਨਾਮੇ ਰਾਤਾ ਹਰ ਗੁਣ ਗਾਓ, ਗੁਰ ਸੇਵਾ ਤੇ ਆਪ ਪਛਾਤਾ, ਅੰਮ੍ਰਿਤ ਨਾਮ ਸਿਆਵਨ ਰਘਦਾਤਾ, ਅੰਦਰ ਬਾਣੀ ਨਾਮੇ ਰਾਤਾ, ਪ੍ਰਭ ਮੇਰਾ ਲਾਏ ਤਾਂ ਕੋ ਲਾਗੈ, ਹਉਮੈ ਮਾਰੇ ਸਭ ਦੇ ਜਾਗੈ, ਹੱਥੇ ਉੱਥੇ ਸਦਾ ਸੁਖ ਆਗੈ,
ਮਨ ਚੰਚਲ ਬਿਦਨਾ ਹੀ ਜਾਣਾ, ਮਨਮੁਖ ਮਹਿਲਾ ਸ਼ਬਦ ਨਾ ਪਛਾਣਾ, ਗੁਰਮੁਖ ਨਿਰਮਲ ਨਾ ਵਖਾਣਾ, ਹਰ ਜੀਵ ਅੱਗੇ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਕਿਲੇ ਉਦੋ ਕਾਟੇ ਹਰਨਾ ਪ੍ਰਗਾਸ, ਕਰ ਵਿਚਾਰ ਚਾਰ ਪਰਾਤਾ, ਸਤਿਗੁਰ ਬਚਨੀ ਏਕੋ ਜਾਤਾ, ਨਾਨਕ ਨਾਮ ਨਾ ਮਨ ਰਾਤਾ, ਸਮਾਲਾ ਪਹਿਲਾ ਮਨ ਮੈਂਗਲ ਸਗਤ ਦੇਵਾਨਾ, ਬਨ ਖੰਡ ਮਾਇਆ ਮੋਹ ਹੈਰਾਨਾ, ਤੋਤ ਜਾਏ ਕਾਲ ਕੇ ਚਾਪੇ, ਗੁਰਮੁਖ ਖੋਜ ਲਏ ਕਰੇ ਆਪੇ, ਬਿਨ ਗੁਰ ਸ਼ਬਦ ਮਨ ਨਾ ਠੌਰਾ, ਸਿਮਰੋ ਰਾਮ ਨਾਮ ਅਤਿ ਨਿਰਮਲ, ਅਵਰ ਸਿਆਗੋ ਹੋ ਮੈਂ ਕੌਰਾ ਰਹਾਓ, ਇਹ ਮਨ ਮੁਗਧ ਕਹੋ ਕਿ ਰਸੀ, ਬਿਨ ਸਮਝੈ ਜਮਕਾ ਬਿਨ ਸਮਝੈ ਜਮਕਾ ਦੁਖ ਸੈਸੀ, ਆਪੇ ਬਖਸੇ ਸਤਿਗੁਰ ਮੇਲੇ, ਕਾਲ ਕੰਟਕ ਮਾਰੇ ਸੱਚ ਪੇਲੈ, ਇਹ ਮਨ ਕਰਮਾ ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ, ਸਾਕਤ ਲੋਭੇ ਉਹ ਮਨ ਮੂੜਾ, ਗੁਰਮੁਖ ਨਾਮ ਜਪੈ ਮਨ ਰੂੜਾ, ਗੁਰਮੁਖ ਮਨ ਅਸਥਾਨੇ ਸੋਈ, ਗੁਰਮੁਖ ਤੇ ਪਾਉਣ ਸੋਜੀ ਹੋਈ, ਇਹ ਮਨ ਜੋਰੋ ਜੋਗੀ ਭੋਗੀ ਤਪਤਾਪੈ, ਗੁਰਮੁਖ ਚੀਨੈ ਹਰ ਪ੍ਰਭ ਆਪੈ, ਮਨ ਵਿਰਾਗੀ ਹੋ ਮੈਂ ਤਿਆਗੀ, ਘਟ ਘਟ ਮਨ ਸਾ ਦੁਧ ਦੁਬਦਾ ਲਾਗੀ, ਰਾਮ ਸੈਣ ਗੁਰਮੁਖ ਚਾਖੈ, ਦਰ ਕਰ ਮੈ ਲਈ ਹਰ ਪਤ ਰਾਖੈ, ਇਹ ਮਨ ਰਾਜਾ ਸੂਰ ਸੰਗਰਾਮ, ਇਹ ਮਨ ਨਿਰਭਉ ਗੁਰਮੁਖ ਨਾਮ, ਮਾਰੇ ਪੰਚ ਆਪਣੇ ਵਸ ਕੀਏ, ਹੋਮੈ ਗ੍ਰਾਸ ਇੱਕ ਥਾਂ ਕੀਏ, ਗੁਰਮੁਖ ਰਾਗ ਸਵਾਦ ਅਨ ਤਿਆਗੇ, ਗੁਰਮੁਖੇ ਮਨ ਭਗਤੀ ਜਾਗੇ, ਅਨਹਦ ਸੁਣ ਮਾਨ ਸ਼ਬਦ ਵਿਚਾਰੀ, ਆਤਮ ਚੀਨ ਭਏ ਨਿਰੰਕਾਰੀ, ਇਹ ਮਨ ਨਿਰਮਲ ਦਰ ਕਰ ਸੁੰਦਰ ਕਰ ਸੋਈ, ਗੁਰਮੁਖ ਭਗਤ ਪਾਉ ਤੁਨ ਹੋਈ, ਐਨਸ ਹਰ ਜਸ ਗੁਰ ਪ੍ਰਸਾਦ, ਕੜਕੜ ਸੋ ਪ੍ਰਵਾਹ ਜੁਗਾਦ, ਰਾਮ ਨਿਸਾਨ ਏਮਨ ਮਾਤਾ ਏਮਨ ਮਾਤਾ, ਸਰਬ ਰਸਾਇਣ ਗੁਰਮੁਖ ਜਾਤਾ, ਭਗਤੇ ਤੇ ਗੁਰਚਰਨ ਨਿਵਾਸਾ, ਨਾਨਕ ਹਰਜਨ ਕੇ ਦਾਸਨ ਦਾਸਾ, ਆਸਮ ਲਾ ਪਹਿਲਾ ਤਉ ਬਿਨਸੈ, ਤਨ ਬਿਨਸੈ ਤਨ ਕਾਕੋ ਕਹੀਐ, ਬਿਨ ਗੁਰ ਰਾਮ ਨਾਮ ਕਤ ਲਹੀਐ, ਰਾਮ ਨਾਮ ਤਨ ਸੰਗ ਸਖਾਈ, ਐਨਸ ਨਿਰਮਲ ਹਰ ਲਿਬਲਾਈ, ਰਾਮ ਨਾਮ ਬਿਨ ਕਮਨ ਹਮਾਰਾ, ਸੁਖ ਦੁਖ ਸੰਕਰ ਨਾਮ ਨਾ ਛੋਡੋ ਆਪੇ, ਸੁਖ ਦੁਖ ਸਮਗਰ ਨਾਮ ਨਾ ਛੋਡੋ ਆਪੇ, ਬਖਸ ਮਿਲਾਵਣ ਹਾਰਾ ਰਹਾਓ, ਕਨਕਾਮਨੀ ਹੇਤ ਗਵਾਰਾ, ਦੁਬਦਾ ਲਾਗੇ ਨਾਮ ਵਿਸਾਰਾ, ਜਿਸ ਤੂੰ ਬਖਸੈ ਨਾਮ ਜਪਾਏ, ਦੂਤ ਨ ਲੰਘ ਸਕੈ ਗੁਣ ਗਾਏ, ਹਰ ਗੁਰਦਾਤਾ ਰਾਮ ਗੋਪਾਲਾ, ਜਿਉਂ ਭਾਵੈ ਤਿਉਂ ਰੱਖ ਦਿਆਲਾ, ਗੁਰਮੁਖ ਰਾਮ ਮੇਰਾ ਮਨ ਭਾਇਆ,

ਹਰ ਹਰ ਸਿਮਰਨ ਅਕਲ ਵਖਾਂਤਾ, ਤੂੰ ਆਪ ਭੁਲਾਵੈ ਨਾ ਵਿਸਾਰ, ਤੂੰ ਆਪੇ ਰੱਖੈ ਕਿਰਪਾ ਧਾਰ, ਰੋਗ ਪਰਮ ਭੇਦ ਮਨ ਦੂਜਾ, ਗੁਰਬਿਨ ਪਰਮ ਜਪੈ ਜਪ ਦੂਜਾ, ਆਦਿ ਪੁਰਖ ਗੁਰ ਦਰਸ਼ਨ ਦੇਖੈ, ਬਿਨ ਗੁਰ ਸ਼ਬਦ ਜਨਮ ਕੇ ਲੇਖੈ, ਦੇਖ ਚਰਜ ਰਹਿ ਬਿਸਮਾਦ, ਕੜਕੜ ਸਰਨ ਸਹਿ ਸਮਾਦ, ਪਰਪੁਰ ਤਰ ਰਹੇ ਮਨ ਮਾਹੀ, ਤੁਮ ਸੰਸਾਰ ਅਵਰ ਕੋ ਨਾਹੀ, ਜਾਂਕੀ ਭਗਤ ਹੇਤ ਮੁਖ ਨਾਮ, ਸੰਤ ਭਗਤ ਕੀ ਸੰਗਤ ਰਾਮ, ਬੰਧਨ ਤੋਰੇ ਸਹਿ ਧਿਆਨ, ਛੂਟੇ ਗੁਰਮੁਖ ਹਰ ਹਰ ਹਰ ਹਰ ਗੁਰ ਗਿਆਨ, ਨਾ ਜਮਦੂਤ ਦੁਖ ਤਿਸ ਲਾਗੈ, ਜੋਜਨ ਰਾਮ ਨਾਮ ਲੈ ਲਜਾਗੈ, ਭਗਤ ਵਿਸ਼ਲ ਭਗਤਾਂ ਹਰ ਸੰਗ, ਨਾਨਕ ਮੁਕਤ ਭਏ ਹਰ ਰੰਗ, ਆਸਾ ਮਹਲਾ ਪਹਿਲਾ ਇੱਕ ਤੁਕੀ, ਗੁਰਸੇਵੇ ਸੋ ਠਾਕੁਰ ਜਾਣੈ, ਦੁਖ ਮਿਟੈ ਸਤਸਬਦ ਪਛਾਣੈ, ਰਾਮ ਜਪੋ ਮੇਰੀ ਸਖੀ ਸਹੇਲੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਉ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸਤਕੰਨਿਆ ਅਰਨਾਰ, ਬੰਧਨ ਕਰਮ ਧਰਮ ਹੋ ਕੀਆ, ਬੰਧਨ ਪੁੱਤ ਕਲਤ ਮਨ ਬੀਆ, ਬੰਧਨ ਕਿਰਖੀ ਕਰੈ ਇਸ਼ਨਾਨ, ਹਉਮੈ ਡੰਡ ਸਹਿ ਰਾਜਾ ਮੰਗੈ ਦਾਨ, ਬੰਧਨ ਸੌਦਾਨ ਵਿਚਾਰੀ, ਤਿਪਤ ਨਈ ਮਾਇਆ ਮੋਹ ਪਸਾਰੀ, ਬੰਧਨ ਸਹਾ ਸੰਚੈ ਧਨ ਜਾਏ, ਬਿਨ ਹਰ ਭਗਤ ਨ ਪਵੈ ਥਾਏ, ਬੰਧਨ ਵੇਦ ਬਾਦ ਅਹੰਕਾਰ, ਬੰਧਨ ਬਿਨਸੈ ਮੋਹ ਵਿਕਾਰ, ਨਾਨਕ ਰਾਮ ਨਾਮ ਸਰਣਾਈ, ਸਤਿਗੁਰੁ ਰਾਖੇ ਬੰਧ ਨ ਪਾਈ, ਰਾਗ ਆਸਾ ਮਹਲਾ ਪਹਿਲਾ, ਅਸ਼ਟਪਦੀਆਂ ਕਰ ਸਤੀ ਜਾਏ ਕੋ ਅੰਕਾਰ, ਸਤਿਗੁਰ ਪ੍ਰਸਾਦ ਜਿਨ ਸਨ ਸੋਨ ਪੱਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਕਾਤੇ ਮੁੰਨੀਆਂ ਨ ਗਲ ਵਿੱਚ ਆਵੈ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬੈਣ, ਮਿਲਣ ਹਦੂਰ ਹੈ।

ਕਰ ਕਰ ਦੇਖੇ ਵੇਸ ਰਾਓ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਹੜੋਲੀ ਚੜ ਆਈ ਆ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀ ਹੈ ਚੱਲੇ ਚਿਮਕਣ ਪਾਸ, ਇੱਕ ਲੱਖ ਲਹਿਣ ਬੈਠੀਆਂ ਲੱਖ ਲੈਣ ਖੜੀਆਂ, ਗ੍ਰਿਸ਼ ਵਾਰੇ ਖਾਂਦੀਆਂ ਮਾਣਨ ਸੇ ਜੜੀਆਂ, ਤਿੰਨ ਗਲ ਸਿਲਕਾ ਪਾਈਆਂ ਟੁੱਟਣ ਮੋਹਤ ਸਰੀਆਂ, ਤੰਜੋ ਤੋਂ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ, ਤੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ, ਜਿਤ ਭਾਵੇ ਦੇ ਵਡਿਆਏ ਜੇ ਭਾਵੇ ਦੇ ਸਜਾਏ, ਅੱਗੋਂ ਦੇ ਜੇ ਚੇਤੀ ਆਏ ਤਾਂ ਕਾਇਤ ਮਿਲਾ ਖੁਦ ਸਜਾਏ, ਸਾਹਸਤ ਗਵਾਈਆਂ ਰੰਗ ਤਮਾਸੇ ਮਚਾਏ, ਬਬਰ ਵਾਣੀ ਫਿਰ ਗਈ ਕੁਰਨ ਮੁੱਠ ਟੋਟੀ ਖਾਏ, ਇੱਕ ਨਾ ਵਕਤ ਬੁਹਾਈ ਆ ਇੱਕ ਨਾ ਪੂਜਾ ਲਾ ਜਾਏ, ਚੌਕੇ ਵਿਣ ਹਿਦਵਾਣੀਆਂ ਕਿਉਂ ਟਿੱਕੇ ਫਕੜੈ ਨਾਏ, ਰਾਮ ਨਾ ਕਬੂ ਚੇਤੇ ਹੁਣ ਗਹਿਣਾ ਮਿਲਾ ਖੁਦਾਏ, ਇੱਕ ਰਿਹਾ ਵੈ ਆਪਣਾ ਇੱਕ ਮੇਰੇ ਮਿਲ ਪੁੱਛਿਆ ਸੁੱਖ, ਇੱਕ ਨਾ ਇਹੋ ਲਿਖਿਆ ਬੈ ਬੈਰੋ ਵੈ ਦੁੱਖ, ਜੁਦ ਸੁਪਾਵੈ ਸੋਥੀਐ ਨਾਨਕਿਆ ਮਨੁੱਖ, ਅਸਮਾਂ ਲਾ ਪਹਿਲਾ ਕਹਾਂ ਸੋ ਖੇਲ ਤੰਬੂਲਾ, ਘੋੜੇ ਕਹਾਂ ਪੇਰੀ ਸਹਿਨਾਈ, ਕਹਾਂ ਸੋ ਤੇ ਗਦ ਬਨ ਗਾੜੇ ਰਿਟ, ਕਹਾਂ ਸੋ ਲਾਲ ਕਵਾਈ, ਕਹਾਂ ਸੋ ਆਰਸੀਆ ਮੋਹ ਬੰਕੇ ਹੱਥੇ ਦਿਸੈ ਨਾਹੀ, ਇਹੋ ਜਗ ਤੇਰਾ ਤੂੰ ਗੁਸਾਈ, ਇਹ ਕੜੀ ਮੈਂ ਥਾਪੋ ਥਾਪੇ ਜਰ ਵੰਡ ਦੇਵੈ ਭਾਈ ਰਹਾਓ, ਕਾਂਸ ਕਰਤਰ ਮੰਡਲ ਮਹਿਲਾ ਕਾਸ ਬੰਕ ਸਰਾਈ, ਕਾਂਸ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ, ਕਾਂਸ ਪਾਨ ਤੰਬੋਲੀ ਕਰਮਾ ਹੋਈ ਅਛਾਈ ਮਾਈ, ਇਸ ਜਰ ਕਾਰਨ ਘਣੀ ਵਿਗੂਤੀ ਇਹ ਨਜ਼ਰ ਘਣੀ ਖਵਾਈ, ਪਾਪਾ ਪਾ ਜੋ ਹੋਵੇ ਨਾਈ ਮੋਇਆ ਸਾਥ ਨਾ ਜਾਈ, ਜਿਸਨੂੰ ਆਪ ਕੋ ਆਏ ਕਰਤਾ ਖੁਸ ਲੈ ਚੰਗੇ ਆਈ, ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ, ਸੁਣਿਆ ਥਾਇਆ ਥਾਨ ਮੁਕਾਮ ਜਲੇ ਵਿੱਚ ਮੰਦਰ, ਮੁੱਛ ਮੁੱਛ ਕੋਈ ਰਲਾਇਆ ਕੋਈ ਮੁਗਲ ਨਾ ਹੋ, ਕੋਈ ਮੁਗਲ ਨਾ ਹੋ ਆ ਅੰਧਾ, ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਪਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚੜਾ ਚਲਾਈ, ਓਨੀ ਹਸਤ ਚੜਾਈ ਜਿਨਕੇ ਚੀਰੀ, ਜਿਨਕੀ ਚੀਰੀ ਦਰਗੈ ਪਾਟੀ ਤਿਨਾ ਮਰਨਾ ਭਾਈ, ਇੱਕ ਹਿੰਦਵਾਣੀ ਅਵਰ ਤੁਰਕਾਣੀ ਪਠਿਆਣੀ ਠਕਰਾਣੀ, ਇੱਕ ਨਾ ਪੇਰਣ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ, ਜਿਨਕੇ ਬੰਕੇ ਕਰੀ ਨਾ ਆਇਆ ਤਨ ਕਿਉਂ ਰਹਿਣ ਬਿਹਾਣੀ, ਆਪੇ ਕਰੇ ਕਰਾਏ ਕਰਤਾ ਕਿਸ ਨੂੰ ਅੱਖ ਸੁਣਾਈ ਹੈ, ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸ ਥੈ ਜਾਏ ਰੁਆਈ ਹੈ, ਹੁਕਮੀ ਹੁਕਮ ਚਲਾਏ ਵਿਖਸੈ ਨਾਨਕ ਲਿਖਿਆ ਪਾਈ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਾਲਾ ਪਹਿਲਾ ਕਰ ਅੱਠਵਾਂ ਅਸ਼ਟਪਦੀਆਂ, ਜੈਸੇ ਗੋਇਲ ਗੋਇਲੀ ਤਸੇ ਸੰਸਾਰਾ, ਉੜਕਮਾ ਆਦਮੀ ਬੰਦ ਕਰਬਾਰਾ, ਜਾਗੋ ਜਾਗੋ ਸੁਤਿਓ ਚਲਿਆ ਵਣਜਾਰਾ, ਨੀਤ ਨੀਤ ਕਰਬਾਂਦੀ

ਇੱਕ ਗ੍ਰਹੀ ਸੇਵਕ ਸੇ ਸਾਧਕਾ ਗੁਰਮਤੀ ਲਾਗੇ ਨਾਮ ਦਾਨ ਸਨਾਨ ਦੇੜ ਹਰ ਭਗਤ ਸੁਜਾਗੇ ਗੁਰ ਤੇ ਦਰ ਕਰ ਜਾਣੀਐ ਸੋ ਜਾਏ ਸਿਆਣਾ ਨਾਨਕ ਨਾਮ ਨਾ ਵਿਸਰੇ ਸਾਚੇ ਮਨ ਮਾਨੈ ਸਮਹਲਾ ਪਹਿਲਾ ਮਨ ਸਾਮਣੈ ਸਮਾਇਲੇ ਪਹੁੰਚਣ ਸਤਰਨਾ ਜੁਗਾ ਦਿਆਲ ਤੂੰ ਠਾਕੁਰ ਤੇਰੀ ਸਰਣਾ ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀਜੈ ਗੁਰਮੁਖ ਨਾਮ ਤੇ ਆਈਐ ਮਨ ਮੰਦਰ ਭੀਜੈ ਰਹਾਉ ਕੂੜਾ ਲਾਲ ਛੁੱਡਿਐ ਤੋ ਸੱਚ ਪਛਾਣੈ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ ਉਹਨ ਰਾਜਾ ਲੋਭੀਆ ਲੁਭਤੋ ਲੋਭਾਈ ਗੁਰਮੁਖ ਲੋਭ ਨਿਵਾਰੀਐ ਹਰ ਸਿਓ ਬਣਿਆਈ ਕਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੈ ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਿੜਾਵੈ ਲਾਲ ਛੋਡੋ ਤਾਂ ਦੇਹੋ ਲਾਲਚ ਦੁੱਖ ਭਾਰੀ ਸਾਚੋ ਸਾਹਿਬ ਮਨ ਵਸੈ ਹੋ ਮੈਂ ਬਿਖਮਾਰੀ ਦੁਬਧਾ ਛੋਡ ਕੁਵਾਟੜੀ ਮੁਸ ਹੋ ਗਏ ਭਾਈ ਅਨਸ ਨਾਮ ਸਲਾਹੀ ਸਤਿਗੁਰ ਸਰਣਾਈ ਮਨਮੁਖ ਪੱਥਰ ਸਹਿਲ ਹੈ ਤਿਰਕ ਜੀਵਨ ਫੀਕਾ ਜਲ ਮੈਂ ਇਹ ਕੀਤਾ ਰਾਖੀਐ ਅਬੰਤਰ ਸੂਕਾ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰਦੀਆ ਨਾਨਕ ਨਾਮ ਨਾ ਵਿਸਰੈ ਮੱਥ ਅੰਮ੍ਰਿਤ ਪੀਆ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਾਰ ਵਟ ਵਟਾਇਆ ਤੰਦ ਪਿਟੈ ਸੰਸਾਰ ਸੱਚ ਨਾ ਪਾਇਆ ਕਿਆ ਪਵਿਆ ਕਹਿ ਢੂੰਡੀਐ ਗੁਰਸਬਦ ਦਿਖਾਇਆ ਮਮਤਾ ਮੋਹਨ ਮੋਹ ਵਿਸਰਜਿਆ ਆਪਣੇ ਘਰੇ ਆਇਆ ਰਹਾਉ ਸੱਚ ਮਿਲੈ ਸੱਚਿਆ ਰਿਕੂੜ ਨਾ ਪਾਈਐ ਸੱਚੇ ਸਿਉਂ ਚਿਤਲਾਏ ਬਹੁ ਨ ਆਈਐ ਮੋਇਆ ਕੋ ਕਿਆ ਰੋਵ ਰੋਏ ਨਾ ਜਾਣ ਹੂੰ ਰੋਵੋ ਸੱਚ ਸਲਾਹੇ ਹੁਕਮ ਪਛਾਣ ਹੁਕਮੀ ਉਹ ਜੋ ਲਿਖਾਏ ਆਇਆ ਜਾਣੀਐ ਲਾਹ ਪੱਲੇ ਪਾਏ ਹੁਕਮ ਸਿਆਣੀਐ ਹੁਕਮੀ ਪੈਦਾ ਜਾਏ ਅੰਦਰ ਕਹਿ ਪਾਣੀਐ ਹੁਕਮੇ ਸੇ ਹੁਕਮੇ ਹੀ ਸਿਰਮਾਰ ਬੰਦ ਰਬਾਣੀਐ ਲਾਹ ਸੱਚ ਨਿਆਉ ਮਨ ਵਸਾਈਐ ਲਿਖਿਆ ਪੱਲੇ ਪਾਏ ਗਰਭ ਵੰਜਾਈਐ ਮਨਮੁਖੀਆਂ ਸਿਰਮਾਰ ਵਾਦ ਖਪਾਈਐ ਠਗ ਮੁਠੀ ਕੁੜਿਆਰ ਬੰਨ ਚਲਾਈਐ ਸਾਹਿਬ ਦੇ ਵਸਾਇ ਨ ਪਛੋਤਾ ਵਹੀ ਗੁਰੂਆਂ ਬਖਸ਼ਣ ਹਾਰ ਸ਼ਬਦ ਕਮਾ ਵਹੀ ਨਾਨਕ ਮੰਗੈ ਸੱਚ ਗੁਰਮੁਖ ਘਾਲੀਐ ਮੈਂ ਤੁਜ ਬਿਨ ਔਰ ਨਾ ਕੋਈ ਨਜ਼ਰ ਨਿਹਾਲੀਐ ਸੰਭਾਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰਿਆਵਲਾ ਸੱਚ ਟਿਕੈ ਕਰਿਆ ਇਹ ਸ਼ਬਦ ਉਤਾਵਲਾ ਜੈ ਦੇਖੇ ਤੈ ਸੋਏ ਅਵਰ ਨਾ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰਹਾਉ ਆਪ ਮਿਲਾਵੈ ਸੱਚ ਤਾਂ ਮਨ ਭਾਵਈ ਚੱਲੇ ਸਦਾ ਰਜਾਏ ਅੰਕ ਸਮਾਵਈ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਝੂਟ ਨਾ ਹੋਈ ਅਬੇ ਤਵੇ ਕੀ ਚਾਕਰੀ ਕਿਉਂ ਦਰਗਹਿ ਪਾਵੈ ਪੱਥਰ ਕੀ ਬੇੜੀ ਜੇ ਚੜੈ ਪਰ ਨਾਲ ਬੁਡਾਵੈ ਆਪਣਾ ਨਾਮ ਨਾ ਵੇਚੀਐ ਸਿਰ ਦੀ ਜੈ ਨਾਲੇ ਗੁਰਮੁਖ ਵਸਤ ਪਛਾਣੀਐ ਆਪਣਾ ਕਰ ਭਾਲੇ ਜੰਮਣ ਮਰਨਾ ਆਖੀਐ ਤਿਨ ਕਰਤੈ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਰ ਕਮਾਉਣੀ ਤੁਰਕੀ ਫਰਮਾਈ ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨਾ ਪਰਖ ਸੋਤਣੀ ਕਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਆ ਸੰਭਾਲਾ ਪਹਿਲਾ ਜਿਨੀ ਨਾ ਵਿਸਾਰੇ ਦੂਜੇ ਪਰਮ ਭੁਲਾਈ ਮੂਲ ਛੋਟ ਡਾਲੀ ਲੱਗੇ ਕਿਆ ਪਾਵੈ ਛਾਈ ਬਿਨ ਨਾ ਵੈ ਕਿਉਂ ਛੁੱਟੀ ਹੈ ਜੇ ਜਾਣਾ ਕੋਈ ਗੁਰਮੁਖੋ ਇਹ ਤਾਂ ਛੁੱਟੀ ਹੈ ਮਨਮੁਖ ਪਤ ਖੋਏ ਰਹਾਓ ਜਿਨੀ ਏਕੋ ਸੇਵਿਆ ਪੂਰੀ ਮਤ ਭਾਈ ਆਦ ਜੁਗਾਦ ਨਿਰੰਜਨਾ ਜਨ ਹਰ ਸਰਣਾਈ ਸਾਹਿਬ ਮੇਰਾ ਏਕ ਅਵਰ ਨਹੀਂ ਭਾਈ ਕਿਰਪਾ ਤੇ ਸੁਖ ਪਾਇਆ ਸਾਚੇ ਪ੍ਰਥਾਈ ਗੁਰਬਿਨ ਕਿਨੇ ਨਾ ਪਾਇਓ ਕੇਤੀ ਕਹਿ ਕਹਾਏ ਆਪ ਦਿਖਾਵੈ ਵਾਟੜੇ ਸੱਚੀ ਭਗਤ ਦ੍ਰਿੜਾਏ ਮਨੁੱਖ ਜੇ ਸਮਝਾਈਐ ਪੀਉ ਜੜ ਜਾਏ ਮਿਨ ਹਰ ਨਾਮ ਨਾ ਛੁੱਟਸੀ ਮਰ ਨਰਕ ਸਮਾਏ ਜਨਮ ਰਹਿ ਪਰਮਾਈਐ ਹਰ ਨਾਮ ਨਾ ਲੇਵੈ ਤਾਂ ਕਿ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ ਜਿਹੀ ਸੇਵ ਕਰਾਈਐ ਕਰਨੀ ਪਿਸਾਈ ਆਪ ਕਰੇ ਕਿਸੇ ਆਖੀਐ ਵੇਖੈ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸੇ ਆਪ ਕਰਾਏ ਨਾਨਕ ਸਿਰਦੇ ਛੁੱਟੀਐ ਦਰਗਹਿ ਪਦ ਪਾਏ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ਪਟੇ ਭਾਗ ਸਤਿਗੁਰ ਮਿਲੈ ਭਾਈਐ ਪਦ ਨਿਰਬਾਣੀ ਮੈਂ ਉਹ ਲੱਗੀ ਆ ਉਹ ਲੱਗੀ ਹਮ ਛੋਰੂ ਥਾਰੇ ਜਿਉਂ ਤੂੰ ਰੱਖੈ ਤਿਉ ਰਹਾਂ ਮੁੱਖ ਨਾਮ ਹਮਾਰੇ ਰਹਾ ਦਰਸ਼ਨ ਕੀ ਪਿਆਸਾ ਕਹਾਣੀ ਭਾਣ ਮਨ ਭਾਈ ਹੈ
ਮੇਰੇ ਠਾਕਰ ਹੱਥ ਵਡਿਆਈਆਂ ਪਾਣੇ ਪਤ ਪਾਣੇ ਪਤ ਪਾਈਐ ਸੱਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ ਜੇ ਦੇਖਾ ਤੈ ਰਵ ਰਹੇ ਕਿ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੈ ਵੇਖੇ ਵਡਿਆਈ ਗੁਰਮੁਖ ਨੇ ਹੋਏ ਨਿਹਾਲੀ ਐਸ

ਸਤਨਾਮ ਸੁਵੇਲਾ ਆਪ ਗਿਆ ਸੋ ਜੀ ਭਾਈ ਗੁਰੂ ਦੀ ਬੇਰ ਮੇਲਾ ਰਹਾਉ ਹਮੇ ਗਰਬ ਗਵਾਈਐ ਪਾਈਐ ਵਿਚਾਰ ਸਭ ਸਿਮਨ ਮਾਨਿਆ ਦੇ ਸੱਚ ਆਧਾਰ ਐਨਸ ਨਾਮ ਸੰਤੋਖੀਆ ਸੇਵਾ ਸੱਚ ਸਾਈ ਤਾਂ ਕੋ ਵਿਘਨ ਲੱਗ ਗਈ ਚਾਲੇ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜਾਨਾ ਖੋਟੇ ਠੋਰ ਨਾ ਪਾਇਨੀ ਰਲੀ ਜੂਠਾਨ ਰਲੇ ਜੂਠਾਨਾ ਨਿਤ ਨਿਤ ਖਰਾ ਸੰਭਾਲੀਐ ਸਭ ਸਭ ਦਾ ਪਾਈਐ ਖੋਟੇ ਨਦਰ ਨਾਵਨੀ ਲੇਗਨ ਚਲਾਈ ਹੈ ਅਜਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਨੂੰ ਬਿਰਖਾ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚੱਖਿਆ ਸਚ ਰਹਿ ਅਗਾਈ ਤਿੰਨਾ ਭਰਮ ਨਾ ਭੇਦ ਹੈ ਹਰ ਦਸ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ ਅਵਗਣ ਆਰੇ ਕੋ ਗੁਣ ਨਾਨਕ ਸਚ ਮਿਲੈ ਵਿਡਾਈ ਆ ਸੰਭਾਲਾ ਪਹਿਲਾ ਮਨ ਰਾਤ ਹਰ ਨਾਏ ਸੱਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਤ ਦੁਪਾਣਿਆ ਜਉ ਲੋਕ ਜੀਓ ਪ੍ਰਾਣ ਸੱਚ ਤੇ ਆਈ ਐ ਲਾਹ ਹਰ ਗੁਣ ਗਾਏ ਮਿਲੈ ਸੁਖ ਪਾਈ ਐ ਰਹਾ ਸੱਚੀ ਤੇਰੀ ਕਰ ਦੇ ਦਿਆਲ ਤੂੰ ਹੋ ਜੀਵਾਂ ਤੁਧ ਸਲਾਹ ਮਟੇ ਕਧਾਰ ਤੂੰ ਦਰ ਸੇਵਕ ਦਰਬਾਨ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਸਦਰਦ ਗਵਾਵਹੀ ਦਰਗਹਿ ਨਾਮ ਅਧੂਰ ਗੁਰਮੁਖ ਜਾਣ ਸੀ ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੇ ਸਾ ਸੰਤੋਖ ਕਰ ਭਾਉ ਤੋ ਸਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨਿਉ ਸੱਚਾ ਲਾਇਆ ਆਪੇ ਕਰੇ ਕਨਿਆਉ ਜੋ ਤੁਸ ਪਾਇਆ ਸੱਚੇ ਸੱਚੀ ਦਾਤ ਦੇ ਦਿਆਲ ਹੈ ਤੇ ਸੇਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਉੱਤਮ ਹੋ ਨੀਚ ਸੇਵ ਕਾਂਡੀਆ ਨਾਨਕ ਅੰਦਰ ਕਰਿਓ ਮੇਰਾ ਸੱਚ ਵਾਂਡੀਆ ਅਸਾ ਮਹਲਾ ਪਹਿਲਾ ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੋਕਣ ਨਿਤ ਸਹਿਸਾ ਦੋਈ ਮੇਰੇ ਨਾਂ ਆਵੇ ਕਿਆ ਜੀਵਨਾ ਫਿੱਟ ਤਿਗ ਚਤਰਾਈ ਸਤਿਗੁਰੂ ਸਾਧ ਨੇ ਸੇਵਿਆ ਹਰ ਭਗਤ ਨਾ ਭਾਈ ਰਹਾਓ ਆਵਤ ਜਾਵਤ ਆਵਣ ਜਾਵਣ ਤੋ ਰਹਿ ਭਾਈ ਹੈ ਗੁਰਪੂਰਾ ਨਾਮ ਨਾਮ ਤਨ ਰਾਸ ਦੇ ਬਿਨਸੈ ਭਰਮ ਕੂਰਾ ਸੰਤ ਜਨਾ ਕਹੋ ਮੇਰੇ ਰਹਿ ਤਨ ਤਮ ਚ ਸਗਾਈ ਆਦਿ ਪੁਰਖ ਪਰੰਪਰਾ ਗੁਰਮੁਖ ਹਰ ਪਾਏ ਨਟੂਆ ਸੰਗ ਬਣਾਇਆ ਬਾਜੀ ਸੰਸਾਰਾ ਖਿਨਪਲ ਬਾਜੀ ਦੇਖੀ ਹੈ ਉਜਤ ਨਹੀਂ ਗੁਬਾਰਾ ਚੌ ਹਮੇ ਚੌਪੜ ਖੇਲਣਾ ਝੂਠਾ ਅਹੰਕਾਰਾ ਸਭ ਜਗ ਹਾਰ ਸੋਝਣਾ ਗੁਰਸਬਦ ਵਿਚਾਰਾ ਜਿਉਂਦ ਲੈ ਹਟ ਤੋਹਣੀ ਹਰ ਨਾਮ ਹਮਾਰੈ ਰਾਮ ਨਾਮ ਹਰ ਟੇਕ ਨਿਤ ਦੋਤ ਸਵਾਰੈ ਯੂੰ ਤੂੰ ਰੱਖ ਤਿਵਰਹਾ ਹਰ ਨਾਮ ਧਾਰਾ ਅੰਤ ਸਿਖਾਈ ਪਾਇਆ ਜਨਮੁਖ ਦੁਆਰਾ ਜਨਮ ਮਰਨ ਦੁੱਖ ਮਿਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨ ਵਿਸਰੈ ਪੂਰਾ ਗੁਰਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਸਤ ਵੇਦ ਸਿਮਰਤ ਸਰ ਤੇਰਾ ਸੁਰ ਸ੍ਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸੁਰਬ ਬਿਡਾਣੀ ਤਾਂ ਕਿ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ ਤੇ ਤੀਸ ਕਰੋੜੇ ਦਾਸ ਤੁਮਾਰੇ ਰਿਤ ਸਿੱਧ ਪ੍ਰਾਣ ਆਧਾਰੀ ਤਾਂ ਕਿ ਰੂਪ ਨ ਜਾਈ ਲੱਖਣੇ ਕਿਆ ਕਰੇ ਅੱਖ ਵਿਚਾਰੀ ਤੀਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀ ਅਖਾਣੀ ਕਰਮ ਹੋਵੇ ਤਾਂ ਪਰਮਤ ਪਾਈਐ ਕਥੇ ਕਥ ਕਹਾਣੀ ਤੂੰ ਕਰਤਾ ਕੀ ਸਭ ਤੇਰਾ ਕਿਆ ਕੋ ਕਰੇ ਪੁਰਾਣੀ ਜਾਂ ਕੋ ਨਦਰ ਕਰੇ ਤੂੰ ਆਪਣੀ ਸਾਈ ਸਤ ਸਮਾਣੀ ਨਾ ਤੇਰਾ ਸਭ ਕੋਈ ਲੇਤਾ ਜੇਤੀ ਆਵਣ ਜਾਣੀ ਜਦ ਭਾਵੇ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰ ਆਣੀ ਚਾਰੇ ਵੇਦ ਬ੍ਰਹਮੇ ਕੋ ਦੀਏ ਪੜ ਪੜ ਕਰੇ ਵਿਚਾਰੀ ਤਾਂ ਕੋ ਕੁ ਨਾ ਬੁਝੈ ਵਪੜਾ ਨਰ ਸੁਰਗ ਅਵਤਾਰੀ ਜੁਗ ਜੁਗ ਕੇ ਕਾਰਾ ਜੇ ਕੀ ਗਾਵੈ ਕਰਿਆ ਅਵਤਾਰੀ ਤਿੰਨ ਪੀ ਅੰਤ ਨ ਪਾਇਆ ਤਾਂ ਕਾ ਕਿਆ ਕਰੇ ਆਖ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇ ਤਾਂ ਸਾਚ ਵਖਾਣੀ ਜਾ ਕੋ ਸੱਚ ਬੁਝਾਵੇ ਆਪਣਾ ਸਜ ਨਾਮ ਸਮਾਣੀਆ ਸੰਭਾਲਾ ਤੀਜਾ ਸਤਿਗੁਰ ਹਮਰਾ ਭਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤੁਤ ਗਿਆਨ ਦੇਣ ਵਾਲਾ ਸਤ ਬਿਧ ਜਾਣ ਗੁਰਮੁਖ ਪਾਈਆ ਨਾਮ ਨਿਧਾਨ ਰਹਾਉ ਰਿਵਰ ਪੇਟੇ ਕੇ ਵਡਿਆਈ ਜਿਨ ਮਮਤਾ ਅਗਨ ਦਸਨਾ ਬੁਝਾਈ ਸਹਿਜੇ ਮਤਾ ਹਰ ਗੁਣ ਗਾਈ ਗਿਣ ਗੁਣ ਪੂਰੇ ਕੋਈ ਨਾ ਜਾਣੀ ਮਾਇਆ ਮੋਹ ਦੂਜਾ ਲੋਭਾਣੀ ਮਨੁੱਖ ਨਾ ਮਿਲੈ ਹਰ ਬਾਣੀ ਗੁਰਸੇਵਾ ਤਪਾ ਸਿਰ ਤਰਸਾਰ ਹਰ ਜੀਵ ਮਨ ਵਸੈ ਸਭ ਦੁੱਖ ਸਾਰਨ ਹਾਰ ਦਰ ਸਾਚੈ ਦਿਸੈ ਸੱਚੇ ਹਾਰ ਗੁਰਸੇਵਾ ਤੇ ਤ੍ਰਿਪਾਉਣ ਸੋਜੀ ਹੋਏ ਆਪ ਪਛਾਣ ਹਰ ਪਾਵੈ ਸੋਏ

ਸੇਵੜ ਪਾਗੀ ਜੇ ਗੁਰ ਸੇਵਾ ਲਾਏ ਹਣ ਦਿਨ ਭਗਤ ਸਤਨਾਮ ਦ੍ਰਿੜਾਏ ਨਾਮੇ ਰਾਤੇ ਨਾਮੇ ਉਧਰੇ ਕੁਲ ਸਵਾਏ ਨਾਨਕ ਸੱਚ ਕਹਿ ਵਿਚਾਰ ਹਰ ਕਾ ਨਾਮ ਰੱਖੋ ਅਵਤਾਰ ਹਰ ਭਗਤੀ ਰਾਤੇ ਮੁਖ ਦੁਆਰ ਆਸਾ ਮਹਲਾ ਤੀਜਾ ਆਸਾਸ ਕਰੇ ਸਭ ਕੋਈ ਹੁਕਮ ਬੁਝੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਜੋ ਜਾਗ ਜਗਾ ਵੈਸੋਈ ਸਤਿਗੁਰੂ ਨਾਮ ਬੁਝਾਇਆ ਬਿਨ ਨਾਵੇ ਭੁੱਖ ਨਾ ਜਾਈ ਨਾ ਮੈਂ ਤਿਸ ਨਾਗਨ ਬੁਝਾਇਆ ਨਾ ਮਿਲੇ ਤਸੈ ਰਜਾਈ ਰਹਾਓ ਕਲ ਕੀਰਤ ਸਦ ਪਛਾਣ ਇਹਾ ਭਗਤ ਚੁੱਕੈ ਬਿਮਾਨ ਸਤਿਗੁਰ ਸੇਵਿਆ ਹੋਏ ਪ੍ਰਵਾਨ ਜਿਨ ਆਸਾ ਕੀਤੀ ਤਿਸ ਨੂੰ ਜਾਣ ਤਿਸ ਕਿਆ ਕਹੀ ਤਿਸ ਕਿਆ ਦੀਜੈ ਜੇ ਸਬਦ ਸੁਣਾਏ ਕਰ ਕਿਰਪਾ ਨਾ ਮਨ ਵਸਾਏ ਇਹੋ ਸਿਰੇ ਸਿਰ ਦੀਜੈ ਆਪ ਗਵਾਏ ਹੁਕਮੈ ਬੂਝੈ ਸਦਾ ਸੁਖ ਪਾਏ ਆਪ ਕਰੇ ਤਾਂ ਆਪ ਕਰੇ ਆਪੇ ਗੁਰਮੁਖ ਨਾ ਵਸਾਏ ਆਪ ਲਾਵੇ ਆਪ ਮਾਰਗ ਪਾਏ ਸੱਚਾ ਸਬਦ ਸਤ ਸਮਾਏ ਸੱਚਾ ਸਤ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮਏ ਪਰਮ ਪਲਾਣੀ ਬਿਨ ਨਾਵ ਸਫਿਰੈ ਬਵਰਾਣੀ ਤੀਨ ਪਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਪਾਉ ਦ੍ਰਿੜਾਇਆ ਬਹੁ ਕਰਮ ਕਮਾਵੈ ਦੁੱਖ ਸਬਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸਦ ਵਿਚਾਰ ਅਣਦਿਨ ਭੋਗੇ ਹਉ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮਰਤੇ ਸਦਾ ਸੱਚੇ ਸੱਚ ਪਿਆਰ ਹਰ ਜਪੜੀਐ ਗੁਰ ਸਦ ਵਿਚਾਰ ਹਰ ਜਪ ਪੜੀਐ ਹਉ ਮੈਂ ਮਾਰ ਹਰ ਜਪੀਐ ਪੈ ਸੱਚ ਪਿਆਰ ਨਾਨਕ ਨਾਮ ਗੁਰਮਤਿ ਉਰ ਧਾਰ ਏਕੋ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹਲਾ ਤੀਜਾ ਅਸ਼ਟਪਦੀਆਂ ਕਰ ਅਠਵਾਂ ਕਾਫੀ ਗੁਰ ਤੇ ਸ਼ਾਂਤ ਉਪਜੈ ਜਿਨ ਸੁਨਾਗਨ ਬੁਝਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਇੱਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੇ ਭੱਜ ਪੈ ਸਰਨਾਈ ਰਹਾ ਗੁਰ ਤੇ ਗਿਆਨ ਉਪਜੈ ਮਹਾਂ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਪਰੇ ਭੰਡਾਰਾ ਗੁਰਮੁਖ ਨਾਮ ਤੇ ਆਈਐ ਬੁਝੈ ਵਿਚਾਰਾ ਗੁਰਮੁਖ ਕੋ ਸਲਾਹ ਹੈ ਅੰਤਰ ਸਦਾ ਪਾਰਾ ਗੁਰਮੁਖ ਸੁਖ ਉਪਜੈ ਦੁੱਖ ਦਿਨ ਹੋਈ ਗੁਰਮੁਖ ਹਉ ਮੈਂ ਮਾਰੀਐ ਮਨ ਨਿਰਮਲ ਹੋਈ ਸਤਿਗੁਰ ਮਿਲਿਆ ਆਪ ਗਿਆ ਤ੍ਰਿਪਾਉਣ ਸੋਜੀ ਪਾਈ ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ ਪੂਰਾ ਗੁਰ ਸਮਝਾਇਆ ਮਤ ਉਤਮ ਸੋਈ ਅੰਤਰ ਸੀਤਲ ਸਾਤ ਹੋਏ ਨਾਮੇ ਸੁਖ ਹੋਈ ਪੂਰਾ ਸਤਿਗੁਰ ਤਾਂ ਮਿਲਿਆ ਜਾਂ ਨਦਰ ਕਰੇਈ ਕਿਲਵਿਕ ਪਾਸਵ ਕੱਟੀਐ ਫਿਰ ਦੁੱਖ ਬਿਗੰਨਾ ਹੋਈ ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੈ ਮੇਰੇ ਭਾਈ ਅਨ ਦਿਨ ਸੱਚੀ ਭਗਤ ਕਰ ਸੱਚਾ ਚਿਤ ਲਾਈ ਏਕੋ ਨਾਮ ਤੇ ਆਏ ਤੂੰ ਸੁਖ ਪਾਵੇ ਮੇਰੇ ਭਾਈ ਹਉ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾ ਇਹ ਭਗਤੀ ਨੂੰ ਸੁਰਨ ਮੁੰਜਨ ਲੋਚ ਦੇ ਬਿਨ ਸਤਿਗੁਰ ਪਾਏ ਨਾ ਜਾਈ ਪੰਡਿਤ ਪੜਦੇ ਜੋਤ ਕੀ ਤਨ ਬੂਝ ਨਾ ਪਾਏ ਆਪੇ ਥੈ ਸਭ ਰੱਖਿਓਨ ਕਿਛ ਕਹਿਣ ਨਾ ਜਾਈ ਆਪੇ ਦੇ ਸੋ ਪਾਈ ਹੈ ਗੁਰਬੂਝ ਬੁਝਾਈ ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ ਬੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ ਇੱਕੋ ਕੁੰਵਰ ਦਾ ਏਕਾ ਸਰਕਾਰਾ ਬਵਾਲੀ ਦਿੱਤੀਆਂ ਅੰਤਰ ਲੋ ਵਿਕਾਰਾ ਇੱਕ ਆਪੇ ਗੁਰਮੁਖ ਕੀਤੀਆਂ ਬੁੱਝਣ ਵਿਚਾਰਾ ਭਗਤ ਪਿਓ ਉਹਨਾਂ ਨੂੰ ਬਖਸ਼ੀ ਉਹਨਾਂ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸਾ ਸੋਝੀ ਹੋਈ ਹੋਏ ਭੁਲਾਏ ਕਿਸੇ ਦਾ ਨਾ ਭੁੱਲਨੀ ਸੱਚ ਜਾਣਨ ਸੋਈ ਗਿਆਨੀਆਂ ਨੂੰ ਸਭ ਸੱਚ ਹੈ ਐਸਾ ਸੋਝੀ ਹੋਈ ਹੋਏ ਭੁਲਾਏ ਕਿਸੇ ਦੇ ਨਾ ਭੁੱਲਨੀ ਸੱਚ ਜਾਣਨ ਸੋਈ ਕਾਰਨ ਮੈਂ ਪੰਚ ਵਰਤ ਦੇ ਪੰਚੇ ਵਿਚਾਰੀ ਨਾਨਕ ਮੈਨੂੰ ਸਤਿਗੁਰ ਵਸਨਾ ਆਵਨੀ ਨਾਮ ਹਮੈ ਮਾਰੀ ਆਸਾ ਮਹਲਾ ਤੀਜਾ ਘਰੇ ਅੰਦਰ ਸਭ ਹੱਥ ਹੈ ਬਾਹਰ ਕਿਛ ਨਾਹੀ ਗੁਰਪ੍ਰਸਾਦੀ ਭਾਈ ਅੰਤਰ ਕਪਟ ਖੁੱਲਾਹੀ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰਾ ਸਤਿਗੁਰ ਦਿਆ ਦਿਖਾਈ ਰਹਾ ਹਰ ਕਾ ਗਾਗ ਹੋਵੈ ਸੋ ਲੈ ਪਾਏ ਰਤਨ ਵਿਚਾਰ ਅੰਤਰ ਖੋਲੈ ਦਿਵ ਦਿਸ਼ਟ ਦੇਖੈ ਮੁਕਤ ਭੰਡਾਰ ਹਰ ਕਾ ਗਾਕ ਹੋਆ ਸੋ ਲਏ ਪਾਏ ਰਤਨ ਵਿਚਾਰਾ ਅੰਦਰ ਖੋਲੇ ਦੇਵ ਦਿਸ਼ਟ ਦੇਖੈ ਮੁਕਤ ਭੰਡਾਰਾ ਅੰਦਰ ਮਹਿਲ ਅਨੇਕ ਹੈ ਜੀਉ ਕਰੇ ਬਸੇਰਾ ਮਨ ਚੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖੀਆ ਵੱਥ ਸੰਭਾਲ ਲਈ ਗੁਰਸੋ ਜੀ ਹੋਈ ਨਾ ਪਦਾਰਥ ਅਮਲ ਸਾ ਗੁਰਮੁਖ ਪਾਵੈ ਕੋਈ
ਬਾਹਰ ਪਾਲੇ ਸੋ ਕਿਆ ਲਹੈ ਵਰਤ ਕਰੈ ਅੰਦਰ ਭਾਈ ਪਰਮੇ ਪੂਲਾ ਸਭ ਜਗ ਫਿਰੈ ਮਨੁੱਖ ਪਤ ਗਵਾਈ ਘਰ ਤਾਂ ਛੋਡੇ ਆਪਣਾ ਪਰ ਘਰ ਝੂਠਾ ਜਾਈ ਚੋਰੈ ਵਾਂਗੂ ਪਕੜੀਐ ਬਿਰਨਾਵੈ ਝੋਟਾ ਖਾਈ ਜਿੰਨੀ ਕਰ ਜਾਤਾ ਆਪਣਾ ਸਿਰ ਸੁਖੀ ਹੈ ਭਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸੇ ਆਖੀ ਆਪੇ ਦੇ ਬੁਝਾਈ ਨਾਨਕ ਨਾਮ ਧਿਆਇ ਤੂੰ ਦਰ ਸੱਚੈ ਸੋਭਾ ਪਾਈ ਸਲੋਕ ਮਾ ਆਸਾ ਮਹੱਲਾ ਤੀਜਾ ਆਪੇ ਆਪੇ ਆਪ ਪਛਾਣਿਆ ਸਾਧ ਮਿੱਠਾ ਭਾਈ ਹਰ ਸਚਾਖਿਆ ਮੁਕਤ ਪਏ ਜਿਨਾ ਸਚੋ ਭਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਾ ਲਾਹੀ ਐ ਵਿਖਿਆ ਮਾਇਓ ਦਾ ਸਰਹਾਉ ਬਿਨ ਸ਼ਬਦ ਆਪਣਾ ਜਾਪੇ ਸਭ ਅੰਧੀ ਭਾਈ ਗੁਰਮਤੇ ਕਟ ਚਾਨਣਾ ਨਾਮ ਅੰਤ ਸਿਖਾਈ ਨਾਮ ਹੀ ਨਾਮ ਵਰਤੇ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣਿਆ ਨਾ ਮੰਨਿਆ ਨਾਮੇ ਵਟਿਆਈ ਨਾਮ ਸਲਾਏ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘੱਟ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜਾ ਨਾਮੇ ਸਰਣਾਈ ਮੇਰੇ ਨਾਮ ਹੈ ਕੋਈ ਨਾ ਮੰਨਈ ਗੁਰਮੁਖ ਪਤ ਗਵਾਈ ਜੰਪਰ ਪਦੇ ਮਾਰੀ ਹੈ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ ਨਾਮ ਹੀ ਨਾਮ ਮੰਨਿਆ ਨਾਮੇ ਵਡਿਆਈ ਜਿਸ ਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ ਨਾਨਕ ਸਭ ਕੁਛ ਜਾਣਾ ਨਾਮ ਕਹਿ ਵਾਸੈ ਪੂਰੇ ਭਾਵ ਕੋ ਪਾਈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਇਨੀ ਨਾ ਜਾਣਨ ਪਿਰਕਾ ਸਵਾਓ ਫਿੱਕਾ ਬੋਲੈ ਨਾ ਨਿਵੈ ਦੂਜਾ ਪਾਓ ਸਵਾਓ ਇਹ ਮਨੁਆ ਕਿਉਂ ਕਰ ਵਾਸੇ ਆਵੈ ਗੁਰ ਪ੍ਰਸਾਦੀ ਠਾਕੀ ਐ ਗਿਆਨ ਮਤੀ ਕਰ ਆਵੈ ਰਹਾਓ ਸੁਹਾਗਣੀਆਂ ਸਵਾਰਿਓ ਨਾ ਲਾਏ ਪ੍ਰੇਮ ਪਿਆਰ ਸਤਿਗੁਰ ਕੈ ਪਹਾਣਾ ਚਲਦੀਆਂ ਨਾਮੇ ਸਹਿਜ ਸਿੰਗਾਰ ਸਦਾ ਰਾਵੇ ਪਿਰ ਆਪਣਾ ਸੱਚੀ ਸੇਧ ਸੁਭਾਏ ਪਿਰ ਕੈ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਲ ਸਿਗਾਰ ਸੁਭਵੰਤੀ ਨਾਰ ਸਾਸ ਬਰਾਈ ਸੁੰਦਰੀ ਪਿਰ ਕਹਿਤ ਪਿਆਰ ਸੁਹਾਗਣੀ ਵਿੱਚ ਰੰਗ ਰੱਖਿਓਨ ਸੱਚੇ ਲੱਖ ਅਪਾਰ ਸਤਿਗੁਰ ਸੇਵ ਨੇ ਆਪਣਾ ਸੱਚੇ ਭਾਏ ਪਿਆਰ ਸੁਹਾਗਣੀ ਵਿੱਚ ਰੰਗ ਰੱਖਿਓਨ ਸੱਚੇ ਲੱਖ ਅਪਾਰ ਸਤਿਗੁਰ ਸੇਵ ਨੇ ਆਪਣਾ ਸੱਚੇ ਭਾਏ ਪਿਆਰ ਸੁਹਾਗਣੀ ਸਿਗਾਰ ਬਣਾਇਆ ਗੁਣ ਕਾ ਗਲਹਾਰ ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਉਤਮਾ ਜਤ ਪਤ ਸਭ ਦੇ ਹੋਏ ਬਿਨ ਨਾਵੈ ਸਭ ਨੀਚ ਜਾਤ ਹੈ ਬਿਸ਼ਟਾ ਕਾ ਕੀੜਾ ਹੋਏ ਹਾਂ ਹਾਂ ਕਰਦੀ ਸਭ ਫਿਰੈ ਬਿਨ ਸਬਦੈ ਹੋ ਨਾ ਜਾਏ ਨਾਨਕ ਨਾਮ ਰਤੇ ਤਿਨ ਹੋ ਮੈਂ ਗਈ ਸੱਚੇ ਰਹਿ ਸਮਾਏ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੈ ਕਰ ਕਰ ਜਪਦੇ ਅੱਗੈ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੋਰ ਜੇ ਰਪੈ ਨਾ ਇਹ ਰੰਗ ਲਹਿ ਨਾ ਜਾਇ ਰਹਾ ਹਮ ਨਿਜ ਮੈਲੇ ਅਤ ਬਮਾਨੀ ਦੂਜੇ ਪਾਏ ਵਿਕਾਰ ਗੁਰਪਾਰਸ ਮਿਲਿਆ ਕੰਚਨ ਹੋਈ ਨਿਰਮਲ ਜੋਤ ਅਪਾਰ ਬਿਨ ਗੁਰ ਕੋਈ ਨਾ ਰੰਗੀਐ ਗੁਰ ਮਿਲਿਆ ਸੰਕ ਚੜਾਓ ਗੁਰ ਕੈ ਪਹਿ ਪਾਏ ਜੋ ਰਤੇ ਸਿਫਤੀ ਸਤ ਸਮਾਓ ਪੈ ਬਿਨ ਲਗਨ ਲੱਗੀ ਨਾਮ ਨਿਰਮਲ ਹੋਏ ਬਿਨ ਪੈ ਕਰਮ ਕਮਾਵਣੇ ਝੂਠੇ ਠਾਉ ਨ ਕੋਏ ਜਿਸਨੂੰ ਆਪੇ ਰੰਗੇ ਸੂਰਪ ਸੀ ਸਤਸੰਗਤ ਮਿਲਾਏ ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਅਮਰਹ ਜੈਸੇ ਪਛ ਢੋਰ ਜਿਨ ਕੀਤੇ ਕਿਸੇ ਨਾ ਜਾਣਨੀ ਬਿਨ ਨਾਵੈ ਸਭ ਚੋਰ ਇੱਕ ਗੁਣ ਵਿਹਾਜੈ ਅਵਗੁਣ ਵਿਕਣੈ ਗੁਰ ਕੈ ਸਹਿਜ ਸੁਭਾਏ ਗੁਰ ਸੇਵਾ ਤੇ ਨਾ ਉਪਾਇਆ ਬੂਠਾ ਅੰਦਰ ਆਏ ਸਭਨਾ ਕਾ ਦਾਤਾ ਏਕ ਹੈ ਸਿਰ ਧੰਦੈ ਲਾਏ ਨਾਨਕ ਨਾਮੇ ਲਾਏ ਸਵਾਰਿਆਂ ਨੂੰ ਸਭ ਦੇ ਲੈ ਮਿਲਾਏ ਆਸਾ ਮਹੱਲਾ ਤੀਜਾ ਸਭਨਾ ਵੈ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਰਨਾਵੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ
ਤੂੰ ਬੇਅੰਤ ਦਿਆਲ ਹੈ, ਤੇਰੀ ਸਰਣਾਈ ਗੁਰਪੁਰੇ ਤੇ ਪਾਈ ਹੈ, ਨਾਮੇ ਵਡਿਆਈ ਰਾਹ ਅੰਤਰਵਾਰ ਏਕ ਹੈ, ਬਹੁ ਵਿਦ ਸ੍ਰਿਸ਼ਟ ਉਪਾਈ, ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਐ ਭਾਈ, ਬੁਝਣਾ ਅਬੁਝਣਾ ਤਦ ਕੀਆ ਤੇਰੀ ਸਰਕਾਰ, ਇੱਕ ਨਾ ਬਖਸਾ ਮੇਲ ਲਾਇਕ ਦਰਗਹਿ ਮਾਰ ਕੱਢੇ ਕੂੜਿਆਰ, ਇੱਕ ਧੁਰ ਪਤਤ ਪਾਵਨ ਹੈ ਤਦ ਨਾਮੇ ਲਾਏ, ਗੁਰਸੇਵਾ ਤੇ ਸੁਖ ਉਪਜੈ ਸੱਚੇ ਸ਼ਬਦ ਸੁਭਜਾਏ, ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾਵੋ ਆਪ ਖੁਆਏ, ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰ ਉਤ ਬਤਾਏ, ਨਦਰ ਕਰੇ ਜਿਸੇ ਆਪਣੀ ਉਸਨੂੰ ਭਾਵ ਨਹੀਂ ਲਾਏ, ਸਤਸੰਗ ਤੋਂ ਕੇ ਸੰਜਮੀ ਮਨ ਨਿਰਮਲ ਸਦ ਸੁਣਾਏ, ਲੇਖਾ ਪੜ੍ਹਨਾ ਪਹੁੰਚੀਐ ਕਥ ਕਹਿਣਾ ਅੰਤ ਨਾ ਪਾਏ, ਗੁਰ ਤੇ ਕੀਮਤ ਪਾਈਐ ਸੱਚ ਸ਼ਬਦ ਸੋ ਜੀ ਪਾਏ, ਇਹੋ ਮਨ ਦੇਸੀ ਦੇਹੀ ਸੋਧ ਤੂੰ ਗੁਰਸ਼ਬਦ ਵਿਚਾਰ, ਨਾਨਕੇ ਦੇਸੀ ਇਹ ਇਸ ਦੇਹੀ ਵਿੱਚ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਗੁਰ ਕੈ ਹੀਤ ਅਪਾਰ। ਅਸਮਹਲਾ ਤੀਜਾ, ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿਗਾਰ, ਕਰੀ ਸੋ ਪਿਰ ਪਾਇਆ ਸੱਚਾ ਸਦ ਵਿਚਾਰ, ਅਵਗੁਣ ਗੁਣੀ ਬਖਸਾਇਆ ਹਰਸਿਓ ਲਿਵ ਲਾਈ, ਵਰ ਕਰ ਪਾਇਆ ਕਾਮਣੀ ਗੁਰਮੇਲ ਮਿਲਾਈ ਰਾ, ਇੱਕ ਪਿਰ ਹਦੂਰ ਨਾ ਜਾਣਨੀ ਦੂਜਾ ਪਰਮ ਭੁਲਾਏ, ਕਿਉਂ ਪਾਇਨ ਦੁਹਾਗਣੀ ਦੁਖੀ ਰਹਿਣ ਵਿਹਾਏ, ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਏ, ਅਨਦਿਨ ਸੇਵੈ ਸਾਜੇ ਸਿਉਂ ਸੱਚੇ ਮਾਇ ਸਮਾਏ, ਦੁਹਾਗਣੀ ਪਰਮ ਭੁਲਾਰੀਆ ਕੂੜ ਬੋਲ ਵਿਖ ਖਾਏ, ਫਿਰ ਨਾ ਜਾਣਨ ਆਪਣਾ ਸੁਣੀ ਸੇਜ ਸੁਖ ਪਾਹੇ, ਸੱਚਾ ਸਾਹਿਬ ਇੱਕ ਹੈ ਮਤ ਮਨ ਪਰਮ ਭੁਲਾਏ, ਗੁਰ ਪੂਛ ਸੇਵਾ ਕਰੈ ਸੱਚ ਨਿਰਮਲ ਮਨ ਵਸਾਹੇ, ਸੁਹਾਗਣੀ ਸਦਾ ਪਿਰ ਪਾਇਆ ਹਮੈ ਆਪ ਗਵਾਏ, ਪਿਰ ਸੇਤੀ ਅਨਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ, ਮੇਰੀ ਮੇਰੀ ਕਰ ਗਏ ਪੱਲੇ ਕਿਛੂ ਨਾ ਪਾਏ, ਮੈਲ ਨਾਹੀ ਦੁਹਾਗਣੀ ਹਰ ਕਾ ਨਾਮ ਮਨ ਵਸਾਏ। ਆਸਾ ਮਹਲਾ ਤੀਜਾ, ਅੰਮ੍ਰਿਤ ਜਿਨ੍ਹਾਂ ਚਾਖਿਆਂ ਰਸ ਆਇਆ ਸਹਿਜ ਸੁਭਾਏ, ਸੱਚਾ ਵੇ ਪ੍ਰਭਾਵ ਹੈ ਤਿਸਨੂੰ ਤਿਲ ਨਾ ਤਮਾਏ, ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ, ਮਨਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ ਰਹਾਉ, ਮਨ ਮੁਕਸਦਾ ਦੁਹਾਗਣੀ ਦਰਖੜੀਆਂ ਬਿਲਲਾਹੇ, ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ ਜੋ ਤੁਰ ਲਿਖਿਆ ਸੋ ਕਮਾਹੇ, ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਾਪਾਰ, ਜੋ ਇਤਲਾ ਹੈ ਲਾਇਨ ਭਗਤੀ ਦੇ ਭੰਡਾਰ, ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸਿੰਗਾਰ, ਅੰਦਰ ਰਾਵੈ ਪਿਰ ਆਪਣਾ ਸੱਚ ਰੱਖੇ ਉਰਧਾਰ, ਜਿਨ੍ਹਾਂ ਪਿਰ ਰਾਵਿਆ ਆਪਣਾ ਤਿੰਨਾਂ ਵਿਟੋ ਬਲ ਜਾਓ, ਸਦਾ ਪਿਰ ਕੈ ਸੰਗ ਰਹਿ ਵਿੱਚੋਂ ਆਪ ਗਵਾਏ, ਤਨ ਮਨ ਸੀਤਲ ਮੁਖ ਉਜਲੇ ਪਿਰ ਕੈ ਭਾਏ ਪਿਰ ਕੈ ਭਾਏ ਪਿਆਰ, ਸੇ ਸੁਖਾਲੀ ਪਿਰ ਰਵੈ ਹਾਂ ਮੈਂ ਦੱਸਣਾ ਮਾਰ, ਕਰ ਕਿਰਪਾ ਕਰ ਆਇਆ ਗੁਰ ਕਹੇ ਤੇ ਅਪਾਰ, ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ, ਸਭੇ ਗੁਣੈ ਬਖਸਾਏ ਲਿਓਨ ਮੇਲੇ ਮੇਲਣਹਾਰ, ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰ। ਸਮਹਲਾ ਤੀਜਾ, ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰੋਮੇ ਲੈ ਸੋਏ, ਸਹਿਜੇ ਨਾਮ ਤੇ ਆਈ ਹੈ ਗਿਆਨ ਪ੍ਰਗਟ ਹੋਏ, ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖਾ ਦੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਉ, ਗੁਰਮੁਖ ਆ ਪਛਾਣਿਆ ਤਿੰਨੀ ਇੱਕ ਮਨ ਧਿਆਇਆ, ਸਦਾ ਰਵ ਹੈ ਪਿਰ ਆਪਣਾ ਸੱਚੇ ਨਾਮ ਸੁਖ ਪਾਇਆ, ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ, ਹਰ ਸਰਣਾਈ ਭਜ ਪੋ ਪਾਏ ਮੋਖ ਦੁਆਰ, ਸ਼ਬਦ ਸੁਣੀਐ ਸਦ ਬੁਝੀਐ ਸੱਚ ਰਹਿ ਲਿਵ ਲਾਏ, ਸ਼ਬਦੇ ਹਮੇ ਮਾਰੀਐ ਸੱਚੇ ਮਹਿਲ ਸੁਖ ਪਾਏ,
ਇਸ ਯੁਗ ਮੈਂ ਸੋਭਾ ਨਾਮ ਕੀ ਬਿਰਨਾਵੈ ਸੋਭਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਵਿਲਮ ਨਾ ਹੋਏ। ਜਿਨੀ ਨਾ ਵਿਸਾਰਿਆ ਸੇ ਮੋਏ ਮਰ ਜਾਏ, ਹਰ ਸਾਧਨਾ ਆਇਓ ਬਿਸਟਾ ਮੈਂ ਸਮਾਏ। ਇੱਕ ਆਪੇ ਬਖਸ਼ ਮਿਲਾਏ ਨਾ ਦਿਨ ਨਾ ਮਿਲਾਏ, ਸੱਚ ਕਮਾਵੇ ਸੱਚ ਰਹਿ ਸੱਚੇ ਸੱਚ ਸਮਾਹੇ। ਬਿਨ ਸ਼ਬਦ ਸੁਣੀਐ ਨਾ ਦੇਖੀਐ, ਜਗ ਬੋਲਾ ਜਗ ਬੋਲਾ ਅੰਨਾ ਪਰਮਾਏ। ਬਿਨ ਨਾਵੇ ਦੁੱਖ ਪਾਏ ਸੀ, ਨਾ ਮਿਲੈ ਤਿਸੈ ਰਜਾਏ। ਜਿਨ ਬਾਣੀ ਸਿਉਂ ਚਿੱਤ ਲਾਇਆ ਸੇ ਜਨ ਨਿਰਮਲ ਪ੍ਰਵਾਨ। ਨਾਨਕ ਨਾਮ ਤਿਨਾ ਕਦੇ ਨਾ ਵਿਸਰੈ, ਸਿਦਰ ਸੱਚੇ ਜਾਣ। ਆਸਾ ਮਹਲਾ ਤੀਜਾ, ਸ਼ਬਦ ਉਹੀ ਭਗਤ ਜਾਪਦੇ। ਜਿਨਕੀ ਬਾਣੀ ਸੱਚੀ ਹੋਏ, ਵਿੱਚੋਂ ਆਪ ਗਿਆ ਨਾਉ ਮੰਨਿਆ ਸੱਚ ਮਿਲਾਵਾ ਹੋਏ। ਹਰ ਹਰ ਨਾਮ ਜਿਨਕੀ ਪਤ ਹੋਏ, ਭਗਤ ਸਫਲ ਤਿਨਾ ਕਾ ਜਨਮ ਤਿਨ ਮਨ ਸਭ ਕੋਈ ਮਰਹਾਓ। ਹਉ ਮੈਂ ਮੇਰਾ ਜਾਤ ਹੈ ਆਤਰ ਕ੍ਰੋਧ ਅੰਗ ਅਭਿਮਾਨ, ਸਤ ਮਰੈ ਤਾਂ ਜਾਤ ਜਾਏ ਜੋਤੀ ਜੋਤ ਮਿਲੈ ਭਗਵਾਨ। ਪੂਰਾ ਸਤਿਗੁਰ ਪੇਟਿਆ ਸਫਲ ਜਨਮ ਹਮਾਰਾ, ਨਾਮ ਨਵਨ ਦਪਾਇਆ ਪਰੇ ਅਖੁੱਟ ਭੰਡਾਰਾ। ਆਵੈ ਸਰਾਸੀ ਕੇ ਵਪਾਰੀ ਏ ਜਿਨ੍ਹਾਂ ਨਾਮ ਪਿਆਰਾ, ਗੁਰਮੁਖ ਵੈ ਸੋ ਥਾਂ ਸੋ ਧਨ ਪਾਏ। ਤਿੰਨਾ ਅੰਤਰ ਸ਼ਬਦ ਵਿਚਾਰਾ, ਭਗਤੀ ਸਾਰ ਨ ਜਾਣੇ ਮਨਮੁਖ ਹੰਕਾਰੀ। ਤੁਰੋਂ ਆਪ ਖੁਆਇਨ ਜੁਐ ਬਾਜੀ ਹਾਰੀ, ਬਿਨ ਪਿਆਰੈ ਭਗਤ ਨ ਹੋਏ ਨਾ ਸੁਖ ਹੋਏ ਸਰੀਰ। ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ। ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰਸਦ ਵਿਚਾਰ, ਹਿਰਦੇ ਕੋ ਨਾਮ ਸਹਿ ਹਉਮੈ ਦੁਬਦਾ ਮਾਰ। ਭਗਤਾਂ ਕੀ ਜਤ ਪਾਤੇ ਕੋ ਨਾਮ ਹੈ ਆਪੇ ਲੈ ਸਵਾਰ। ਸਦਾ ਸਰਣਾਈ ਤਿਸ ਕੀ ਜਿਉਂ ਭਾਵੈ ਤਿਉਂ ਕਾਰਜ ਸਾਰ। ਭਗਤ ਨਿਰਾਲੀ ਸਲਾਹ ਦੀ ਜਾਪੈ ਗੁਰ ਵਿਚਾਰ, ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ। ਆਸਾ ਮਹਲਾ ਤੀਜਾ, ਆਨ ਰਸ ਮਹਿ ਲੁਭਾਇਆ ਬਿਨ ਨਾਮੈ ਦੁੱਖ ਪਾਏ। ਸਤਿਗੁਰ ਪੁਰਖ ਨਾ ਪੇਟਿਓ ਜੇ ਸੱਚੀ ਬੂਝ ਬਜਾਏ, ਮਨ ਮੇਰੇ ਬਾਵਲੇ ਹਰ ਰਸ ਚੱਖ ਸਾਧ ਪਾਏ। ਆਨ ਰਸ ਲਾਗਾ ਤੂੰ ਫਿਰੈ ਬਿਰਥਾ ਜਨਮ ਗਵਾਏ ਰਹਾ। ਇਸ ਯੁਗ ਮੈਂ ਗੁਰਮੁਖ ਨਿਰਮਲੇ ਸੱਚ ਨਾਮ ਰਹਿ ਲਿਵ ਲਾਏ। ਬਿਨ ਕਰਮਕ ਚ ਪਾਈਐ ਨਾਹੀ ਕਿਆ ਕਰ ਕਹਿਆ ਜਾਏ। ਆਪ ਗੁਜਾਣੈ ਸਬਦ ਮਰੈ ਮਨੋ ਤਜ ਵਿਕਾਰ, ਗੁਰਸਰਣਾਏ ਭੱਜ ਪਏ ਬਖਸੇ ਬਖਸਣ ਹਾਰ। ਬਿਨ ਨਾਵੈ ਸੁਖ ਨਾ ਪਾਈਐ ਨਾ ਦੁੱਖ ਵਿੱਚੋਂ ਜਾਏ। ਇਹ ਜਗ ਮਾਇਆ ਮੋਹਿ ਵਿਆਪਿਆ ਦੂਜੇ ਭਰਮ ਗੁਲਾਏ। ਦੁਆਗਣੀ ਪਿਰਕਾ ਸਾਰ ਨ ਜਾਣਨੀ ਕਿਆ ਕਰ ਕਰੈ ਸ਼ਿਗਾਰ। ਦਿਨ ਸਦਾ ਜਲਾਈ ਜਲਦੀਆਂ ਫਿਰੈ ਸੇ ਜੈ ਰਵੈ ਨਾ ਪਤਾਰ। ਸੁਹਾਗਣੀ ਮੈਲ ਪਾਇਆ ਵਿੱਚੋਂ ਆਪ ਗਵਾਏ, ਗੁਰਸਬਦੀ ਸਿਗਾਰੀ ਆਪਣੇ ਸਹਿ ਲਈਆ ਮਿਲਾਏ। ਮਰਨ ਮਨੋ ਵਿਸਾਰਿਆ ਮਾਇਆ ਮੋਹ ਗੁਵਾਰ, ਮਨਮੁਖ ਮਰਮਰ ਜੰਮੈ ਭੀ ਮਰੈ ਜਮਦਰ ਹੋਏ ਖੁਆਰ। ਆ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਮਾਣੇ ਮੁਖ ਉਜਲੇ ਤੇ ਸੱਚਾ ਦਰਬਾਰ। ਆਸਾ ਮਹਲਾ ਪੰਜਵਾਂ, ਅਸ਼ਟਪਦੀਆਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪੰਚਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ, ਇਨ ਬੇਦਨ ਨਗਰ ਉੱਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦਰੜਾਈ ਰਹਾ।

ਭਾਈ ਮੀਤ ਸਦਾ ਕਰ ਗੁਰਸੇਵ ਨੀਤ ਸਾਂਸੈ ਸੁਖੇ ਗਰਭਾਟ ਸਭ ਪਾਰੀ ਕੈ ਥਾਟ ਜੇ ਜੀ ਡੰਡ ਕੁਲੈ ਨਾ ਜਗਾਤ ਸਤਿਗੁਰ ਕਰ ਦੀਨੀ ਤੁਰਕੀ ਛਾਪ ਵੱਖਰ ਨਾਮ ਲੱਦ ਖੇਪ ਚਲਾਵ ਹੋ ਲੈ ਲਾ ਗੁਰਮ ਕਰਿਆਵ ਸਤਿਗੁਰ ਸਾਹੋ ਸਿੱਖ ਬਣ ਜਾ ਰੇ ਪੂੰਜੀ ਨਾਮ ਲੇਖਾ ਸਾਚ ਸੰਭਾਰੇ ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ ਵਾਹਿਗੁਰੂ।

रात को रात कन

मेहर करें।